ਨਮਸਕਾਰ। FM ਬੈਂਡ 102.7 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਜਲੰਧਰ ਕੇਂਦਰ ਦਾ FM ਰੇਨਬੋ ਚੈਨਲ ਹੈ। ਅੱਜ ਸੋਮਵਾਰ ਹੈ। ਸ਼ਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 8 ਤਾਰੀਕ, ਤਦ ਅਨੁਸਾਰ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 29 ਤਾਰੀਕ ਹੈ। ਇਸ ਵੇਲੇ ਸਵੇਰ ਦੇ 5:59 ਹੋ ਗਏ ਨੇ। ਸਾਡੀ ਅੱਜ ਦੀ ਸਭਾ ਹੁਣ ਸ਼ੁਰੂ ਹੁੰਦੀ ਹੈ। FM ਰੇਨਬੋ ਆਪਣੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹੈ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 6:01 ਹੋ ਗਿਆ ਤੇ ਵੇਲਾ ਹੋ ਗਿਆ ਜੀ ਪਰਿਚੈ ਦਾ। ਤੇ ਹੁਣ ਸੁਣੋ ਸਾਡੇ ਇਸ ਮੀਟਰ ਤੇ ਪ੍ਰਸਾਰਿਤ ਹੋਣ ਵਾਲੇ ਅੱਜ ਦੇ ਖਾਸ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਠੀਕ 6:05 ਤੇ। ਸੱਤ 2 ਮਿੰਟ ਤੇ ਤੁਸੀਂ ਇੰਜੋਏ ਕਰੋਗੇ ਮਾਰਨਿੰਗ ਇਨਫੋਟੇਨਮੈਂਟ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਤੁਹਾਡੀ ਹਾਰਟਬੀਟ ਨੂੰ ਪੰਜਾਬੀ ਸੌਂਗਸ ਨਾਲ ਐਨਰਜੈਟਿਕ ਬਣਾਏਗਾ ਪ੍ਰੋਗਰਾਮ ਅੱਡੀ ਟੱਪਾ, ਠੀਕ 8:40 ਤੇ। ਠੀਕ 9:02 ਤੇ ਤੁਸੀਂ ਸੁਣੋਗੇ ਦਿਲ ਆਪਣਾ ਪੰਜਾਬੀ। ਦਿਲਾਂ ਨੂੰ ਸਕੂਨ ਦੇਣ ਵਾਲੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਗੀਤ ਬਹਾਰ ਵਿੱਚ, ਵਕਤ ਸਵੇਰੇ 10:02 ਤੇ। ਗਿਆਰਾਂ 2 ਮਿੰਟ ਤੇ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਪੰਜਾਬੀ ਤੜਕਾ। ਠੀਕ 12:02 ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ।

ਆਪਣੇ ਮਨ ਵਿੱਚ ਹਮੇਸ਼ਾ ਪਰਮਾਤਮਾ ਦੇ ਨਾਮ ਨੂੰ ਸਿਮਰੋ ਅਤੇ ਉਸਦਾ ਧਿਆਨ ਧਰੋ। ਰੱਬ ਦੇ ਨਾਮ ਦੀ ਆਰਾਧਨਾ ਕਰਨ ਲਈ ਨਾ ਬਹੁਤ ਕੁਝ ਕਰਨਾ ਪੈਂਦਾ ਹੈ, ਅਤੇ ਆਰਾਧਨਾ ਕਰਨ ਨਾਲ ਮਨ ਨੂੰ ਸੱਚਮੁੱਚ ਬਹੁਤ ਜ਼ਿਆਦਾ ਸ਼ਾਂਤੀ ਵੀ ਮਿਲਦੀ ਹੈ। ਇਹ ਪੰਕਤੀਆਂ ਸਾਨੂੰ ਦੁਨਿਆਵੀ ਭਟਕਣਾ ਛੱਡ ਕੇ ਪ੍ਰਭੂ ਭਗਤੀ ਨਾਲ ਜੁੜਨ ਦੀ ਪ੍ਰੇਰਣਾ ਦਿੰਦੀ ਹੈ।

ਤੇਰੀ ਕਿਸਮਤ ਦਾ ਲਿਖਿਆ ਤੇਰੇ ਤੋਂ ਕੋਈ ਖੋ ਨਹੀਂ ਸਕਦਾ। ਜੇ ਮਿਹਰ ਹੋਵੇ ਉਸ ਦਾਤੇ ਦੀ ਤਾਂ ਤੈਨੂੰ ਉਹ ਵੀ ਮਿਲ ਜੂਗਾ ਜੋ ਤੇਰਾ ਕਦੇ ਹੋ ਨਹੀਂ ਸਕਦਾ।

ਚਾਹਤ ਨਹੀਂ ਹੈ ਮੈਨੂੰ ਇੰਨਾ ਅਮੀਰ ਹੋਣ ਦੀ। ਬਸ ਇੰਨੀ ਕੁ ਕਿਰਪਾ ਰੱਖੀ ਮਾਲਕਾ, ਜੇ ਮੇਰੇ ਤੋਂ ਕੋਈ ਕੁਝ ਮੰਗੇ ਤਾਂ ਮੇਰਾ ਜਵਾਬ ਹਮੇਸ਼ਾ ਹਾਂ 'ਚ ਹੋਵੇ।

ਮਿਲਦਾ ਉਹੀ ਹੈ ਜੋ ਮੁਕੱਦਰ ਵਿੱਚ ਹੁੰਦਾ ਹੈ। ਬੰਦਾ ਬੰਦੇ ਤੋਂ ਕੁਛ ਨਹੀਂ ਖੋ ਸਕਦਾ, ਉਹਦੀ ਰਹਿਮਤ ਦੀ ਹੋਵੇ ਰਜ਼ਾ ਜੇਕਰ, ਉਹ ਵੀ ਹੋ ਸਕਦਾ ਜੋ ਕਦੇ ਨਹੀਂ ਹੋ ਸਕਦਾ।

ਮਾਲਕ ਦੀ ਨਜ਼ਰ ਸਵੱਲੀ ਹੋਵੇ ਤਾਂ ਤੁਸੀਂ ਉਹਨਾਂ ਦੀਆਂ ਨਜ਼ਰਾਂ 'ਚ ਆ ਜਾਂਦੇ ਹੋ ਜਿਹੜੇ ਤੁਹਾਨੂੰ ਕਦੇ ਵੀ ਨਜ਼ਰ ਨਾ ਆਏ ਹੋਣ। ਮਾਲਕ ਦੀ ਨਜ਼ਰ ਪੁੱਠੀ ਹੋ ਜਾਵੇ ਤਾਂ ਤੁਹਾਡੀਆਂ ਨਜ਼ਰਾਂ 'ਚ ਰਹਿਣ ਵਾਲੇ ਵੀ ਨਜ਼ਰ ਫੇਰ ਜਾਂਦੇ ਨੇ।

ਜੇ ਤੂੰ ਰੱਬ ਨੂੰ ਪਾਉਣਾ ਚਾਹੁੰਦਾ ਤਾਂ ਕਰ ਸਭਨਾਂ ਨੂੰ ਪਿਆਰ। ਦੂਜੇ ਨੂੰ ਮਾੜਾ ਕਹਿਣ ਵਾਲਿਆਂ ਪਹਿਲਾਂ ਆਪਣਾ ਆਪ ਸਵਾਰ।

ਤੇਰੀ ਕਿਸਮਤ ਦਾ ਲਿਖਿਆ ਤੇਰੇ ਤੋਂ ਕੋਈ ਖੋ ਨਹੀਂ ਸਕਦਾ। ਜੇ ਮਿਹਰ ਹੋਵੇ ਉਸ ਦਾਤੇ ਦੀ ਤਾਂ ਤੈਨੂੰ ਉਹ ਵੀ ਮਿਲ ਜੂਗਾ ਜੋ ਕਦੇ ਤੇਰਾ ਹੋ ਨਹੀਂ ਸਕਦਾ।

ਤੁਸੀਂ ਟਿਊਨ ਕੀਤਾ ਹੈ 102.7 ਮੈਗਾਹਰਟਸ 'ਤੇ। ਇਹ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 7 ਵੱਜ ਗਏ ਨੇ ਅਤੇ ਹੁਣ ਵੇਲਾ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਨੇ ਜੂਨ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਣ ਸੁਰੱਖਿਆ ਵਿੱਚ ਉਨ੍ਹਾਂ ਦੀ ਅਗਵਾਈ ਲਈ ਸੇਸ਼ੇਲਸ ਦਾ ਸਰਬ ਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ਼ ਦਾ ਬਲੂ ਹੋਰੀਜ਼ੋਨ ਨਾਲ ਸਨਮਾਨਿਤ ਕੀਤਾ ਗਿਆ। ਕੇਂਦਰੀ ਸਿਹਤ ਅਤੇ ਪਰਿਵਾਰ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਅਮੀਨੀਆ ਮੁਕਤ ਭਾਰਤ ਮੁਹਿੰਮ ਲਈ ਕਾਰਜਸ਼ੀਲ ਦਿਸ਼ਾ ਨਿਰਦੇਸ਼ ਜਾਰੀ ਕਰਨਗੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਵਜੀਜ਼ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਦਾ ਨਾ ਕਰਨ ਲਈ ਕਿਹਾ ਜਦੋਂ ਤੱਕ ਉਨ੍ਹਾਂ ਦੇ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਰ ਵਿੱਚ 500 ਪੇਂਡੂ ਜਿੰਮ ਲੋਕਾਂ ਨੂੰ ਸਮਰਪਿਤ ਕੀਤੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਵੰਦਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਮੌਜੂਦਾ ਜੱਜ ਜਸਟਿਸ ਮਹਾਬੀਰ ਸਿੰਧੂ ਦੇ ਅਚਨਚੇਤ ਅਤੇ ਬੇਵਕਤੀ ਦੇਹਾਂਤ ਦੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਤਹਿਤ ਪਲਸ ਪੋਲੀਓ ਰੋਧੀ ਬੂੰਦਾਂ ਪਿਲਾਉਣ ਦਾ ਅਮਲ ਜਾਰੀ। ਰਾਵੀ ਦਰਿਆ ਵਿੱਚ ਅਚਾਨਕ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਦੇ ਮਕੌੜਾ ਪੱਤਣ ਵਿਖੇ ਪਲੂਟਨ ਪੁਲ ਦਾ ਅੱਧਾ ਹਿੱਸਾ ਤੇਜ਼ ਪਾਣੀ ਦੇ ਵਹਾਅ 'ਚ ਰੁੜਿਆ। ਨੇੜਲੇ ਕਈ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਪੂਰੀ ਤਰ੍ਹਾਂ ਬੰਦ ਹੋਇਆ। ਭਾਰਤ ਨੇ ਅਹਿਮਦਾਬਾਦ ਵਿੱਚ ਮਰਦਾਂ ਦੇ ABC ਵਾਲੀਬਾਲ ਕੱਪ ਵਿੱਚ ਬਹਿਰੀਨ ਨੂੰ 3-1 ਨਾਲ

ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ ਵਿੱਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ। ਗੁੱਡ ਮਾਰਨਿੰਗ ਜਲੰਧਰ।

दिल से निकले दुआ ये हमारी, हर सुबह हो खुशियों से भरी तुम्हारी। जिंदगी में आए सिर्फ प्यार के रंग, जुड़े रहो FM रेनबो के संग। ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ। ਤੇ ਚਲੋ ਜੀ, ਸਵੇਰ ਦੀ ਕਿਰਨ ਨਾਲ ਸਾਡਾ ਵੀ ਹੋ ਗਿਆ ਹੈ ਚਮਕਣ ਦਾ ਟਾਈਮ। FM ਰੇਨਬੋ ਤੇ ਮੂਡ ਵੀ ਹੈ ਪ੍ਰਾਈਮ, ਜਿੱਥੇ ਨੌਲੇਜ ਵੀ ਮਿਲੇ ਤੇ ਮਸਤੀ ਵੀ ਸਾਥ। ਸ਼ੁਰੂ ਹੋ ਗਿਆ ਜੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਹਰ ਦਿਨ ਇੱਕ ਨਵੀਂ ਬਾਤ।

ਤੇ ਦੋਸਤੋ ਅੱਜ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਪਾਂ ਕਰਾਂਗੇ ਤੇ ਮਾਰਨਿੰਗ ਹੋ ਗਈ ਅਜੇ ਤੇ ਐਨਰਜੈਟਿਕ ਜਿਹਾ ਸੌਂਗ ਵੀ ਹੋਣਾ ਚਾਹੀਦਾ ਹੈ ਜਿਹਦੇ ਕਰਕੇ ਤੁਸੀਂ ਉੱਠ ਜਾਓ, ਤੁਹਾਡੀਆਂ ਅੱਖਾਂ ਖੁੱਲ੍ਹ ਜਾਣ ਅਤੇ ਤੁਸੀਂ ਸੋਚੋ ਕਿ ਹਾਂ ਚਲੋ ਹੁਣ ਤਾਂ ਮੈਨੂੰ ਉੱਠਣਾ ਹੀ ਪਏਗਾ, ਤਾਂ ਕਿਉਂ ਨਾ ਅਰਿਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਹਵਾਏ ਗਾਣਾ ਸੁਣਿਆ ਜਾਏ, ਕਿਉਂਕਿ ਗਰਮੀ ਤਾਂ ਬਹੁਤ ਜ਼ਿਆਦਾ ਹੈ, ਉੱਦਾਂ ਤਾਂ ਹਵਾ ਚੱਲਣੀ ਨਹੀਂ ਹੈਗੀ, ਕਿਉਂ ਨਾ ਤੁਸੀਂ ਗੀਤਾਂ ਨਾਲ ਹੀ ਆਪਣੇ ਆਪ ਨੂੰ ਸਕੂਨ ਦੇ ਦਿਓ। ਤਾਂ ਚਲੋ ਜੀ ਗੀਤ ਸੁਣਦੇ ਹਾਂ, ਮਿਲਦੇ ਹਾਂ ਗੀਤ ਦੇ ਉਸ ਪਾਰ, ਜਾਣਾ ਕਿਤੇ ਨਹੀਂ ਹੈ ਕਿਉਂਕਿ ਪ੍ਰੋਗਰਾਮ ਸਟਾਰਟ ਹੋ ਗਿਆ ਜੀ। ਗੁੱਡ

ਹਵਾਏ ਜਿਹੜੀ ਹੈ ਨਾ ਉਹ ਤੁਹਾਨੂੰ ਲੈ ਕੇ ਆਈ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ, ਅਤੇ ਉਹ ਤੁਹਾਨੂੰ ਦੱਸਣਾ ਚਾਹੁੰਦੀ ਹੈ ਖੂਬਸੂਰਤ ਜਿਹੀ ਗੱਲ। ਪਤਾ ਹੈ ਕਿਹੜੀ ਗੱਲ ਤੁਹਾਡੇ ਨਾਲ ਉਹ ਸਾਂਝੀ ਕਰਨਾ ਚਾਹੁੰਦੀ ਹੈ? ਹਵਾਵਾਂ ਸਾਂਝੀਆਂ ਕਰਨਾ ਚਾਹੁੰਦੀ ਹੈ ਕਿ ਐਵਰੀਥਿੰਗ ਇਜ਼ ਬਿਊਟੀਫੁਲ ਡਿਪੈਂਡਿੰਗ ਔਨ ਦਾ ਸਿਚੁਏਸ਼ਨ। ਸਹੀ ਗੱਲ ਹੈ ਨਾ, ਅ ਸਕੂਲ ਬੈਲ ਸਾਊਂਡਸ ਇਰੀਟੇਟਿੰਗ ਐਟ 9 AM ਬਟ ਦ ਸੇਮ ਬੈਲ ਸਾਊਂਡਸ ਮੈਲੋਡੀਅਸ ਐਟ 4 PM। APJ ਅਬਦੁਲ ਕਲਾਮ ਕਹਿੰਦੇ ਨੇ, ਅਤੇ ਕਿਉਂ ਕਹਿੰਦੇ ਨੇ? ਕਿਉਂਕਿ ਗੱਲ ਹੀ ਇੰਨੀ ਜ਼ਿਆਦਾ ਸੋਹਣੀ ਹੈ, ਹਰ ਚੀਜ਼ ਸਾਨੂੰ ਖੂਬਸੂਰਤ ਲੱਗਦੀ ਹੈ। ਉਹੀ ਚੀਜ਼ ਜਿਹੜੀ 9 ਵਜੇ ਇਰੀਟੇਟ ਕਰਦੀ ਹੈ ਨਾ, ਸ਼ਾਮ ਦੇ 4 ਵਜੇ ਉਹੀ ਸਕੂਲ ਦੀ ਜਿਹੜੀ ਘੰਟੀ ਹੈ ਨਾ, ਸਾਨੂੰ ਖੂਬਸੂਰਤ ਲੱਗਦੀ ਹੈ ਅਤੇ ਸਾਨੂੰ ਲੱਗਦਾ ਹੈ ਕਿ ਹਾਂ ਸਾਨੂੰ ਘਰ ਜਾਣਾ ਹੈ, ਤਾਂ ਉਹ ਸਾਨੂੰ ਨਾ ਬਹੁਤ ਜ਼ਿਆਦਾ ਅਟਰੈਕਟ ਕਰਦੀ ਹੈ। ਗੱਲ ਜਿਹੜੀ ਹੈ ਨਾ ਉਹ ਬੈਲ ਦੀ ਨਹੀਂ ਹੈਗੀ, ਗੱਲ ਜਿਹੜੀ ਹੈ ਉਹ ਸਾਰੀ ਮਾਇੰਡਸੈਟ ਦੀ ਹੈ। ਜਦੋਂ ਮੰਡੇ ਮਾਰਨਿੰਗ ਹੋਵੇ ਤਾਂ ਅਲਾਰਮ ਦੁਸ਼ਮਣ ਲੱਗਦਾ ਹੈ, ਪਰ ਫਰਾਈਡੇ ਈਵਨਿੰਗ ਦਾ ਨੋਟੀਫਿਕੇਸ਼ਨ ਉਹੀ ਫੋਨ ਸੁਪਰ ਸਟਾਰ ਲੱਗਣ ਲੱਗਦਾ ਹੈ। ਜ਼ਿੰਦਗੀ ਵੀ ਬਿਲਕੁਲ ਇਹੋ ਜਿਹੀ ਹੈ ਯਾਰ, ਕਈ ਵਾਰ ਸਿਚੁਏਸ਼ਨ ਨੂੰ ਅਸੀਂ ਪ੍ਰੋਬਲਮ ਸਮਝ ਲੈਂਦੇ ਹਾਂ, ਪਰ ਟਾਈਮ ਬਦਲਦਾ ਹੀ ਉਹੀ ਚੀਜ਼ ਸਾਨੂੰ ਬਲੈਸਿੰਗ ਲੱਗਦੀ ਹੈ। ਇਸ ਕਰਕੇ ਅੱਜ ਕਿਸੇ ਵੀ ਮੁਸ਼ਕਿਲ ਨੂੰ ਦੇਖ ਕੇ ਨਾ ਟੈਨਸ਼ਨ ਨਾ ਲਿਓ, ਹੋ ਸਕਦਾ ਹੈ ਕਿ ਕੱਲ੍ਹ ਇਹ ਤੁਹਾਡੀ ਸਭ ਤੋਂ ਵੱਡੀ ਸਕਸੈਸ ਸਟੋਰੀ ਬਣ ਜਾਏ। ਇਸ ਲਈ ਸਮਾਈਲ ਕਰੋ, ਪੋਜ਼ਿਟਿਵ ਸੋਚੋ ਅਤੇ ਯਾਦ ਰੱਖੋ, ਸੀਨ ਚੇਂਜ ਹੋਣ ਵਿੱਚ ਟਾਈਮ ਨਹੀਂ ਲੱਗਦਾ, ਪਰ ਜੇ ਐਟੀਟਿਊਡ ਪੋਜ਼ਿਟਿਵ ਹੋਵੇ ਤਾਂ ਹਰ ਬੈਲ ਮੈਲੋਡੀ ਬਣ ਜਾਂਦੀ ਹੈ। ਅਤੇ ਤੁਸੀਂ ਟਿਊਨ ਕੀਤਾ ਹੈ ਜੀ 102.7 ਮੈਗਾਹਰਟਜ਼, ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੀ ਹੋ ਜੀ। ਗੁੱਡ ਮਾਰਨਿੰਗ ਜਲੰਧਰ।

ਤੇ ਹੁਣ ਤਾਂ ਤੁਹਾਨੂੰ ਉੱਠਣਾ ਹੀ ਪਏਗਾ। ਇਸ ਤੋਂ ਜ਼ਿਆਦਾ ਮੈਂ ਬੋਲ ਵੀ ਨਹੀਂ ਸਕਦੀ ਕਿ ਉੱਠ ਜਾਓ ਉੱਠ ਜਾਓ। ਦੇਖੋ ਮਾਰਨਿੰਗ ਹੋ ਗਈ ਹੈ, 7:12 ਹੋ ਗਏ ਨੇ ਅਤੇ ਬਾਹਰ ਜਾ ਕੇ ਦੇਖੋ ਕਿੰਨੀ ਜ਼ਿਆਦਾ ਧੁੱਪ ਲੱਗੀ ਹੋਈ ਹੈ। ਅਤੇ ਇੱਕ ਛੋਟੀ ਜਿਹੀ ਸਟੋਰੀ ਸੁਣਦੇ ਹਾਂ, ਬੜੀ ਸੋਹਣੀ ਹੈ। ਪਹਿਲਾਂ ਸ਼ੁਰੂ ਕਰਦੇ ਹਾਂ ਕੋਟ ਦੇ ਨਾਲ ਜਿਹੜਾ ਤੁਹਾਨੂੰ ਜ਼ਰੂਰ ਸਮਝ ਆਏਗਾ। ਡੋਂਟ ਰੀਡ ਸਕਸੈਸ ਸਟੋਰੀਜ਼, ਯੂ ਵਿਲ ਗੈਟ ਓਨਲੀ ਅ ਮੈਸੇਜ। ਰੀਡ ਫੇਲੀਅਰ ਸਟੋਰੀਜ਼, ਯੂ ਵਿਲ ਗੈਟ ਆਈਡੀਆਜ਼ ਟੂ ਗੈਟ ਸਕਸੈਸ। ਸੋਚੋ ਇੱਕ ਮੁੰਡਾ ਸੀ, ਹਰ ਇਗਜ਼ਾਮ 'ਚ ਉਹ ਫੇਲ, ਹਰ ਇੰਟਰਵਿਊ 'ਚ ਰਿਜੈਕਟ, ਅਤੇ ਲੋਕ ਕਹਿੰਦੇ ਸੀ ਇਹ ਤੇਰੇ ਬਸ ਦੀ ਕੋਈ ਗੱਲ ਹੀ ਨਹੀਂ ਹੈਗੀ। ਹਰ ਵਾਰ ਉਹ ਘਰ ਆਉਂਦਾ ਅਤੇ ਮਾਂ ਸਿਰਫ ਇੱਕੋ ਗੱਲ ਕਹਿੰਦੀ, ਪੁੱਤ ਅੱਜ ਹਾਰ ਕੇ ਆਇਆ ਪਰ ਖਾਲੀ ਹੱਥ ਤਾਂ ਨਹੀਂ ਆਇਆ ਨਾ, ਕੁਝ ਨਾ ਕੁਝ ਸਿੱਖ ਕੇ ਤਾਂ

0: ਜ਼ਰੂਰ ਆਇਆ ਹੋਏਗਾ। ਪਹਿਲਾ ਦਿਨ ਉਹ ਰੋਇਆ, ਦੂਜੇ ਦਿਨ ਵੀ ਰੋਇਆ, ਫਿਰ ਤੀਜੇ ਦਿਨ ਉਸ ਨੇ ਇੱਕ ਡਾਇਰੀ ਲਈ। ਜਦੋਂ ਵੀ ਫੇਲ ਹੁੰਦਾ ਉਹ ਲਿਖਦਾ, ਮੈਂ ਕਿਹੜੀ ਗਲਤੀ ਕੀਤੀ ਸੀ। ਹੌਲੀ ਹੌਲੀ ਡਾਇਰੀ ਜਿਹੜੀ ਸੀ ਉਹ ਵੀ ਭਰ ਗਈ, ਪਰ ਨਾਲ ਹੀ ਉਹਦੀ ਸੋਚ ਵੀ ਨਾ ਬਿਲਕੁਲ ਬਦਲ ਗਈ। ਕੀ ਬਦਲਾ? ਬਹੁਤ ਕੁਝ। ਅਤੇ ਫਿਰ ਇੱਕ ਵਾਰੀ ਜਦੋਂ ਇੰਟਰਵਿਊ ਲਈ ਗਿਆ ਤਾਂ ਇੰਟਰਵਿਊਅਰ ਨੇ ਪੁੱਛਿਆ ਕਿ ਤੈਨੂੰ ਆਪਣੀ ਸਭ ਤੋਂ ਵੱਡੀ ਅਚੀਵਮੈਂਟ ਕੀ ਲੱਗਦੀ ਹੈ। ਪਤਾ ਉਹਨੇ ਕੀ ਕਿਹਾ? ਉਹ ਹੱਸ ਕੇ ਕਹਿੰਦਾ, ਸਰ ਮੇਰੀ ਸਭ ਤੋਂ ਵੱਡੀ ਅਚੀਵਮੈਂਟ ਮੇਰੀ ਸਕਸੈਸ ਨਹੀਂ ਹੈ, ਮੇਰੀ ਫੇਲੀਅਰ ਹੈ। ਜੇ ਉਹ ਨਾ ਹੁੰਦੀਆਂ ਤਾਂ ਅੱਜ ਮੈਂ ਇੰਨਾ ਕੌਨਫੀਡੈਂਟ ਫੀਲ ਨਾ ਕਰਦਾ। ਬਸ ਉਹੀ ਜਵਾਬ ਸੀ ਜਿਸ ਨੇ ਉਸਨੂੰ ਨੌਕਰੀ ਵੀ ਦਿਲਾ ਦਿੱਤੀ ਅਤੇ ਉਸਦੀ ਜ਼ਿੰਦਗੀ ਵੀ ਬਦਲ ਦਿੱਤੀ। ਦੋਸਤੋ, ਸਕਸੈਸ ਤਾਂ ਸਿਰਫ ਦੱਸਦੀ ਹੈ ਕਿ ਤੁਸੀਂ ਜੀਤ ਗਏ ਹੋ, ਪਰ ਫੇਲੀਅਰ ਇਹ ਸਿਖਾਉਂਦੀ ਹੈ ਕਿ ਤੁਸੀਂ ਜਿੱਤਣਾ ਕਿਵੇਂ ਹੈ। ਇਸ ਕਰਕੇ ਜਦੋਂ ਵੀ ਜ਼ਿੰਦਗੀ ਤੁਹਾਨੂੰ ਗਿਰਾ ਦੇਵੇ ਨਾ, ਯਾਦ ਰੱਖਣਾ, ਡਿੱਗਣਾ ਗਲਤ ਨਹੀਂ ਹੈ, ਡਿੱਗ ਕੇ ਉੱਠ ਜਾਣਾ ਇਹ ਵੀ ਗਲਤ ਨਹੀਂ ਹੈ, ਪਰ ਕੋਸ਼ਿਸ਼ ਨਾ ਕਰਨਾ ਇਹ ਬਹੁਤ ਵੱਡੀ ਗਲਤੀ ਹੈ। ਅਤੇ ਹੁਣ ਜੇਕਰ ਤੁਸੀਂ ਉੱਠ ਹੀ ਗਏ ਹੋ ਤਾਂ ਇਹ ਗੱਲ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਰੱਖਣੀ ਹੈ ਅਤੇ ਅੱਜ ਵੀ ਇਹੀ ਸੋਚ ਕੇ ਜਾਣਾ ਹੈ, ਜਿਹੜੀਆਂ ਵੀ ਤੁਹਾਡੇ ਤੋਂ ਗਲਤੀ ਹੋਏਗੀ ਤੁਸੀਂ ਆਪਣਾ ਮੋਰੈਲ ਡਾਊਨ ਨਹੀਂ ਕਰਨਾ। ਤੁਸੀਂ ਇਹ ਨਹੀਂ ਸੋਚਣਾ ਕਿ ਯਾਰ ਮੇਰੇ ਨਾਲੋਂ ਮੇਰੇ ਕੋਲੋਂ ਗਲਤੀ ਹੋ ਗਈ ਆ, ਫਿਰ ਲੋਕ ਕੀ ਕਹਿਣਗੇ। ਤੁਸੀਂ ਉਸ ਗਲਤੀ ਨੂੰ ਬਸ ਆਪਣੀ ਕਾਪੀ 'ਤੇ ਲਿਖ ਲਓ ਅਤੇ ਅਗਲੀ ਵਾਰੀ ਕੋਸ਼ਿਸ਼ ਕਰਿਓ ਉਹ ਗਲਤੀ ਨਾ ਹੋਵੇ। ਇਹਦੇ ਨਾਲ ਕੀ ਹੋਏਗਾ, ਤੁਸੀਂ ਕਿਸੇ ਨੂੰ ਸਿਖਾ ਵੀ ਸਕਦੇ ਹੋ।
1: ਤੇਰੇ ਪਿਆਰ ਮੇ ਦਿਲ ਚਾਹਤਾ ਹੈ ਬਸ ਭੀਗੇ ਭੀਗੇ ਭੀਗੇ।
0: ਤੇ ਚਲੋ ਜੀ, ਇਸ ਗੀਤ ਨੂੰ ਇੰਜੋਏ ਕਰੋ। ਮਿਲਦੇ ਹਾਂ ਗੀਤ ਦੇ ਉਸ ਪਾਰ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਟਿਊਨ ਇਨ ਕੀਤਾ ਹੈ ਜੀ 102.7 ਮੈਗਾਹਰਟਜ਼ ਤੇ। ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ।

ਪਿਆਰ 'ਚ ਤਾਂ ਪਤਾ ਨਹੀਂ ਤੁਸੀਂ ਭਿੱਜੇ ਕਿ ਨਹੀਂ ਭਿੱਜੇ, ਲੇਕਿਨ ਇੰਨਾ ਮੈਨੂੰ ਜ਼ਰੂਰ ਪਤਾ ਹੈ ਕਿ ਕੱਲ੍ਹ ਜਲੰਧਰ 'ਚ ਨਾ ਬਾਰਿਸ਼ ਹੋਈ ਸੀ ਅਤੇ ਤੁਸੀਂ ਜ਼ਰੂਰ ਭਿੱਜ ਗਏ ਸੀ। ਭਿੱਜੇ ਸੀ ਕਿ ਨਹੀਂ ਭਿੱਜੇ ਸੀ? ਜੇ ਨਹੀਂ ਭਿੱਜੇ ਸੀ ਤਾਂ ਕੋਈ ਗੱਲ ਨਹੀਂ। ਅੱਜ ਦਾ ਮੌਸਮ ਵੈਸੇ ਨਾ ਬੜਾ ਹੀ ਖਤਰਨਾਕ ਹੈ, ਤੁਸੀਂ ਸੁਣ ਕੇ ਹੀ ਤੁਹਾਨੂੰ ਲੱਗੇਗਾ ਕਿ ਹੈ ਅੱਜ ਮੌਸਮ ਨੂੰ ਕੀ ਹੋ ਗਿਆ ਹੈ। ਕਿਉਂਕਿ ਅੱਜ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲੋਗੇ ਨਾ, ਤਾਂ ਨਿਕਲਣ ਤੋਂ ਪਹਿਲਾਂ ਆਪਣੀ ਘਰ ਦੀ

ਜਿਹੜੀ ਜਿੰਨੀ ਵੀ ਸਾਰੀ ਪਲੈਨਿੰਗ ਹੈ ਨਾ, ਬਿਲਕੁਲ ਬਾਹਰ ਨਿਕਲਣ ਤੋਂ ਪਹਿਲਾਂ ਪਰਫੈਕਟ ਹੋਣੀ ਚਾਹੀਦੀ ਹੈ, ਕਿਉਂਕਿ ਅੱਜ ਜਲੰਧਰ ਦਾ ਮੌਸਮ ਗਰਮ ਅਤੇ ਹਿਊਮਿਡ ਰਹਿ ਸਕਦਾ ਹੈ। ਦਿਨ ਦਾ ਮੈਕਸੀਮਮ ਟੈਂਪਰੇਚਰ ਲਗਭਗ 38 ਡਿਗਰੀ ਸੈਲਸੀਅਸ ਹੋਏਗਾ ਅਤੇ ਮਿਨੀਮਮ ਕਰੀਬ 26 ਡਿਗਰੀ ਸੈਲਸੀਅਸ ਰਹਿਣ ਵਾਲਾ ਹੈ। ਅਤੇ ਆਸਮਾਨ ਪਾਰਟੀ ਕਲਾਊਡੀ ਹੋਏਗਾ, ਕਹਿ ਰਹੇ ਕਿ ਹਲਕਾ ਹਲਕਾ ਮੀਂਹ ਵੀ ਪੈ ਸਕਦਾ ਹੈ ਅਤੇ ਨਾਲ ਹੀ ਬਿਜਲੀ ਵੀ ਕੜਕ ਸਕਦੀ ਹੈ। ਸੋ ਇਸ ਅਕੋਰਡਿੰਗ ਤੁਸੀਂ ਆਪਣੇ ਆਪ ਨੂੰ ਸੇਫ ਰੱਖਣਾ ਹੈ, ਛਾਤਾ ਲੈ ਕੇ ਨਿਕਲਿਓ ਅਤੇ ਪਾਣੀ ਦੀ ਬੋਟਲ ਆਪਣੇ ਨਾਲ ਰੱਖਣੀ ਹੈ। ਅਤੇ ਹਾਂ, ਪਾਣੀ ਦੀ ਬੋਟਲ ਦੇ ਨਾਲ ਨਾਲ ਤੁਸੀਂ ਜੇਕਰ ਥੋੜ੍ਹੀ ਮੋਟੀ, ਮੌਸਮ ਦਾ ਦੇਖੋ ਸਾਨੂੰ ਨਹੀਂ ਪਤਾ ਹੁੰਦਾ, ਲੇਕਿਨ ਹਾਂ ਜਿਹੜੀ ਅਪਡੇਟ ਆਈ ਸੀ ਮੈਂ ਤੁਹਾਨੂੰ ਜ਼ਰੂਰ ਦੱਸ ਦਿੱਤੀ ਹੈ, ਲੇਕਿਨ ਉੱਪਰ ਵਾਲੇ ਦੀ ਮਾਇਆ ਹੈ, ਕਦੇ ਧੁੱਪ ਕਦੇ ਛਾਇਆ ਹੈ, ਹੁਣ ਸਾਨੂੰ ਨਹੀਂ ਪਤਾ ਦਿਨ ਵਿੱਚ ਜੇਕਰ ਧੁੱਪ ਨਿਕਲ ਗਈ। ਇਸ ਲਈ ਆਪਣੇ ਗਲਵਸ ਵਗੈਰਾ ਸਭ ਕੁਝ ਟੈਨਿੰਗ ਤੋਂ ਬਚਣ ਲਈ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਅਤੇ ਇਹ ਵੀ ਤੁਸੀਂ ਯਾਦ ਰੱਖਣਾ, ਮੌਸਮ ਚਾਹੇ ਜਿੰਨਾ ਮਰਜ਼ੀ ਬਦਲ ਜਾਵੇ ਪਰ ਤੁਹਾਡੀ ਸਮਾਈਲ ਹਮੇਸ਼ਾ ਸਨੀ ਰਹਿਣੀ ਚਾਹੀਦੀ ਹੈ। ਤਾਂ ਚਲੋ ਜੀ, ਸਨੀ ਸਨੀ ਸਮਾਈਲ ਦੇ ਨਾਲ ਅਗਲਾ ਗੀਤ ਵੀ ਸੁਣਦੇ ਹਾਂ। ਓਏ ਹੋਏ ਹੋਏ ਹੋਏ, ਕਿਹੜਾ ਗੱਲਾਂ ਗੂੜੀਆਂ ਗਾਣਾ ਸੁਣਦੇ ਹਾਂ ਅਸੀਂ ਯਸ਼ਿਤਾ ਦੀ ਆਵਾਜ਼ ਦੇ ਵਿੱਚ। ਤਾਂ ਚਲੋ ਜੀ, ਰੈਡੀ ਹੋ ਜਾਓ ਹੁਣ ਥੋੜ੍ਹੀ ਐਨਰਜੀ ਲੈ ਕੇ ਆਉਣ ਲਈ।

ਰਾਤ ਤਾਂ ਨਹੀਂ ਹੈ, ਫਿਲਹਾਲ ਸੁਬਹਾ ਹੈ ਤੇ ਸੁਬਹਾ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਖੂਬਸੂਰਤ ਬਣਾ ਸਕਦੇ ਹਾਂ ਇਸ ਅਸੀਂ ਸੋਚਣਾ ਹੈ, ਨੱਚ ਕੇ ਜਾਂ ਫਿਰ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਜਾਂ ਫਿਰ ਪੋਜ਼ਿਟਿਵ ਥੋਟਸ ਜਿਹੜੇ ਨੇ ਆਪਣੇ ਦਿਲ ਦੇ ਵਿੱਚ ਲੈ ਕੇ ਆ ਕੇ ਜਾਂ ਫਿਰ ਗਰਮ ਗਰਮ ਚਾਹ

ਫਿਲਹਾਲ ਰਾਤ ਤਾਂ ਨਹੀਂ ਹੈ, ਫਿਲਹਾਲ ਸੁਬਹਾ ਹੈ, ਅਤੇ ਸੁਬਹਾ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਖੂਬਸੂਰਤ ਬਣਾ ਸਕਦੇ ਹਾਂ, ਇਸ ਅਸੀਂ ਸੋਚਣਾ ਹੈ। ਨੱਚ ਕੇ ਜਾਂ ਫਿਰ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਜਾਂ ਫਿਰ ਪੋਜ਼ੀਟਿਵ ਥੋਟਸ ਜਿਹੜੇ ਨੇ ਆਪਣੇ ਦਿਲ ਦੇ ਵਿੱਚ ਲੈ ਕੇ ਆ ਕੇ ਜਾਂ ਫਿਰ ਗਰਮ ਗਰਮ ਚਾਹ ਪੀ ਕੇ ਨਾਲ ਆਪਣਾ ਮਨਪਸੰਦ ਜਿਹੜਾ ਹੈ ਬ੍ਰੇਕਫਾਸਟ ਖਾ ਕੇ, ਕਿਸੇ ਵੀ ਤਰੀਕੇ ਦੇ ਨਾਲ ਅਸੀਂ ਆਪਣੇ ਦਿਨ ਨੂੰ ਖੂਬਸੂਰਤ ਬਣਾ ਸਕਦੇ ਹਾਂ। ਤੁਸੀਂ ਟਿਊਨ ਕੀਤਾ ਹੈ ਜੀ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ। ਮੈਨੂੰ ਇੱਕ ਚੀਜ਼ ਦੱਸੋ, ਜੇਕਰ ਮੈਂ ਤੁਹਾਡੇ ਤੋਂ ਪੁੱਛਾਂ ਅੱਜ ਕਿੰਨੇ ਕਦਮ ਚੱਲੇ ਹੋ, ਚਲੋ ਹਲੇ ਤਾਂ ਤੁਸੀਂ ਉੱਠੇ ਹੀ ਨਹੀਂ ਹੋ, ਹੈ ਨਾ, ਅਤੇ ਜੇ ਮੈਂ ਪੁੱਛਾਂ ਮਹੀਨੇ ਦਾ ਕਿੰਨਾ ਖਰਚਾ ਹੋਇਆ, ਤੁਹਾਨੂੰ ਪਤਾ ਹੋਏਗਾ? ਮੋਬਾਈਲ ਦੀ ਬੈਟਰੀ ਕਿੰਨੇ ਪਰਸੈਂਟ 'ਤੇ ਆ, ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ। ਪੈਟਰੋਲ ਦੀ ਐਵਰੇਜ ਕਿੰਨੀ ਆ, ਇਹ ਵੀ ਪਤਾ ਹੈ ਕਿ ਨਹੀਂ? ਸੋਚ ਰਹੇ ਹੋ ਨਾ, ਇਹ ਸਭ ਨੰਬਰ ਹੀ ਤਾਂ ਨੇ। ਇਹ ਦੋਸਤੋ, ਇਹਨਾਂ ਨੰਬਰ ਤੋਂ ਵੀ ਬਿਨਾਂ ਸਾਡੀ ਜ਼ਿੰਦਗੀ ਦੀ, ਮਤਲਬ ਅਸੀਂ ਕਹਿ ਸਕਦੇ ਹਾਂ ਸਾਡੀ ਜ਼ਿੰਦਗੀ ਇਹਨਾਂ ਨੰਬਰ ਤੋਂ ਬਿਨਾਂ ਵੀ ਅਧੂਰੀ ਹੈ। ਅਤੇ ਅੱਜ ਹੈ 29 ਜੂਨ। 29 ਜੂਨ ਨੂੰ ਇੰਡੀਆ ਵਿੱਚ ਨੈਸ਼ਨਲ ਸਟੈਟਿਸਟਿਕਸ ਡੇ ਮਨਾਇਆ ਜਾਂਦਾ ਹੈ, ਅਤੇ ਇਹ ਦਿਨ ਭਾਰਤ ਦੇ ਮਸ਼ਹੂਰ ਪ੍ਰੋਫੈਸਰ ਪ੍ਰਸ਼ਾਂਤਾ ਚੰਦਰ ਜੀ ਦੇ ਜਨਮ ਦਿਵਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਨੇ ਸਟੈਟਿਸਟਿਕਸ ਨੂੰ ਸਿਰਫ ਕਿਤਾਬਾਂ ਤੱਕ ਨਹੀਂ ਰੱਖਿਆ, ਬਲਕਿ ਦੇਸ਼ ਦੀ ਪਲੈਨਿੰਗ, ਇਕੋਨਮੀ, ਡਿਵਲਪਮੈਂਟ ਅਤੇ ਮਜ਼ਬੂਤ ਆਧਾਰ 'ਤੇ ਬਣਾਇਆ। ਹੁਣ ਤੁਸੀਂ ਸੋਚ ਰਹੇ ਹੋ ਕਿ ਸਟੈਟਿਸਟਿਕਸ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਕਿੱਥੇ ਕੰਮ ਆਉਂਦੀ ਹੈ, ਕਿਉਂ ਕੰਮ ਨਹੀਂ ਆਉਂਦੀ? ਜ਼ਰੂਰ ਆਉਂਦੀ ਹੈ। ਜਦੋਂ ਤੁਸੀਂ ਮਾਰਕੀਟ ਜਾਂਦੇ ਹੋ, ਸਬਜ਼ੀ ਖਰੀਦਦੇ ਹੋ, ਰੇਟ ਕੰਪੇਅਰ ਕਰਦੇ ਹੋ, ਜਦੋਂ ਬਾਰਗੇਨਿੰਗ ਕਰਦੇ ਹੋ, ਜਦੋਂ ਕਹਿੰਦੇ ਹੋ ਨਾ ਨਹੀਂ ਭਾਅ ਜੀ ਇਹ ਰੇਟ ਕੰਮ ਕਰ ਦਿਉ, ਅਸੀਂ ਤਾਂ ਸੱਚੀ ਪਹਿਲੀ ਵਾਰੀ ਤੁਹਾਡੇ ਸ਼ੋਪ 'ਤੇ ਆਏ ਹਾਂ, ਅਸੀਂ ਤਾਂ ਸਿਰਫ 200 ਰੁਪਏ ਦੇਣੇ ਆ, ਭਾਵੇਂ ਚੀਜ਼ ਹੋਵੇ 1000 ਦੀ, ਤੁਸੀਂ ਕੰਮ ਕਰਾ ਕੇ ਸਿਰਫ 200 ਦੇਣੇ ਆ, ਇਹ ਵੀ ਸਟੈਟਿਸਟਿਕਸ ਹੀ ਹੈ। ਕ੍ਰਿਕਟ 'ਚ ਵਿਰਾਟ ਕੋਹਲੀ ਦੀ ਐਵਰੇਜ ਹੋਵੇ, ਸਕੂਲ ਦਾ ਰਿਜ਼ਲਟ ਹੋਵੇ, ਇਲੈਕਸ਼ਨ ਸਰਵੇ ਹੋਵੇ, ਪੈਟਰੋਲ ਦੀ ਕੀਮਤ ਹੋਵੇ ਜਾਂ ਡਾਕਟਰ ਦੀ ਰਿਪੋਰਟ ਹੋਵੇ, ਯਾਨੀ ਹੋਸਪਿਟਲ ਦੀ ਰਿਪੋਰਟ ਹੋਵੇ, ਹਰ ਜਗ੍ਹਾ ਨੰਬਰ ਅਤੇ ਡਾਟਾ ਹੀ ਫੈਸਲੇ ਕਰਦੇ ਨੇ। ਅਸਲ ਦੇ ਵਿੱਚ ਜਿਹੜੇ ਸਟੈਟਿਸਟਿਕਸ ਹੈ ਨਾ, ਉਹ ਹਿਸਾਬ ਕਿਤਾਬ ਨਹੀਂ ਹੈ, ਇਹ ਸੱਚ ਹੈ, ਸਮਝਣ ਦਾ ਤਰੀਕਾ ਹੈ। ਅਤੇ ਇਸ ਕਰਕੇ ਅੱਜ ਦੇ ਦਿਨ ਨੂੰ ਅਸੀਂ ਜ਼ਰੂਰ ਤਵੱਜੋ ਦੇਣੀ ਹੈ। ਜੇ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ ਤਾਂ ਅੰਦਾਜ਼ੇ ਨਹੀਂ, ਉਸ ਜ਼ਿੰਦਗੀ ਨੂੰ ਜੀਣਾ ਪਏਗਾ। ਅਤੇ ਅਸੀਂ ਕਹਿ ਸਕਦੇ ਹਾਂ ਜਾਣਕਾਰੀ ਡਾਟਾ ਫੈਸਲੇ ਲੈਣ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੀ ਹੈ। ਅਤੇ ਹੁਣ ਦੇਖੋ, ਅਸੀਂ ਵੀ ਜੇਕਰ ਕੁਝ ਕੰਮ ਕਰ ਰਹੇ ਹਾਂ ਨੰਬਰਸ ਦੇ ਮੁਕਾਬਲੇ ਮੁਤਾਬਿਕ ਹੀ ਕਰ ਰਹੇ ਹਾਂ, ਹੈ ਨਾ, ਸੋ ਇਸ ਲਈ ਦੇਖੋ ਟਾਈਮ ਵੀ ਜ਼ਿਆਦਾ ਹੋ ਰਿਹਾ ਹੈ, 7:27 ਹੋ ਗਏ ਨੇ, ਹੁਣ ਸਾਨੂੰ ਪ੍ਰੋਗਰਾਮ ਨੂੰ ਅੱਗੇ ਵਧਾਉਣਾ ਹੋਏਗਾ। ਅਤੇ ਅੱਗੇ ਵਧਾਉਣ ਦੇ ਲਈ ਪ੍ਰੋਗਰਾਮ ਦੇ ਵਿੱਚ ਅਸੀਂ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ, ਤਾਂ ਚਲੋ ਜੀ ਵਿਸ਼ਾਲ ਮਿਸ਼ਰਾ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਹਾਂ ਤੂੰ ਹੈ, ਪ੍ਰੋਗਰਾਮ ਚੱਲ ਰਿਹਾ, ਗੁੱਡ ਮਾਰਨਿੰਗ ਜਲੰਧਰ।

ਅਸੀਂ ਆਪਣੇ ਬਹੁਤ ਹੀ ਕਰੀਬ ਦੋਸਤ ਨੂੰ, ਆਪਣੇ ਬਹੁਤ ਹੀ ਕਰੀਬ ਉਸ ਇਨਸਾਨ ਨੂੰ ਜਿਹਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ, ਅਸੀਂ ਕਹਿੰਦੇ ਹਾਂ ਸਿਰਫ਼ ਤੂੰ ਹੈ ਤੂੰ ਹੈ ਤੂੰ ਹੈ, ਅਤੇ ਉਹਦੀਆਂ ਫੋਟੋਆਂ ਦੇਖ ਕੇ ਅਸੀਂ ਖੁਸ਼ ਹੁੰਦੇ ਹਾਂ, ਮੈਮਰੀਜ਼ ਕੈਪਚਰ ਕਰਦੇ ਹਾਂ। ਅਤੇ ਜੇ ਮੈਂ ਤੁਹਾਡੇ ਤੋਂ ਪੁੱਛਾਂ ਜੇ ਕੈਮਰਾ ਹੀ ਨਾ ਹੁੰਦਾ ਤਾਂ ਕੀ ਹੁੰਦਾ, ਜੇ ਤੁਹਾਡੀ ਬਚਪਨ ਦੀ ਮੁਸਕਾਨ ਹੀ ਨਾ ਹੁੰਦੀ ਕੈਪਚਰ ਤਾਂ ਕੀ ਹੁੰਦਾ, ਜੇ ਤੁਹਾਡੇ ਕਿਸੇ ਦੋਸਤ ਦੀ ਫੋਟੋ ਤੁਹਾਡੇ ਕੋਲ ਨਾ ਹੁੰਦੀ ਤਾਂ ਫਿਰ ਤੁਸੀਂ ਕਿੱਦਾਂ ਉਹਨੂੰ ਯਾਦ ਰੱਖਦੇ। ਮਾਂ ਦੇ ਨਾਲ ਪਹਿਲੀ ਸੈਲਫੀ, ਸਕੂਲ ਦਾ ਫੇਅਰਵੈੱਲ ਜਾਂ ਕਿਸੇ ਆਪਣੇ ਨਾਲ ਬਿਤਾਏ ਹੋਏ ਖਾਸ ਪਲ ਸਿਰਫ ਯਾਦਾਂ 'ਚ ਰਹਿ ਜਾਂਦਾ ਹੈ ਨਾ। ਕੈਮਰਾ ਸਿਰਫ ਫੋਟੋ ਨਹੀਂ ਖਿੱਚਦਾ, ਇਹ ਉਹ ਵਕਤ ਨੂੰ ਰੋਕ ਦਿੰਦਾ ਹੈ ਅਤੇ ਸਾਡੇ ਜ਼ਿਹਨ ਦੇ ਵਿੱਚ ਉਹ ਵਕਤ ਹਮੇਸ਼ਾ ਲਈ ਰਹਿੰਦਾ ਹੈ। ਇਹ ਮੈਂ ਕਿਉਂ ਕਹਿ ਰਹੀ ਹਾਂ, ਕਿਉਂਕਿ ਅੱਜ ਦੁਨੀਆ ਭਰ ਦੇ ਵਿੱਚ ਕੈਮਰਾ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਇਹ ਦਿਨ ਫੋਟੋਗ੍ਰਾਫੀ ਦੀ ਕਲਾ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਦੇ ਲਈ ਅਤੇ ਕੈਮਰੇ ਦੀ ਜਰਨੀ ਨੂੰ ਸੈਲਿਊਟ ਕਰਨ ਦੇ ਲਈ ਮਨਾਇਆ ਜਾਂਦਾ ਹੈ। ਅਤੇ ਛੋਟੀ ਜਿਹੀ ਟਾਈਮਲਾਈਨ ਹੈ ਕੈਮਰੇ ਦੀ, ਕਿਉਂ ਨਾ ਉਹਦੇ ਬਾਰੇ ਵੀ ਗੱਲ ਕੀਤੀ ਜਾਏ। ਹੁਣ ਤੁਸੀਂ ਆਪਣਾ ਫੋਨ ਪੁੱਠਾ ਕਰਕੇ ਵੇਖੋਗੇ, ਹਾਂ ਕੈਮਰੇ ਦੀ ਗੱਲ ਹੋ ਰਹੀ ਹੈ, ਫੋਟੋਆਂ ਤਾਂ ਹੈਗੀਆਂ ਮੇਰੇ ਫੋਨ 'ਚ। ਚੱਪਲੋ ਚਲੋ ਚਲੋ ਕੋਈ ਗੱਲ ਨਹੀਂ। ਸੋ 1816 ਦੇ ਵਿੱਚ ਫਰੈਂਚ ਇਨਵੈਸਟਰ ਜਿਹੜੇ ਸੀ ਫਰਾਂਸ ਦੇ, ਅਤੇ ਉਹਨਾਂ ਨੇ ਕੀ ਕੀਤਾ ਸੀ, ਪਰਮਾਨੈਂਟ ਇਮੇਜ ਕੈਪਚਰ ਕਰਨ ਦੇ ਐਕਸਪੈਰੀਮੈਂਟ ਸ਼ੁਰੂ ਕੀਤੇ ਸੀ, ਅਤੇ ਉਹਨਾਂ ਦਾ ਨਾਂ ਸੀ ਜੋਸਫ ਨਾਈਸਫੋਰ। ਫਿਰ ਉਸ ਤੋਂ ਬਾਅਦ 1839 ਦੇ ਵਿੱਚ ਲੂਇਸ ਨੇ ਇੱਕ ਡਾਰਜੀਓਡੋਟ ਟਾਈਪ ਦਾ ਜਿਹੜਾ ਪ੍ਰੋਸੈਸਰ ਹੈ ਉਹ ਇੰਟਰੋਡਿਊਸ ਕੀਤਾ ਸੀ, ਜਿਸ ਨਾਲ ਫੋਟੋਗ੍ਰਾਫੀ ਆਮ ਲੋਕਾਂ ਤੱਕ ਪਹੁੰਚਣੀ ਸ਼ੁਰੂ ਹੋ ਗਈ। ਫਿਰ 1888 ਵਿੱਚ ਜੋਰਜ ਈਸਟਮੈਨ ਨੇ ਪਹਿਲਾ ਸਿੰਪਲ ਕੋਡਕ ਕੈਮਰਾ ਲਾਂਚ ਕੀਤਾ ਅਤੇ ਫੇਮਸ ਸਲੋਗਨ ਦਿੱਤਾ, ਯੂ ਪ੍ਰੈਸ ਦੀ ਬਟਨ ਵੀ ਡੂ ਦ ਰੈਸਟ, ਯਾਨੀ ਕਿ ਤੁਸੀਂ ਸਿਰਫ ਬਟਨ ਪ੍ਰੈਸ ਕਰੋ, ਬਾਕੀ ਸਾਰਾ ਕੁਝ ਅਸੀਂ ਕਰ ਲਾਂਗੇ। ਇਸ ਨਾਲ ਫੋਟੋਗ੍ਰਾਫੀ ਹਰ ਆਮ ਇਨਸਾਨ ਲਈ ਆਸਾਨ ਹੋ ਗਈ। ਫਿਰ ਉਸ ਤੋਂ ਬਾਅਦ 1900s ਦੇ ਵਿੱਚ ਕੋਡਕ ਬਰਾਊਨੀ ਕੈਮਰਾ ਆਇਆ, ਜਿਸ ਨੇ ਫੋਟੋਗ੍ਰਾਫੀ ਨੂੰ ਘਰ ਘਰ ਤੱਕ ਪਹੁੰਚਾ ਦਿੱਤਾ, ਕਿਉਂਕਿ ਪਹਿਲਾਂ ਤਾਂ ਲੋਕਾਂ ਦੇ ਕੋਲ ਜਾਣਾ ਪੈਂਦਾ ਸੀ ਫੋਟੋ ਕਲਿੱਕ ਕਰਵਾਉਣ ਦੇ ਲਈ, ਲੇਕਿਨ ਹੁਣ ਉਹੀ ਕੈਮਰਾ ਘਰ ਆ ਗਿਆ ਸੀ। ਫਿਰ 1975 ਦੇ ਵਿੱਚ ਕੋਡਕ ਇੰਜੀਨੀਅਰ ਸਟੀਵਨ ਸੈਸ਼ਨ ਨੇ ਪਹਿਲਾ ਡਿਜੀਟਲ ਕੈਮਰਾ ਬਣਾਇਆ, ਜਿਹਨੇ ਫੋਟੋਗ੍ਰਾਫੀ ਦੀ ਦੁਨੀਆ ਹੀ ਬਦਲ ਦਿੱਤੀ। ਅਤੇ ਅੱਜ ਕੈਮਰਾ ਸਾਡੀ ਸਾਰਿਆਂ ਦੀ ਜੇਬ ਦੇ ਵਿੱਚ ਹੈ, ਸਮਾਰਟਫੋਨ ਖੋਲ੍ਹਿਆ ਅਤੇ ਕਲਿੱਕ ਕੀਤਾ ਅਤੇ ਸਾਰੀਆਂ ਯਾਦਾਂ ਕੈਪਚਰ ਕਰ ਲਈਆਂ ਆਪਣੇ ਫੋਨ ਦੇ ਵਿੱਚ। ਅਤੇ ਕੈਮਰਾ ਸਿਰਫ ਕੈਪਚਰ ਨਹੀਂ ਕਰਦਾ, ਇਮੋਸ਼ਨ, ਰਿਸ਼ਤਿਆਂ, ਹਿਸਟਰੀ ਨੂੰ ਵੀ ਸੰਭਾਲ ਕੇ ਰੱਖਦੇ ਆ। ਅੱਜ ਸਾਰੀਆਂ ਚੀਜ਼ਾਂ ਜਦੋਂ ਅਸੀਂ ਦੇਖਦੇ ਹਾਂ, ਯਾਦ ਕਰਦੇ ਹਾਂ ਕਿਸੇ ਪਰਸਨ ਨੂੰ, ਤਾਂ ਅਸੀਂ ਕੈਮਰੇ ਦੇ ਥਰੂ ਖਿੱਚੀ ਹੋਈ ਫੋਟੋ ਨੂੰ ਹੀ ਕਲਿੱਕ ਕਰਦੇ ਹਾਂ। ਤਾਂ ਹੁਣ ਤੁਸੀਂ ਵੀ ਸੋਚੋ, ਤੁਹਾਨੂੰ ਪਹਿਲਾਂ ਪਤਾ ਸੀ ਜਾਂ ਨਹੀਂ ਪਤਾ ਸੀ? ਜੇ ਨਹੀਂ ਪਤਾ ਸੀ ਤਾਂ ਵੀ ਕੋਈ ਗੱਲ ਨਹੀਂ, ਜੇ ਪਤਾ ਸੀ ਫਿਰ ਵੀ ਕੋਈ ਗੱਲ ਨਹੀਂ, ਗੱਲ ਤਾਂ ਦੇਖੋ ਕੋਈ ਵੀ ਨਹੀਂ ਹੈ। ਬਸ ਕੈਪਚਰ ਕਰਦੇ ਰਹੋ ਸੋਹਣੇ ਸੋਹਣੇ ਮੂਮੈਂਟ। ਹਲੇ ਵੀ ਜੇਕਰ ਤੁਸੀਂ ਖੁਸ਼ ਹੋ ਨਾ ਮੋਰਨਿੰਗ ਦੇ ਵਿੱਚ, ਆਪਣਾ ਕੋਈ ਵੀ ਸੀਨ, ਕੋਈ ਵੀ ਸਮਾਈਲ ਜਿਹੜੀ ਹੈ ਉਹ ਤੁਸੀਂ ਕੈਪਚਰ ਕਰ ਸਕਦੇ ਹੋ ਕੈਮਰੇ ਦੇ ਵਿੱਚ। ਤਾਂ ਤੁਸੀਂ ਟਿਊਨ ਕੀਤਾ ਹੈ ਜੀ 102.7 ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮੋਰਨਿੰਗ ਜਲੰਧਰ।

ਸਵੇਰੇ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਨਾ ਤਾਂ ਸਾਨੂੰ ਚਾਹੀਦੀ ਹੁੰਦੀ ਹੈ ਇੱਕ ਪਿਆਰੀ ਜਿਹੀ ਜੱਪੀ ਜਿਹੜੀ ਜੱਪੀ ਪੂਰਾ ਦਿਨ ਸਾਨੂੰ ਐਨਰਜੀ ਦੇਵੇ। ਉਹ ਪਿਆਰ, ਉਹ ਆਪਣਾਪਨ ਅਤੇ ਸਾਨੂੰ ਫੀਲ ਹੋਏ ਹਾਂ ਕੋਈ ਹੈਗਾ ਸਾਡੇ ਨਾਲ, ਉਹ ਪਰਸਨ ਜਿਹੜਾ ਸਾਨੂੰ ਸਪੋਰਟ ਕਰ ਸਕਦਾ ਹੈ, ਜਿਹਦੇ ਨਾਲ ਅਸੀਂ ਕੋਈ ਵੀ ਗੱਲ ਸਾਂਝੀ ਕਰ ਸਕਦੇ ਹਾਂ। ਅਤੇ ਮੈਨੂੰ ਆਹ ਦੱਸੋ, ਆਖਰੀ ਵਾਰੀ ਤੁਸੀਂ ਆਪਣੀ ਮੰਮੀ, ਪਾਪਾ, ਦੋਸਤ ਜਾਂ ਫਿਰ ਕਿਸੇ ਵੀ ਆਪਣੇ ਉਸ ਖਾਸ ਸ਼ਖਸ ਨੂੰ ਜਿਹਨੂੰ ਤੁਸੀਂ ਦਿਲੋਂ ਪਿਆਰ ਕਰਨਾ ਚਾਹੁੰਦੇ ਹੋ ਜਾਂ ਫਿਰ ਦਿਲੋਂ ਗਲੇ ਮਿਲਣਾ ਚਾਹੁੰਦੇ ਹੋ? ਅੱਜ ਦੀ ਬਿਜ਼ੀ ਲਾਈਫ 'ਚ ਤਾਂ ਅਸੀਂ ਦੇਖੋ ਮੈਸੇਜਸ ਤੋਂ ਹੀ ਉਹ ਜਿਹੜੇ ਗਲੇ ਮਿਲਣ ਵਾਲੇ ਜਿਹੜੇ ਇਮੋਜੀ ਹੁੰਦੇ ਨੇ ਉਹ ਭੇਜਦੇ ਰਹਿੰਦੇ ਆ, ਪਰ ਇੱਕ ਜੱਪੀ ਦੇਣ ਲਈ ਨਾ ਟਾਈਮ ਕੱਢਣਾ ਭੁੱਲ ਜਾਂਦੇ ਆ। ਅਤੇ ਅੱਜ ਹੈ ਜੀ ਹੱਗ ਹੋਲੀਡੇ, ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਤੇ ਇਹ ਸਿਰਫ ਕਿਸੇ ਨੂੰ ਗਲੇ ਲਾਉਣ ਦਾ ਦਿਲ ਨਹੀਂ ਹੈ, ਬਲਕਿ ਆਪਣੇ ਪਿਆਰ, ਆਪਣਾਪਨ ਅਤੇ ਇਮੋਸ਼ਨ ਸਪੋਰਟ ਦਿਖਾਉਣ ਦਾ ਦਿਨ ਵੀ ਹੈਗਾ। ਰਿਸਰਚ ਵੀ ਕਹਿੰਦੀ ਹੈ ਜੇਕਰ ਤੁਸੀਂ ਇੱਕ ਵਾਰਮ ਹੱਗ ਨਾਲ ਸਟ੍ਰੈੱਸ ਆਪਣਾ ਘਟਾ ਸਕਦੇ ਹੋ, ਜੇਕਰ ਕਿਸੇ ਦੇ ਨਾਲ ਤੁਸੀਂ ਗਲੇ ਮਿਲਦੇ ਹੋ ਆਪਣੇ ਕਿਸੇ ਖਾਸ ਪਰਸਨ ਦੇ ਨਾਲ, ਦਿਲ ਨੂੰ ਸਕੂਨ ਮਿਲਦਾ ਹੈ ਅਤੇ ਰਿਸ਼ਤਿਆਂ 'ਚ ਹੋਰ ਜ਼ਿਆਦਾ ਮਿਠਾਸ ਹੁੰਦੀ ਹੈ, ਪਿਆਰ ਵੱਧਦਾ। ਪਰ ਦੋਸਤੋ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਹੱਗ ਜਿਹੜੀ ਹੈ ਜਿਹੜੇ ਗਲੇ ਮਿਲਦੇ ਆ ਕੰਸੈਂਟ ਨਾਲ ਹੋਣੀ ਚਾਹੀਦੀ ਹੈ। ਜੇ ਸਾਹਮਣੇ ਵਾਲਾ ਕੰਫਰਟੇਬਲ ਹੋਵੇ ਤਾਂ ਹੀ ਜੱਪੀ ਹਜ਼ਾਰਾਂ ਲੱਖਾਂ ਲਫ਼ਜ਼ਾਂ ਤੋਂ ਵੱਧ ਕੇ ਆਪਣਾ ਪਿਆਰ ਦਿੰਦੀ ਹੈ ਅਤੇ ਫਿਕਰ ਜ਼ਾਹਿਰ ਕਰਦੀ ਹੈ। ਜੇ ਕਿਸੇ ਨੂੰ ਹੱਗ ਪਸੰਦ ਹੀ ਨਹੀਂ ਹੈ, ਗਲੇ ਮਿਲਣਾ ਪਸੰਦ ਹੀ ਨਹੀਂ ਹੈ, ਤਾਂ ਇੱਕ ਮੁਸਕਾਨ, ਇੱਕ ਹੈਂਡਸ਼ੇਕ ਵੀ ਤੁਸੀਂ ਕਰ ਸਕਦੇ ਹੋ। ਤਾਂ ਚਲੋ ਜੇ ਜ਼ਿੰਦਗੀ ਤੁਹਾਡੀ ਹੈ, ਲੇਕਿਨ ਸਾਡੀ ਜ਼ਿੰਦਗੀ ਦੇ ਨਾਲ ਹੋਰ ਵੀ ਤਾਂ ਲੋਕ ਜੁੜੇ ਹੁੰਦੇ ਨੇ ਨਾ, ਤਾਂ ਉਹਨਾਂ ਦੇ ਨਾਲ ਸਾਨੂੰ ਪਿਆਰ ਨਾਲ ਰਹਿਣਾ ਹੈ, ਗਲੇ ਮਿਲ ਕੇ ਰਹਿਣਾ ਹੈ।

ਤਾਂ ਚਲੋ ਜੀ, ਤੁਸੀਂ ਸੋਚੋ ਹੁਣ ਤੁਸੀਂ ਕਿਹਦੇ ਨਾਲ ਆਪਣੀ ਜਿਹੜੀ ਫੀਲਿੰਗ ਹੈ ਸ਼ੇਅਰ ਕਰਨੀ ਹੈ, ਕਿਹਦੇ ਨਾਲ ਤੁਸੀਂ ਆਪਣਾ ਦਿਨ ਜਿਹੜਾ ਖੂਬਸੂਰਤ ਬਣਾਉਣਾ ਹੈ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਫਿਲਹਾਲ ਗੁੱਡ ਮੋਰਨਿੰਗ ਜਲੰਧਰ। ਮੈਂ ਤਾਂ ਆਪਣਾ ਦਿਨ ਜਿਹੜਾ ਤੁਹਾਡੇ ਨਾਲ ਖੂਬਸੂਰਤ ਬਣਾ ਲਿਆ, ਮੋਰਨਿੰਗ ਦੀ ਸ਼ੁਰੂਆਤ ਤੁਹਾਡੇ ਨਾਲ ਗੱਲਬਾਤ ਕਰਕੇ। ਤਾਂ ਹੁਣ ਤੁਸੀਂ ਵੀ ਬਣਾਓ ਜੀ। 102.7 ਮੈਗਾਹਰਟਜ਼ 'ਤੇ ਟਿਊਨ ਇਨ ਕੀਤਾ ਹੈ ਜੀ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਗੁੱਡ ਮਾਰਨਿੰਗ ਜਲੰਧਰ। ਅਸੀਂ ਸਾਰੇ ਆਪਣੇ ਆਸ ਪਾਸ ਗ੍ਰੀਨਰੀ ਗ੍ਰੀਨਰੀ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ। ਕਹਿੰਦੇ ਨੇ, ਡਾਕਟਰਸ ਵੀ ਕਹਿੰਦੇ ਨੇ ਕਿ ਜਿਹੜੀ ਗ੍ਰੀਨਰੀ ਹੈ ਨਾ ਉਹ ਸਾਨੂੰ ਮੈਡੀਟੇਸ਼ਨ ਦਿੰਦੀ ਹੈ ਅਤੇ ਸਾਨੂੰ ਨਾ ਬਹੁਤ ਪੋਜ਼ਿਟਿਵ ਵਾਈਬਸ ਦਿੰਦੀ ਹੈ। ਅਤੇ ਗ੍ਰੀਨਰੀ ਦੇ ਵਿੱਚ ਬੈਠ ਕੇ ਜੇਕਰ ਮੈਡੀਟੇਸ਼ਨ ਕੀਤੀ ਜਾਏ, ਪੰਛੀਆਂ ਦੀ ਜਿਹੜੀ ਆਵਾਜ਼ ਹੈ ਉਹ ਸੁਣੀ ਜਾਏ ਤਾਂ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ। ਲੇਕਿਨ ਜੇ ਕੱਲ੍ਹ ਸਵੇਰੇ ਧਰਤੀ ਤੋਂ ਤੁਸੀਂ ਸਵੇਰੇ ਉੱਠੋ ਅਤੇ ਦੇਖੋ ਜੰਗਲ ਹੀ ਖਤਮ ਹੋ ਜਾਣ, ਮੀਂਹ ਪੈਣਾ ਘੱਟ ਹੋ ਜਾਵੇ, ਹਵਾ ਸਾਫ਼ ਨਾ ਹੋਵੇ, ਤਾਂ ਫਿਰ ਤੁਸੀਂ ਕੀ ਕਰੋਗੇ? ਸਾਨੂੰ ਜਿਹੜੇ ਫਲ, ਕੇਲੇ, ਨਾਰੀਅਲ, ਕੌਫੀ, ਕਿਤਾਬਾਂ ਵੇਖਣ ਨੂੰ ਮਿਲ ਰਹੀ ਹੈ, ਜੇ ਨਾ ਦੇਖਣ ਨੂੰ ਮਿਲੇ ਤਾਂ ਕੀ ਹੋਏਗਾ? ਅਕਸਰ ਅਸੀਂ ਏਸੀ ਦੇ ਵਿੱਚ ਬੈਠੇ ਕਲਾਈਮੇਟ ਚੇਂਜ ਦੀ ਗੱਲ ਕਰਦੇ ਰਹਿੰਦੇ ਹਾਂ, ਪਰ ਅਸਲ 'ਚ ਸਾਡੀ ਜ਼ਿੰਦਗੀ ਦੀ ਸਾਂਸ ਉਹਨਾਂ ਜੰਗਲਾਂ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਟ੍ਰੋਪਿਕਸ ਯਾਨੀ ਊਸ਼ਨ ਕਟੀਬੰਧ ਕਹਿੰਦੇ ਹਾਂ। ਅੱਜ 29 ਜੂਨ ਨੂੰ ਦੁਨੀਆ ਭਰ ਦੇ ਵਿੱਚ ਇੰਟਰਨੈਸ਼ਨਲ ਡੇ ਆਫ ਟ੍ਰੋਪਿਕਸ ਮਨਾਇਆ ਜਾ ਰਿਹਾ ਹੈ। ਇਹ ਦਿਨ ਸਿਰਫ ਇੱਕ ਸੈਲੀਬ੍ਰੇਸ਼ਨ ਨਹੀਂ ਹੈਗੀ, ਬਲਕਿ ਧਰਤੀ ਦੇ ਉਸ ਹਿੱਸੇ ਨੂੰ ਸੈਲਿਊਟ ਕਰਨ ਦਾ ਦਿਨ ਹੈ ਜਿੱਥੇ ਜ਼ਿੰਦਗੀ ਸਭ ਤੋਂ ਜ਼ਿਆਦਾ ਰੰਗੀਨ, ਹਰੀ ਭਰੀ, ਕੁਦਰਤ ਨਾਲ ਜੁੜੀ ਹੋਈ ਲੱਗਦੀ ਹੈ। ਇਹ ਦਿਨ ਯੂਨਾਈਟਿਡ ਨੇਸ਼ਨਸ ਨੇ 2016 ਦੇ ਵਿੱਚ ਅਨਾਊਂਸ ਕੀਤਾ ਸੀ।

ਇਸ ਦੀ ਤਰੀਕ 2014 ਦੀ ਸਟੇਟ ਆਫ ਦਾ ਟ੍ਰੋਪਿਕ ਰਿਪੋਰਟਸ ਦੀ ਯਾਦ ਵਿੱਚ ਚੁਣੀ ਗਈ। ਅਤੇ ਦੋਸਤੋ, ਹੁਣ ਸਵਾਲ ਇਹ ਹੈ ਕਿ ਟ੍ਰੋਪਿਕਸ ਹੁੰਦੇ ਕਿੱਥੇ ਨੇ? ਧਰਤੀ ਦੇ ਵਿਚਕਾਰ ਕਰਕ ਰੇਖਾ ਟ੍ਰੋਪਿਕ ਆਫ ਕੈਂਸਰ, ਮੱਕਰ ਰੇਖਾ ਯਾਨੀ ਟ੍ਰੋਪਿਕ ਆਫ ਕੈਪਰੀਕੋਨ ਦੇ ਵਿੱਚ ਲਾ ਜਿਹੜਾ ਹਿੱਸਾ ਹੁੰਦਾ ਹੈ ਨਾ, ਉਸ ਨੂੰ ਟ੍ਰੋਪੀਕਲ ਰੀਜਨ ਕਹਿੰਦੇ ਨੇ। ਅਤੇ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ, ਦੁਨੀਆ ਦੇ ਲਗਭਗ 40% ਯਾਨੀ 40% ਲੋਕ ਇਹਨਾਂ ਇਲਾਕਿਆਂ 'ਚ ਰਹਿੰਦੇ ਨੇ। ਅਤੇ ਦੁਨੀਆ ਦੀ ਸਭ ਤੋਂ ਵੱਡੀ ਬਾਇਓਡਾਇਵਰਸਿਟੀ, ਮਤਲਬ ਹਜ਼ਾਰਾਂ ਕਿਸਾਨ, ਹਜ਼ਾਰਾਂ ਕਿਸਮਾਂ ਦੇ ਪੌਦੇ, ਪੰਛੀ, ਜਾਨਵਰ, ਜਾਂ ਅਸੀਂ ਕਹੀਏ ਰੇਨ ਫੋਰੈਸਟ ਵੀ ਇੱਥੇ ਹੀ ਹੁੰਦੇ ਨੇ। ਮਹਿਸੂਸ ਕਰ ਪਾ ਰਹੇ ਹੋ ਨਾ ਉਸ ਖੂਬਸੂਰਤੀ ਨੂੰ, ਉਸ ਮਿਊਜ਼ਿਕ ਨੂੰ, ਕੁਦਰਤ ਦੇ ਵਹਿੰਦੇ ਪਾਣੀ ਨੂੰ, ਚਿੜੀਆਂ ਦੀ ਆਵਾਜ਼ ਨੂੰ, ਸਾਫ਼ ਹਵਾ, ਆਕਸੀਜਨ, ਮੀਂਹ, ਫਲ, ਕੇਲੇ, ਕੌਫੀ ਅਤੇ ਮਸਾਲੇ, ਕਈ ਦਵਾਈਆਂ ਲਈ ਜ਼ਰੂਰੀ ਪੌਦੇ ਸਾਨੂੰ ਕੁਦਰਤ ਤੋਂ ਦਿੰਦੇ ਨੇ, ਯਾਨੀ ਕੁਦਰਤ ਤੋਂ ਮਿਲਦੀ ਹੈ। ਸਿਰਫ ਇੰਨਾ ਹੀ ਨਹੀਂ, ਇਹ ਇਲਾਕੇ ਖੇਤੀ, ਮੱਛੀ ਪਾਲਣ, ਜੰਗਲ, ਟੂਰਿਜ਼ਮ ਅਤੇ ਲੱਖਾਂ ਲੋਕਾਂ ਦੇ ਰੁਜ਼ਗਾਰ ਦਾ ਵੱਡਾ ਸ਼ਰਨ ਵੀ ਹੈ। ਇੰਡੀਆ ਵੀ ਟ੍ਰੋਪੀਕਲ ਕੰਟਰੀਜ਼ 'ਚ ਸ਼ਾਮਿਲ ਹੈ, ਇਸ ਲਈ ਅਸੀਂ ਵੀ ਇਸ ਕਹਾਣੀ ਦਾ ਬਹੁਤ ਹੀ ਜ਼ਿਆਦਾ, ਯਾਨੀ ਕਹਿ ਸਕਦੇ ਹਾਂ, ਬਹੁਤ ਹੀ ਖੂਬਸੂਰਤ ਹਿੱਸਾ ਹਾਂ। ਲੇਕਿਨ ਅਸੀਂ ਖੂਬਸੂਰਤ ਹਿੱਸਾ ਬਣਨ ਦੀ ਥਾਂ ਕੀ ਕਰ ਰਹੇ ਹਾਂ? ਆਪਣੀ ਕੁਦਰਤ ਨੂੰ ਤਬਾਹ ਕਰ ਰਹੇ ਹਾਂ, ਉਸ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ, ਅਸੀਂ ਮਤਲਬ ਹੀ ਬਣ ਰਹੇ ਹਾਂ। ਪਰ ਦੋਸਤੋ, ਜਿੱਥੇ ਖੂਬਸੂਰਤੀ ਹੁੰਦੀ ਹੈ ਨਾ, ਉੱਥੇ ਖਤਰਾ ਆਪਣੇ ਆਪ ਆ ਜਾਂਦਾ ਹੈ। ਅੱਜ ਟ੍ਰੋਪਿਕਸ ਵੀ ਕਈ ਵੱਡੀਆਂ ਚੁਣੌਤੀਜ਼ ਨਾਲ, ਯਾਨੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਗਲੋਬਲ ਵਾਰਮਿੰਗ ਹੋ ਗਈ, ਜਾਂ ਫਿਰ ਵੱਧਦਾ ਟੈਂਪਰੇਚਰ ਲੈ ਲਓ, ਜੰਗਲ ਦੀ ਕਟਾਈ ਹੋ ਗਈ, ਸਮੁੰਦਰਾਂ ਦਾ ਲੈਵਲ ਵੱਧਦਾ ਜਾ ਰਿਹਾ ਹੈ, ਪੋਲਿਊਸ਼ਨ, ਵਾਈਲਡ ਲਾਈਫ ਦੀ ਸਮਗਲਿੰਗ, ਜਾਂ ਫਿਰ ਤੂਫਾਨ, ਹੜ੍ਹ, ਸੁੱਕਾ, ਜਾਂ ਫਿਰ ਕੋਰਲ ਰੀਫ ਦਾ ਖਾਤਮਾ, ਇਹ ਸਿਰਫ ਖਬਰਾਂ ਨਹੀਂ ਹੈਗੀਆਂ, ਇਹ ਸਾਡੀ ਆਉਣ ਵਾਲੀ ਪੀੜ੍ਹੀ ਦਾ ਫਿਊਚਰ ਹੈ ਜਿਹੜੀ ਅਸੀਂ ਆਪ ਹੀ ਖਰਾਬ ਕਰ ਰਹੇ ਹਾਂ। ਜਦੋਂ ਅਸੀਂ ਬਿਨਾਂ ਲੋੜ ਤੋਂ ਬਿਜਲੀ ਵੇਸਟ ਕਰਦੇ ਹਾਂ, ਪਲਾਸਟਿਕ ਜ਼ਿਆਦਾ ਯੂਜ਼ ਕਰਦੇ ਹਾਂ, ਰੋਡ 'ਤੇ ਸਿੱਟ ਦਿੰਦੇ ਹਾਂ, ਪਾਣੀ ਖੁੱਲ੍ਹਾ ਛੱਡ ਦਿੰਦੇ ਹਾਂ, ਅਤੇ ਜਾਣ ਬੂਝ ਕੇ ਸਾਰੀਆਂ ਚੀਜ਼ਾਂ ਜਦੋਂ ਅਸੀਂ ਕਰਦੇ ਹਾਂ, ਇਹਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੋ ਰਿਹਾ, ਇਹਦੇ ਨਾਲ ਸਾਡਾ ਆਪਣਾ ਨੁਕਸਾਨ ਹੋ ਰਿਹਾ, ਸਾਡੀਆਂ ਪੀੜ੍ਹੀਆਂ ਦਾ ਨੁਕਸਾਨ ਹੋ ਰਿਹਾ ਹੈ, ਜਿਹੜੀ ਪੀੜ੍ਹੀ ਇਸ ਤੋਂ ਬਾਅਦ ਆਏਗੀ। ਅਤੇ ਦੋਸਤੋ, ਇਹ ਵੀ ਗੱਲ ਹੈ ਕਿ ਅੱਜ ਦਾ ਦਿਨ ਅਸੀਂ ਕੀ ਕਰ ਸਕਦੇ ਹਾਂ? ਸਭ ਤੋਂ ਮੇਨ ਗੱਲ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਕੁਦਰਤ ਨੂੰ ਖੂਬਸੂਰਤ ਬਣਾ ਸਕਦੇ ਹਾਂ, ਇਲਾਕਿਆਂ ਨੂੰ ਸੁੰਦਰ ਬਣਾ ਸਕਦੇ ਹਾਂ। ਬਹੁਤ ਕੁਝ ਕਰ ਸਕਦੇ ਹਾਂ, ਇੱਕ ਰੁੱਖ ਲਗਾ ਸਕਦੇ ਹਾਂ, ਪਾਣੀ ਦੀ ਬਚਤ ਕਰ ਸਕਦੇ ਹਾਂ, ਪਲਾਸਟਿਕ ਦੀ ਵਰਤੋਂ ਘੱਟ ਕਰ ਸਕਦੇ ਹਾਂ, ਛੋਟੀ ਡਿਸਟੈਂਸ ਲਈ ਅਸੀਂ ਸਾਈਕਲ 'ਤੇ ਜਾ ਸਕਦੇ ਹਾਂ, ਪੈਦਲ ਚੱਲ ਸਕਦੇ ਹਾਂ, ਅਤੇ ਸਭ ਤੋਂ ਜ਼ਰੂਰੀ ਕੁਦਰਤ ਨਾਲ ਪਿਆਰ ਕਰੋ, ਕਿਉਂਕਿ ਨੇਚਰ ਨੂੰ ਸਾਡੀ ਜ਼ਰੂਰਤ ਨਹੀਂ ਹੈਗੀ, ਸਾਨੂੰ ਨੇਚਰ ਦੀ ਜ਼ਰੂਰਤ ਹੈ। ਸੋ ਅੱਜ ਦਾ ਦਿਨ ਖੂਬਸੂਰਤੀ ਦੇ ਨਾਲ ਅਸੀਂ ਨਿਭਾਉਂਦੇ ਹਾਂ, ਬਣਾਉਂਦੇ ਹਾਂ, ਅਤੇ ਨਾਲ ਹੀ ਅਸੀਂ ਕੀ ਕਰ ਸਕਦੇ ਹਾਂ ਜੀ, ਅੱਜ ਰੁੱਖ ਲਗਾਓ ਆਪਣੇ ਆਸ ਪਾਸ, ਆਪਣੇ ਗਮਲੇ ਦੇ ਵਿੱਚ ਸੋਹਣੇ ਸੋਹਣੇ ਪੌਦੇ ਲਗਾਓ, ਅਤੇ ਘੱਟ ਤੋਂ ਘੱਟ ਪਲਾਸਟਿਕ ਜਿਹੜੀ ਹੈ ਉਹ ਯੂਜ਼ ਕਰੋ, ਕਿਉਂਕਿ ਕੁਦਰਤ ਬਹੁਤ ਖੂਬਸੂਰਤ ਹੈ ਅਤੇ ਸਾਨੂੰ ਬਹੁਤ ਕੁਛ ਦੇ ਰਹੀ ਹੈ, ਅਤੇ ਸਾਨੂੰ ਵੀ ਉਸ ਦਾ ਕਰਜ਼ ਜਿਹੜਾ ਹੈ ਉਹ ਉਤਾਰਨਾ ਚਾਹੀਦਾ ਹੈ। ਤਾਂ ਚਲੋ ਜੀ, ਸੁਣਦੇ ਹਾਂ ਖੂਬਸੂਰਤ ਜਿਹਾ ਗੀਤ ਅਤੇ ਅੱਜ ਦੇ ਦਿਨ ਨੂੰ ਸੈਲੀਬ੍ਰੇਟ ਕਰਦੇ ਹਾਂ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਟਿਊਨ ਕੀਤਾ ਜੀ, 102.7 ਮੈਗਾਹਰਟਸ 'ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮੋਰਨਿੰਗ ਜਲੰਧਰ।

ਦੀਆਂ ਯੇ ਖੁਲਾ ਸਮਾਂ, ਤੁਸੀਂ ਆ ਗਏ ਹੋ ਜੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਗੁੱਡ ਮਾਰਨਿੰਗ ਜਲੰਧਰ। ਤੇ ਕਹਿੰਦੇ ਨੇ ਮੈਚ ਸਿਰਫ ਬੈਟ ਤੇ ਬਾਲ ਨਾਲ ਨਹੀਂ ਜਿੱਤਿਆ ਜਾਂਦਾ, ਮੈਚ ਜਿੱਤੇ ਜਾਂਦੇ ਨੇ ਹੌਸਲੇ ਦੇ ਨਾਲ। ਤੇ ਜਦੋਂ ਹੌਸਲਾ ਮੈਦਾਨ 'ਚ ਉਤਰ ਜਾਵੇ ਤਾਂ ਫਿਰ ਕੋਈ ਵੀ ਚੈਲੇਂਜ ਵੱਡਾ ਲੱਗਦਾ ਹੀ ਨਹੀਂ ਹੈ, ਸਾਰੀਆਂ ਮੁਸ਼ਕਲਾਂ ਛੋਟੀਆਂ ਹੀ ਲੱਗਦੀਆਂ ਨੇ। ਤੇ ਕੱਲ੍ਹ ਤੋਂ ਦਿਵਿਆਂਗ ਕ੍ਰਿਕਟ ਲੀਗ ਦੀ ਸ਼ੁਰੂਆਤ ਹੋ ਰਹੀ ਹੈ, ਜਿੱਥੇ 23 ਰਾਜਿਆਂ ਦੇ ਖਿਡਾਰੀ ਇੱਕੋ ਮੈਦਾਨ 'ਚ ਆਪਣੇ ਟੈਲੈਂਟ ਦਾ ਜਲਵਾ ਦਿਖਾਉਣਗੇ। ਇਹ ਟੂਰਨਾਮੈਂਟ ਸਿਰਫ ਕ੍ਰਿਕਟ ਦਾ ਨਹੀਂ ਹੈ, ਇਹ ਕੌਨਫੀਡੈਂਸ, ਮਿਹਨਤ, ਹਿੰਮਤ ਤੇ ਸੈਲੀਬ੍ਰੇਸ਼ਨ ਹੈ। ਅਸੀਂ ਸੋਚਦੇ ਹਾਂ ਨਾ, ਕਈ ਵਾਰ ਸਾਨੂੰ ਮੁਸ਼ਕਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਛੋਟੀਆਂ ਲੱਗਣ ਲੱਗ ਪੈਂਦੀਆਂ ਨੇ, ਅਤੇ ਉਦੋਂ ਹੀ ਸਾਡਾ ਜਿਹੜਾ ਹੌਸਲਾ ਹੁੰਦਾ ਉਹ ਵੱਧ ਜਾਂਦਾ ਹੈ। ਪਰ ਇਹ ਪਲੇਅਰ ਸਾਨੂੰ ਸਿਖਾਉਂਦੇ ਨੇ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਰੁਕਾਵਟ ਤੁਹਾਨੂੰ ਰੋਕ ਨਹੀਂ ਸਕਦੀ। ਤੁਹਾਡੀ ਆਪਣੀ ਜ਼ਿੰਦਗੀ ਹੈ ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਜਾ ਸਕਦੇ ਹੋ। ਤਾਂ ਚਲੋ ਜੀ, ਰੈਡੀ ਹੋ ਜਾਓ, ਕਿਉਂਕਿ ਜਦੋਂ ਸਟੇਡੀਅਮ 'ਤੇ ਚੌਕੇ ਛੌਕੇ ਲੱਗਣਗੇ ਤਾਂ ਸਿਰਫ ਸਕੋਰ ਬੋਰਡ ਹੀ ਨਹੀਂ ਬਦਲੇਗਾ, ਲੋਕਾਂ

ਦੀ ਸੋਚ ਵੀ ਬਦਲੇਗੀ, ਉਹਨਾਂ 'ਚ ਹੌਸਲਾ ਆਏਗਾ। ਦਿਵਿਆਂਗ ਨਹੀਂ, ਡਿਵਾਈਨ ਐਬਿਲਿਟੀ ਹੈ ਉਹਨਾਂ ਦੇ ਵਿੱਚ। ਹਰ ਪਲੇਅਰ ਸਾਨੂੰ ਇਹ ਯਾਦ ਦਿਲਾਉਂਦਾ ਹੈ, ਬੋਡੀ ਦੀ ਸਟਰੈਂਥ ਸਭ ਤੋਂ ਪਹਿਲਾਂ ਮਾਇੰਡ ਦੀ ਸਟਰੈਂਥ ਜ਼ਰੂਰੀ ਹੁੰਦੀ ਹੈ। ਇਸ ਲਈ ਬੋਡੀ ਜਿਹੋ ਮਰਜ਼ੀ ਹੋਵੇ, ਜਿੱਦਾਂ ਦੀ ਮਰਜ਼ੀ ਹੋਵੇ, ਲੇਕਿਨ ਜੇਕਰ ਤੁਹਾਡਾ ਮਾਇੰਡ ਸੈੱਟ ਨਹੀਂ ਹੈ ਤਾਂ ਫਿਰ ਤੁਸੀਂ ਕੁਝ ਵੀ ਨਹੀਂ ਕਰ ਪਾਓਗੇ। ਤਾਂ ਅੱਜ ਤੁਸੀਂ ਕੀ ਸਿੱਖਿਆ? ਅਸੀਂ ਰਲ ਮਿਲ ਕੇ ਇਹ ਚੀਜ਼ ਸੋਚਾਂਗੇ ਕਿ ਸਾਡਾ ਮਾਇੰਡ ਕਿੰਨਾ ਸਟਰੋਂਗ ਹੈ, ਅਸੀਂ ਕਿੰਨਾ ਕੁਝ ਕਰ ਸਕਦੇ ਹਾਂ। ਤਾਂ ਚਲੋ ਜੀ, ਫਿਲਹਾਲ ਮੇਰਾ ਮਾਇੰਡ ਕਹਿ ਰਿਹਾ ਹੈ ਕਿ ਅਸੀਂ ਗਾਣਾ ਸੁਣਦੇ ਹਾਂ, ਤਾਂ ਚਲੋ ਜੀ ਅਗਲਾ ਗੀਤ ਸੁਣਦੇ ਹਾਂ। ਥੋੜ੍ਹਾ ਜਿਹਾ ਐਨਰਜੈਟਿਕ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜੀ ਗੱਲ ਹੈ ਉਹ ਵੀ ਤਾਂ ਐਨਰਜੈਟਿਕ ਹੈ ਕਿ ਨਹੀਂ। ਤਾਂ ਚਲੋ ਜੀ, ਬਾਰੀ ਬਰਸੀ ਗੀਤ ਸੁਣਦੇ ਹਾਂ ਸੁਰਜੀਤ ਦੀ ਆਵਾਜ਼ ਦੇ ਵਿੱਚ।

ਚਲੋ ਜੀ, ਹੁਣ ਉਹ ਟਾਈਮ ਆ ਗਿਆ ਹੈ ਜਦੋਂ ਸਾਡੀਆਂ ਮੰਮੀਆਂ ਜਿਹੜੀਆਂ ਨੇ ਕਿਚਨ ਦੇ ਵਿੱਚ ਜਾਂਦੀਆਂ ਨੇ। ਫਿਲਹਾਲ ਮੈਨੂੰ ਲੱਗਦਾ 7 ਵਜੇ ਚਲੀ ਜਾਂਦੀਆਂ ਨੇ, ਲੇਕਿਨ ਕਈ ਮੰਮੀਆਂ 8 ਵਜੇ ਵੀ ਜਾਂਦੀਆਂ ਹੈ। ਤਾਂ ਚਲੋ ਜੀ, ਹੁਣ ਸੁਣਦੇ ਹਾਂ ਅੱਜ ਤੁਹਾਡੀ ਮੰਮੀ ਕਿਹੜਾ ਬ੍ਰੇਕਫਾਸਟ ਬਣਾਉਣਗੇ। ਕਹਿੰਦੇ ਨੇ ਕਿ ਸਵੇਰ ਦਾ ਜਿਹੜਾ ਬ੍ਰੇਕਫਾਸਟ ਹੈ ਨਾ, ਉਹ ਕਿੰਗ ਵਰਗਾ ਹੋਣਾ ਚਾਹੀਦਾ ਹੈ, ਤਾਂ ਪੂਰਾ ਦਿਨ ਐਨਰਜੈਟਿਕ ਰਹੇਗਾ। ਤਾਂ ਚਲੋ ਅੱਜ ਤੁਹਾਡੇ ਲਈ ਨਾ ਮੈਂ ਇੱਕ ਸੁਪਰ ਹੈਲਦੀ ਅਤੇ ਸੁਪਰ ਟੇਸਟੀ ਰੈਸਿਪੀ ਦੱਸਦੀ ਹਾਂ। ਕੀ ਕਰਨਾ ਹੈ? ਕੁਝ ਨਹੀਂ ਕਰਨਾ, ਤੁਸੀਂ ਵੈਜ ਪਨੀਰ ਬੇਸਣ ਚੀਲਾ ਬਣਾਉਣਾ ਹੈ। ਅਤੇ ਮੈਨੂੰ ਲੱਗਦਾ ਹੈ ਬਹੁਤੀਆਂ ਸਾਡੀਆਂ ਜਿਹੜੀਆਂ ਮੰਮੀਆਂ ਨੇ ਉਹਨਾਂ ਨੂੰ ਪਤਾ ਹੀ ਹੋਏਗਾ, ਲੇਕਿਨ ਜੇ ਨਹੀਂ ਪਤਾ ਤਾਂ ਆਪਣੇ ਬੱਚੇ ਨੂੰ ਵੀ ਤੁਸੀਂ ਸਿਖਾ ਸਕਦੇ ਹੋ। ਕੁਝ ਇੰਟਰਸਟਿੰਗ ਹੈ ਇਹਦੇ ਵਿੱਚ। 1 ਕੱਪ ਤੁਸੀਂ ਬੇਸਣ ਲੈਣਾ, 1 ਬਰੀਕ ਕੱਟੀ ਹੋਈ ਪਿਆਜ਼ ਲੈਣੀ ਹੈ, 1 ਟਮਾਟਰ, ਸ਼ਿਮਲਾ ਮਿਰਚ, ਹਰਾ ਧਨੀਆ ਅਤੇ ਨਾਲ ਹਰੀ ਮਿਰਚ ਅਤੇ ਨਮਕ, ਅਜਵੈਨ, ਥੋੜ੍ਹਾ ਜਿਹਾ ਹਲਦੀ, 50 ਗ੍ਰਾਮ ਜਿਹੜਾ ਗ੍ਰੇਡਿਡ ਪਨੀਰ ਲੈਣਾ ਹੈ, ਫਿਰ ਥੋੜ੍ਹਾ ਜਿਹਾ ਤੁਸੀਂ ਆਇਲ ਲੈਣਾ। ਫਿਰ ਤੁਸੀਂ ਕੀ ਕਰਨਾ? ਸਭ ਤੋਂ ਪਹਿਲਾਂ ਬੇਸਣ 'ਚ ਪਾਣੀ ਪਾ ਕੇ ਸਮੂਥ ਜਿਹਾ ਬੈਟਰ ਬਣਾ ਲੈਣਾ। ਜਿਸ ਤਰੀਕੇ ਦੀ ਤੁਹਾਡੀ ਸਮਾਈਲ ਹੈ, ਜਿਸ ਤਰੀਕੇ ਦੀ ਤੁਹਾਡੀ ਸਮੂਥ ਜ਼ਿੰਦਗੀ ਚੱਲ ਰਹੀ ਹੈ, ਉਸ ਤਰੀਕੇ ਦਾ ਤੁਸੀਂ ਬੈਟਰ ਬਣਾਉਣਾ। ਹੁਣ ਇਸ 'ਚ ਪਿਆਜ਼, ਟਮਾਟਰ, ਸ਼ਿਮਲਾ ਮਿਰਚ, ਧਨੀਆ, ਹਰੀ ਮਿਰਚ ਅਤੇ ਮਸਾਲੇ ਮਿਕਸ ਕਰੋ। ਹਵਾ ਗਰਮ ਕਰੋ, ਨਹੀਂ ਨਹੀਂ ਤਵਾ ਗਰਮ ਕਰੋ। ਮੈਂ ਦੇਖ ਰਹੀ ਸੀ ਤੁਸੀਂ ਨੋਟਿਸ ਕਰੋਗੇ ਕਿ ਨਹੀਂ ਕਰੋਗੇ, ਯਾਨੀ ਕਿ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ। ਤਾਂ ਚਲੋ ਜੀ, ਤਵਾ ਗਰਮ ਕਰੋ, ਹਲਕਾ ਜਿਹਾ ਆਇਲ ਲਾਓ ਅਤੇ ਫਿਰ ਬਟਰ ਪਾਓ। ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਬੈਟਰ ਪਾ ਕੇ ਦੋਨੇ ਪਾਸਿਆਂ ਤੋਂ ਤੁਸੀਂ ਗੋਲਡਨ ਕਰ ਲੈਣਾ ਹੈ। ਫਿਰ ਉਸ ਦੇ ਉੱਤੇ ਗ੍ਰੇਡਿਡ ਪਨੀਰ ਜਿਹੜਾ ਹੈ ਪਾਉਣਾ ਹੈ, ਫਿਰ ਫੋਲਡ ਕਰਕੇ ਆਪਣੇ ਬੱਚੇ ਨੂੰ ਦਿਓ ਜਾਂ ਫਿਰ ਤੁਸੀਂ ਆਪ ਖਾਓ, ਅਤੇ ਮੋਰਨਿੰਗ ਦਾ ਬ੍ਰੇਕਫਾਸਟ ਹੋ ਜਾਏਗਾ ਸੁਪਰ ਟੇਸਟੀ ਅਤੇ ਐਨਰਜੈਟਿਕ। ਤਾਂ ਚਲੋ ਜੀ, ਅੱਜ ਤੁਸੀਂ ਬਣਾਉਣਾ ਹੈ, ਸ਼ਾਮ ਨੂੰ ਵੀ ਸਨੈਕਸ ਦੇ ਵਿੱਚ ਤੁਸੀਂ ਖਾ ਸਕਦੇ ਹੋ ਉੱਦਾਂ ਬਣਾ ਕੇ, ਪਰ ਹਾਂ ਐਨਰਜੀ ਜ਼ਰੂਰ ਆਏਗੀ। ਫਿਲਹਾਲ ਮੇਰੇ ਵਿੱਚ ਐਨਰਜੀ ਆਉਂਦੀ ਹੈ ਜੀ ਤੁਹਾਡੇ ਨਾਲ ਗੱਲ ਕਰਕੇ ਅਤੇ ਸੋਹਣੇ ਸੋਹਣੇ ਗੀਤ ਸੁਣ ਕੇ। ਤਾਂ ਚਲੋ ਜੀ, ਅਗਲੇ ਗੀਤ ਵੱਲ ਵੱਧਦੇ ਹਾਂ। ਜਾਨ ਸੇ ਗੁਜ਼ਰਤੀ ਹੈ ਖਾਨ ਸਾਹਿਬ ਕੀ ਆਵਾਜ਼ ਮੇਂ।

ਦਿਲ ਤੇ ਜ਼ਖਮ ਖਾਉਂਦੇ ਨੇ ਜਦੋਂ ਉਹ ਕੋਲੋਂ ਲੰਘਦੇ ਨੇ, ਤੇ ਜੇਕਰ ਉਹ ਤੁਹਾਡੇ ਕੋਲੋਂ ਲੰਘਣ ਹੀ ਨਾ ਤੇ ਤੁਹਾਡੇ ਕੋਲ ਵੀ ਨਾ ਆਣ, ਦੂਰੋਂ ਦੂਰੋਂ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਖਾਲੀ ਕਰ ਦੇਣ, ਫੇਰ ਕੀ ਹੋਏਗਾ? ਤੁਸੀਂ ਟਿਊਨ ਕੀਤਾ ਹੈ ਜੀ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਟਿਊਨ ਇਨ ਕੀਤਾ ਹੈ ਜੀ 102.7 ਮੈਗਾਹਰਟਸ ਤੇ, ਪ੍ਰੋਗਰਾਮ ਇੰਜੋਏ ਕੀਤਾ ਹੈ। ਗੁੱਡ ਮਾਰਨਿੰਗ ਜਲੰਧਰ। ਮੈਂ ਗੱਲ ਕਰ ਰਹੀ ਹਾਂ ਜੀ, ਜੇਕਰ ਤੁਹਾਡੇ ਫੋਨ 'ਤੇ ਇੱਕ ਮੈਸੇਜ ਆਵੇ ਤੁਹਾਨੂੰ ਸਰਕਾਰੀ ਸਕੀਮ ਦਾ ਪੈਸਾ ਮਿਲੇਗਾ, ਬਸ ਆਧਾਰ ਪੈਨ ਅਤੇ ਓ ਟੀ ਪੀ ਭੇਜੋ, ਤਾਂ ਤੁਸੀਂ ਕੀ ਕਰੋਗੇ? ਜੇ ਜਵਾਬ ਤੁਰੰਤ ਭੇਜ ਦਾਂਗੇ ਹੈ ਤਾਂ ਫਿਰ ਤੁਹਾਨੂੰ ਮੇਰੀ ਗੱਲ ਜ਼ਰੂਰ ਸੁਣਨੀ ਪਏਗੀ, ਕਿਉਂਕਿ ਪੰਜਾਬ ਪੁਲਿਸ ਨੇ ਨਾ ਔਰਤਾਂ ਦੇ ਲਈ ਇੱਕ ਬਹੁਤ ਇੰਪੋਰਟੈਂਟ ਸਾਈਬਰ ਅਲਰਟ ਜਾਰੀ ਕੀਤਾ ਹੈ। ਕੁਝ ਠੱਗ 1 ਰੁਪਏ ਵਾਲੀ ਸਰਕਾਰੀ ਸਕੀਮ ਦੇ ਨਾਂ 'ਤੇ ਲੋਕਾਂ ਨੂੰ ਕਾਲ ਅਤੇ ਮੈਸੇਜਿਸ ਕਰ ਰਹੇ ਨੇ ਅਤੇ ਕਹਿੰਦੇ ਨੇ ਕਿ 1 ਰੁਪਏ ਦਾ ਜਿਹੜਾ ਵੈਰੀਫਿਕੇਸ਼ਨ ਮੈਸੇਜ ਹੈ ਉਹ ਨਹੀਂ ਆਇਆ, ਇਸ ਲਈ ਤੁਸੀਂ ਸਾਨੂੰ ਆਧਾਰ ਨੰਬਰ, ਪੈਨ ਕਾਰਡ, ਬੈਂਕ ਡਿਟੇਲ ਜਾਂ ਓ ਟੀ ਪੀ ਦੀ ਜਾਣਕਾਰੀ ਦਿਓ। ਅਤੇ ਪੁਲਿਸ ਨੇ ਸਾਫ਼ ਕਹਿ ਦਿੱਤਾ ਹੈ ਕਿ ਇਹ ਫਰੋਡ ਹੋ ਸਕਦਾ ਹੈ, ਇਸ ਲਈ ਬਹੁਤ ਸਾਵਧਾਨ ਰਹਿਣਾ ਹੈ। ਅਤੇ ਇਹ ਚੀਜ਼ਾਂ ਅਸੀਂ ਨੋਰਮਲੀ ਤੁਹਾਨੂੰ ਯਾਦ ਕਰਾਉਂਦੇ ਰਹਿੰਦੇ ਹਾਂ ਕਿ ਸਰਕਾਰੀ ਸਕੀਮ ਲਈ ਕੋਈ ਵੀ ਅਧਿਕਾਰੀ ਫੋਨ ਕਰਕੇ ਓ ਟੀ ਪੀ ਨਹੀਂ ਮੰਗਦਾ ਹੈ। ਆਧਾਰ, ਪੈਨ, ਬੈਂਕ ਅਕਾਊਂਟ ਨੰਬਰ, ਜਾਣਕਾਰੀ ਜਿਹੜੀ ਹੈ ਇਹਦੀ ਜਾਂ ਫਿਰ ਏ ਟੀ ਐੱਮ ਡਿਟੇਲ ਕਿਸੇ ਅਣਜਾਣ ਵਿਅਕਤੀ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ। ਜੇ ਕੋਈ ਕਾਲ ਕਰਕੇ ਜਲਦੀ ਜਲਦੀ ਡਿਸੀਜ਼ਨ ਲੈਣ ਦਾ ਪ੍ਰੈਸ਼ਰ ਪਾਵੇ ਕਿ ਛੇਤੀ ਛੇਤੀ ਸਾਨੂੰ ਓ ਟੀ ਪੀ ਦਿਓ, ਤੁਹਾਡਾ ਕੰਮ ਰੁਕਿਆ ਹੋਇਆ ਹੈ, ਤਾਂ ਫਿਰ ਤੁਸੀਂ ਸਮਝ ਜਾਓ ਕਿ ਉਹ ਬੰਦਾ ਜਿਹੜਾ ਹੈ ਨਾ ਰੈੱਡ ਫਲੈਗ ਹੈ। ਅਤੇ ਅੱਜ ਕੱਲ੍ਹ ਸਾਈਬਰ ਠੱਗ ਨਵੇਂ ਨਵੇਂ ਤਰੀਕੇ ਲੱਭ ਰਹੇ ਨੇ, ਇਸ ਲਈ ਸਿਰਫ ਆਪਣੇ ਆਪ ਨੂੰ ਹੀ ਨਹੀਂ ਬਲਕਿ ਘਰ ਦੇ ਸਾਰੇ ਮੈਂਬਰਸ, ਜਿਹੜੀ ਸਿਸਟਰਸ ਹੈ, ਭੈਣਾਂ ਨੇ, ਤੁਹਾਡੀਆਂ ਵਾਈਫ ਹੈ, ਬਜ਼ੁਰਗ ਹੈ, ਸਾਰਿਆਂ ਨੂੰ ਇਹ ਗੱਲਾਂ ਜ਼ਰੂਰ ਦੱਸੋ, ਕਿਉਂਕਿ ਫ੍ਰੀ ਦੇ 1000 ਰੁਪਏ ਦੇ ਚੱਕਰ

ਤੁਸੀਂ ਆਪਣੇ ਬੈਂਕ ਦੇ ਲੱਖਾਂ ਰੁਪਏ ਦੇ ਜਿਹੜੇ ਨੇ ਤੁਸੀਂ ਦਾਅ 'ਤੇ ਲਾ ਦੋਗੇ, ਖਤਰੇ 'ਚ ਪਾ ਦੋਗੇ। ਤਾਂ ਚਲੋ ਜੀ, ਸਮਾਰਟ ਫੋਨ ਹੀ ਨਹੀਂ ਹੋਣਾ ਚਾਹੀਦਾ, ਸਮਾਰਟ ਤੁਹਾਨੂੰ ਵੀ ਹੋਣਾ ਚਾਹੀਦਾ ਹੈ। ਇਸ ਲਈ ਤਾਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਆਪਣੀ ਦੋਸਤ ਮਹਿਕ ਦੇ ਨਾਲ। ਚਲੋ ਜੀ, ਟਿਊਨ ਕੀਤਾ 102.7 ਮੈਗਾਹਰਟਸ। ਅਗਲਾ ਗੀਤ ਅਸੀਂ ਸੁਣਦੇ ਹਾਂ, ਕਿਹੜਾ ਗੀਤ ਸੁਣੀਏ? ਚਲੋ ਜੀ, ਕਮਲੀ ਗੀਤ ਸੁਣਦੇ ਹਾਂ, ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ।

ਜੂਨ ਦਾ ਮਹੀਨਾ ਚੱਲ ਰਿਹਾ ਅਤੇ ਤੁਸੀਂ ਸਾਰੇ ਸੋਚ ਰਹੇ ਹੋ ਕਿ ਚਲੋ ਹੁਣ ਤਾਂ ਐਂਡ ਹੋਣ ਵਾਲਾ ਹੈ, ਲੇਕਿਨ ਹਾਂ ਘੁੰਮਣ ਫਿਰਨ ਤਾਂ ਤੁਸੀਂ ਗਏ ਹੋਵੋਗੇ, ਹੈ ਨਾ, ਅਤੇ ਛੁੱਟੀਆਂ ਮਨਾ ਕੇ ਤੁਸੀਂ ਮਹੀਨਾ ਪੂਰਾ ਕਰਕੇ ਵਾਪਸ ਆ ਰਹੇ ਹੋ, ਤਾਂ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ? ਗੱਲ ਇਹ ਹੈ ਜੀ ਕਿ ਹਰ ਵਾਰ ਜਿਹੜਾ ਐਕਸੀਡੈਂਟ ਹੁੰਦਾ ਹੈ ਨਾ, ਉਹ ਸਪੀਡ ਕਰਕੇ ਨਹੀਂ ਹੁੰਦਾ, ਸਿਰਫ ਇੱਕ ਪਲ ਦੀ ਨੀਂਦ ਜਿਹੜੀ ਹੈ ਨਾ ਪੂਰੀ ਜ਼ਿੰਦਗੀ ਤਬਾਹ ਕਰ ਸਕਦੀ ਹੈ। ਇੱਕ ਨਿਊਜ਼ ਜਿਹੜੀ ਹੈ ਮੈਂ ਹੁਣੇ ਹੁਣੇ ਪੜ੍ਹੀ ਕਿ ਬਾਈਕ 'ਤੇ ਸਵਾਰ ਕਰ ਰਹੇ 3 ਨੌਜਵਾਨ ਰਸਤੇ ਦੇ ਵਿੱਚ ਨੀਂਦ ਦੀ ਛਪਕੀ ਕਰਕੇ ਉਹਨਾਂ ਦਾ ਐਕਸੀਡੈਂਟ ਹੋ ਗਿਆ, ਜਿਸ ਵਿੱਚ ਤਿੰਨੋਂ ਬਹੁਤ ਗੰਭੀਰ ਸਿਚੁਏਸ਼ਨ ਦੇ ਵਿੱਚ ਹੈ, ਉਹਨਾਂ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ, ਕਾਫੀ ਜ਼ਿਆਦਾ ਨੁਕਸਾਨ ਹੋਇਆ। ਇਹ ਹਾਦਸਾ ਇੱਕ ਵਾਰ ਫਿਰ

ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਥਕਾਵਟ ਅਤੇ ਨੀਂਦ ਦੇ ਨਾਲ ਡਰਾਈਵਿੰਗ ਕਰਨਾ ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਸੋ ਦੋਸਤੋ, ਅਸੀਂ ਅਕਸਰ ਸੋਚਦੇ ਹਾਂ ਬਸ 10 ਮਿੰਟ ਹੋਰ ਚਲਾ ਲੈਂਦੇ ਹਾਂ, ਪਰ ਕਈ ਵਾਰੀ ਉਹ ਜਿਹੜੇ 10 ਮਿੰਟ ਹੈ ਨਾ, ਜ਼ਿੰਦਗੀ ਦੇ ਸਭ ਤੋਂ ਮਹਿੰਗੇ ਪੈ ਸਕਦੇ ਨੇ। ਅਤੇ ਇਸ ਲਈ ਜਦੋਂ ਅੱਖਾਂ ਭਾਰੀ ਲੱਗਣ ਜਾਂ ਵਾਰ ਵਾਰ ਜਿਹੜੀ ਹੈ ਉਬਾਸੀ ਆਵੇ, ਜਾਂ ਫਿਰ ਧਿਆਨ ਰੋਡ ਤੋਂ ਹੱਟ ਜਾਵੇ, ਜਾਂ ਫਿਰ ਤੁਸੀਂ ਸੋਚ ਰਹੇ ਹੋ ਕਿ ਹੁਣ ਮੇਰਾ ਫੋਕਸ ਨਹੀਂ ਬਣ ਰਿਹਾ, ਤਾਂ ਸਮਝ ਜਾਓ ਤੁਹਾਡੀ ਬੋਡੀ ਕਹਿ ਰਹੀ ਹੈ ਕਿ ਹੁਣ ਰੁਕ ਜਾ ਭਰਾਵਾ, ਹੁਣ ਮੈਨੂੰ ਚਾਹ ਪੀ ਲੈਣ ਦੇ, ਕੌਫੀ ਪੀ ਲੈਣ ਦੇ, ਉਸ ਤੋਂ ਬਾਅਦ ਤੂੰ ਮੇਰਾ ਯੂਜ਼ ਕਰੀ, ਕਿਉਂਕਿ ਹੁਣ ਮੈਂ ਬਹੁਤ ਜ਼ਿਆਦਾ ਥੱਕ ਗਿਆ ਹਾਂ। ਘਰ ਜਲਦੀ ਪਹੁੰਚਣ ਦੇ ਨਾਲੋਂ ਇਹ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਸੇਫ ਘਰ ਪਹੁੰਚੋ। ਅਤੇ ਜ਼ਰੂਰੀ ਨਹੀਂ ਹੈ ਕਿ ਸਪੀਡ ਦੇ ਵਿੱਚ ਹੀ ਚਲਾਉਣੀ ਹੈ, ਹੈਲਮਟ ਜ਼ਰੂਰ ਪਾ ਕੇ ਰੱਖੋ, ਨੀਂਦ ਆਵੇ ਤਾਂ ਬ੍ਰੇਕ ਲਓ, ਜ਼ਿੰਦਗੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰੋ, ਰਿਸਕ ਨਾ ਲਓ, ਕਿਉਂਕਿ ਜ਼ਿੰਦਗੀ ਖੂਬਸੂਰਤ ਹੈ ਜੀ, ਅਤੇ ਹਰ ਸਵੇਰ ਵੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਨੂੰ ਨਹੀਂ ਪਤਾ ਕੱਲ੍ਹ ਹੈ ਜਾਂ ਨਹੀਂ ਹੈ, ਲੇਕਿਨ ਅੱਜ ਇੰਜੋਏ ਕਰਨਾ ਜ਼ਰੂਰੀ ਹੈ, ਲੇਕਿਨ ਸੇਫਟੀ ਦੇ ਨਾਲ। ਤਾਂ ਚਲੋ ਜੀ, ਅਗਲਾ ਗੀਤ ਸੁਣਦੇ ਹਾਂ ਅਸੀਂ। ਖੂਬਸੂਰਤ ਜਿਹਾ ਕੋਈ ਡਿੰਗ ਡੈਂਗ ਡਿੰਗ ਡੈਂਗ ਡਿੰਗ ਡੈਂਗ ਗੀਤ ਕਿਹੜਾ ਸੁਣੀਏ। ਅਗਲਾ ਗੀਤ ਹੋਏਗਾ ਜੀ ਹਿਪ ਹੋਪ, ਮਿੱਕਾ ਸਿੰਘ ਦੀ ਆਵਾਜ਼ ਦੇ ਵਿੱਚ। ਤਾਂ ਚਲੋ ਜੀ, ਇੰਜੋਏ ਕਰਦੇ ਹਾਂ।

ਤੁਸੀਂ ਟਿਊਨ ਕੀਤਾ ਜੀ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ। ਅਸੀਂ ਰੋਜ਼ ਸੋਚਦੇ ਹਾਂ ਅਸੀਂ

खूबसूरत सा एक पल किस्सा बन जाता है, जाने कब कौन जिंदगी का हिस्सा बन जाता है। कुछ लोग जिंदगी में ऐसे मिलते हैं कि कुछ लोग जिंदगी में ऐसे मिलते हैं जिनसे कभी ना टूटने वाला रिश्ता बन जाता है। ਤੁਸੀਂ ਟਿਊਨ ਕੀਤਾ ਜੀ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ। ਤੇ ਹੁਣ ਦੇਖੋ 8:20 ਹੋ ਗਏ ਨੇ ਤੇ ਸਾਡੇ ਕੋਲ 10 ਹੋਰ ਹੈਗੇ ਨੇ ਪ੍ਰੋਗਰਾਮ ਨੂੰ ਇੰਜੋਏ ਕਰਨ ਦੇ ਲਈ, ਕਿਉਂਕਿ ਉਸ ਤੋਂ ਬਾਅਦ ਤਾਂ ਤੁਸੀਂ ਨੱਚੋਗੇ, ਹੈ ਨਾ। ਤਾਂ ਦੇਖੋ, ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਨਾ ਕੋਈ ਇਹੋ ਜਿਹਾ ਜ਼ਰੂਰ ਹੁੰਦਾ ਜਿਹਨੂੰ ਅਸੀਂ ਸਾਰੀਆਂ ਗੱਲਾਂ ਸ਼ੇਅਰ ਕਰਦੇ ਹਾਂ, ਲੇਕਿਨ ਸਾਨੂੰ ਨਾ ਇਮੋਸ਼ਨਲੀ ਜ਼ਿਆਦਾ ਡਿਪੈਂਡ ਵੀ ਨਹੀਂ ਹੋਣਾ ਚਾਹੀਦਾ। ਜੇਕਰ ਤੁਹਾਨੂੰ ਰੋਣਾ ਆ ਰਿਹਾ ਤਾਂ ਤੁਸੀਂ ਰੋ ਲਓ, ਜੇਕਰ ਤੁਹਾਡੇ ਦਿਲ ਦੇ ਵਿੱਚ ਕੋਈ ਭਾਰ ਹੈ ਤਾਂ ਉਹ ਭਾਰ ਜਿਹੜਾ ਹੈ ਨਾ ਤੁਸੀਂ ਲਿਖ ਲਓ, ਪਰ ਜ਼ਿਆਦਾ ਕਿਸੇ ਦੇ ਨਾਲ ਤੁਸੀਂ ਸ਼ੇਅਰ ਕਰੋਗੇ। ਮੈਂ ਇਹ ਨਹੀਂ ਕਹਿ ਰਹੀ ਤੁਹਾਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ, ਲੇਕਿਨ ਹਰ ਗੱਲ ਸ਼ੇਅਰ ਕਰਨੀ, ਹਰ ਇੱਕ ਇਮੋਸ਼ਨ ਸ਼ੇਅਰ ਕਰਨਾ, ਇਹ ਤੁਹਾਨੂੰ ਜ਼ਿਆਦਾ ਹੀ ਡਿਪੈਂਡੈਂਟ ਬਣਾ ਦੇਗਾ। ਮੰਨ ਲਓ ਉਹ ਪਰਸਨ ਕੱਲ੍ਹ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਹੈ ਜਾਂ ਉਹ ਬਿਜ਼ੀ ਹੋ ਗਿਆ, ਤਾਂ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਕਮਜ਼ੋਰ ਫੀਲ ਕਰੋਗੇ। ਤੁਹਾਨੂੰ ਲੱਗੇਗਾ ਮੇਰਾ ਤਾਂ ਜ਼ਿੰਦਗੀ ਦੇ ਵਿੱਚ ਕੋਈ ਹੈ ਹੀ ਨਹੀਂ। ਇਸ ਤੋਂ ਚੰਗਾ ਹੈ ਤੁਸੀਂ ਪਹਿਲਾਂ ਹੀ ਥੋੜ੍ਹਾ ਜਿਹਾ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖੋ ਅਤੇ ਆਪਣੇ ਦਿਨ ਨੂੰ ਖੂਬਸੂਰਤ ਬਣਾਓ। ਕਿਸ ਤਰੀਕੇ ਦੇ ਨਾਲ? ਡਾਇਰੀ ਲਿਖੋ, ਜਰਨਲ ਲਿਖੋ, ਜਾਂ ਫਿਰ ਐਕਸਰਸਾਈਜ਼ ਕਰੋ, ਜਾਂ ਫਿਰ ਘੁੰਮੋ, ਸੌਂਗਸ ਸੁਣੋ, ਅਤੇ ਹੋਰ ਵੀ ਕਈ ਤਰੀਕੇ ਨੇ। ਤਾਂ ਚਲੋ ਜੀ, ਅਸੀਂ ਵੀ ਹੁਣ ਸੁਣਦੇ ਹਾਂ ਅਗਲਾ ਗੀਤ, ਤੁੱਤਕ ਤੁੱਤਕ ਤੁੱਤਕ ਤੂਤੀਆਂ। ਇਹ ਮੇਰਾ ਫੇਵਰੇਟ ਸੌਂਗ ਹੈ, ਇਹ ਸੌਂਗ ਸੁਣਾਂਗੇ। ਜੀ ਹਾਂ, ਪ੍ਰੋਗਰਾਮ ਸੁਣ ਰਹੇ ਹੋ ਜੀ ਗੁੱਡ ਮਾਰਨਿੰਗ ਜਲੰਧਰ।

ਤੁਸੀਂ ਵੀ ਰੋਜ਼ ਜਿਮ ਜਾਂਦੇ ਹੋ ਜਾਂ ਫਿਰ ਵਾਕ ਵੀ ਕਰਦੇ ਹੋ, ਡਾਈਟ ਵੀ ਕੰਟਰੋਲ ਕਰਦੇ ਹੋ, ਪਰ ਜਦੋਂ ਤੁਸੀਂ ਵੇਟ ਆਪਣਾ ਵੇਖਦੇ ਹੋ ਤਾਂ ਉਹਨਾਂ ਦਾ ਉਨਾ ਹੀ ਰਹਿੰਦਾ ਹੈ। ਤਾਂ ਤੁਸੀਂ ਸੋਚਦੇ ਹੋ ਮੈਂ ਤਾਂ ਇੰਨੀ ਸਾਰੀ ਐਕਸਰਸਾਈਜ਼ ਵੀ ਕਰ ਰਹੀ ਹਾਂ, ਡਾਈਟ ਵੀ ਪਲਾਨ ਕਰ ਰੱਖੀ ਹੈ, ਤਾਂ ਫਿਰ ਵੀ ਮੇਰੀ ਜਿਹੜੀ ਮੇਰਾ ਜਿਹੜਾ ਵੇਟ ਹੈ ਉਹ ਘੱਟ ਕਿਉਂ ਨਹੀਂ ਹੋ ਰਿਹਾ। ਸੋ ਗੱਲ ਇਹ ਹੈ ਜੀ, ਐਕਸਪਰਟਸ ਦੇ ਮੁਤਾਬਿਕ ਸਿਰਫ ਕੈਲਰੀਜ਼ ਕਾਊਂਟ ਕਰਨਾ ਹੀ ਵੇਟ ਲੂਜ਼ ਕਰਨਾ ਕਾਫੀ ਨਹੀਂ ਹੁੰਦਾ। ਕਈ ਵਾਰ ਪ੍ਰੋਬਲਮ ਬੋਡੀ ਦੇ ਹਾਰਮੋਨਸ ਜਾਂ ਫਿਰ ਮੈਟਾਬੋਲਿਜ਼ਮ ਨਾਲ ਵੀ ਜੁੜੀ ਹੁੰਦੀ ਹੈ। ਵੇਟ ਨਾ ਘਟਾਉਣ ਦੇ ਕੁਝ ਆਮ ਕਾਰਨ ਵੀ ਹੋ ਸਕਦੇ ਨੇ, ਜਿਵੇਂ ਘੱਟ ਖਾਣਾ ਖਾਣਾ, ਜਾਂ ਫਿਰ ਪ੍ਰੋਟੀਨ ਪੂਰਾ ਨਾ ਲੈਣਾ, ਜਾਂ ਫਿਰ ਨੀਂਦ ਪੂਰੀ ਨਾ ਹੋਣਾ, ਜਾਂ ਕਹਿ ਸਕਦੇ ਹਾਂ ਰੋਜ਼ ਦਾ ਸਟ੍ਰੈੱਸ ਜਿਹੜਾ ਕਿ ਤੁਸੀਂ ਹਲੇ ਵੀ ਲੈ ਰਹੇ ਹੋ। ਇਸ ਲਈ ਸਟ੍ਰੈੱਸ ਨਹੀਂ ਲੈਣਾ ਹੈ, ਹਮੇਸ਼ਾ ਇੱਕੋ ਤਰ੍ਹਾਂ ਦੀ ਐਕਸਰਸਾਈਜ਼ ਕਰਨਾ, ਜਾਂ ਫਿਰ ਥਾਇਰਾਇਡ ਦੀ ਪ੍ਰੋਬਲਮ, ਇੰਸੂਲਿਨ ਰੈਸਿਸਟੈਂਟ, PCOS ਵਰਗੀਆਂ ਹਾਰਮੋਨਲ ਪ੍ਰੋਬਲਮਸ ਵੀ ਹੋ ਸਕਦੀਆਂ ਨੇ। ਇਸ ਲਈ ਜੇਕਰ ਮਹੀਨਿਆਂ ਤੋਂ ਮਿਹਨਤ ਕਰ ਹੀ ਰਹੇ ਹੋ, ਥੋੜ੍ਹੀ ਜਿਹੀ ਮੁਸ਼ਕਤ ਹੋਰ ਕਰ ਲਓ। ਆਪਣੀ ਡਾਇਟ ਜਾਂ ਤਾਂ ਸਖਤ ਕਰ ਲਓ, ਜਾਂ ਫਿਰ ਡਾਇਟ ਸਖਤ ਕਰਨ ਦੀ ਬਜਾਏ ਇੱਕ ਡਾਕਟਰ ਨਾਲ, ਨਿਊਟ੍ਰੀਸ਼ਨ ਐਕਸਪਰਟ ਦੇ ਨਾਲ ਤੁਸੀਂ ਗੱਲ ਕਰੋ, ਉਹਨਾਂ ਤੋਂ ਸਲਾਹ ਲਓ, ਅਤੇ ਹਾਰਮੋਨਲ ਟੈਸਟ ਵੀ ਤੁਸੀਂ ਕਰਵਾ ਸਕਦੇ ਹੋ। ਅਤੇ ਯਾਦ ਰੱਖੋ, ਵੇਟ ਲੂਜ਼ ਸਿਰਫ ਜਿਮ ਦੀ ਮਿਹਨਤ ਨਾਲ ਨਹੀਂ, ਚੰਗੀ ਨੀਂਦ, ਬੈਲੈਂਸਡ ਡਾਇਟ, ਸਟ੍ਰੈੱਸ ਕੰਟਰੋਲ ਅਤੇ ਹੈਲਦੀ ਹਾਰਮੋਨਸ ਦੇ ਕੋਂਬੀਨੇਸ਼ਨ ਦੇ ਨਾਲ ਹੁੰਦੀ ਹੈ, ਅਤੇ ਤੁਹਾਡਾ ਮੂਡ ਵੀ ਇਸੇ ਕੋਂਬੀਨੇਸ਼ਨ ਦੇ ਨਾਲ ਵਧੀਆ ਹੁੰਦਾ ਹੈ। ਫਿਲਹਾਲ ਤਾਂ ਪ੍ਰੋਗਰਾਮ ਚੱਲ ਰਿਹਾ ਗੁੱਡ ਮੋਰਨਿੰਗ ਜਲੰਧਰ, ਅਤੇ ਗੱਲਾਂ ਅੱਜ ਬਹੁਤ ਸਾਰੀਆਂ ਕੀਤੀਆਂ ਅਸੀਂ, ਮਿਕਸ ਕੋਂਬੀਨੇਸ਼ਨ ਦੇ ਨਾਲ ਅਸੀਂ ਗੱਲਾਂ ਕੀਤੀਆਂ, ਰਾਈਟ? ਤਾਂ ਚਲੋ ਜੀ, ਆਈ ਹੋਪ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਏਗਾ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਜਾਣਾ ਕਿਤੇ ਨਹੀਂ ਹੈ, ਕਿਉਂਕਿ ਗੱਲਾਂ ਹਲੇ ਬਹੁਤ ਸਾਰੀਆਂ ਬਾਕੀਆਂ ਨੇ। ਤਾਂ ਚਲੋ ਗੀਤ ਸੁਣਦੇ ਹਾਂ ਅਗਲਾ, ਅੰਗਾਰੋ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ।

0: ਪੰਜਾਬੀ ਚ ਖਬਰਾਂ
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 46 ਆਜ਼ਾਦੀ ਦੇ 50 ਸਾਲਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨੇ। ਸ੍ਰੀ ਮੋਦੀ ਨੇ ਮੋਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਅਤੇ ਇਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਸ਼ਲਸ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ 'ਤੇ ਆਯੋਜਿਤ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਭਾਰਤ ਦੀ ਜ਼ਮੀਨੀ ਅਤੇ ਸਮੁੰਦਰੀ ਫੌਜ ਦੀਆਂ ਟੁਕੜੀਆਂ ਨੇ ਵੀ ਰਸਮੀ ਪਰੇਡ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਭਾਰਤੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ INS ਤਰਕਸ਼ ਅਤੇ INS ਇਕਸ਼ਿਕ ਰਾਜਧਾਨੀ ਵਿਕਟੋਰੀਆ ਵਿੱਚ ਤੈਨਾਤ ਰਹੇ, ਜੋ ਭਾਰਤ ਅਤੇ ਸੈਸ਼ਲਸ ਵਿਚਕਾਰ ਮਜ਼ਬੂਤ ਦੋਸਤੀ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਨੇ ਸੈਸ਼ਲਸ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਹ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਦੇ ਸੱਦੇ 'ਤੇ ਸ਼ਨਿਚਰਵਾਰ ਨੂੰ ਸੈਸ਼ਲਸ ਪਹੁੰਚੇ ਸਨ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਨਵੀਨ ਚੰਦਰ ਰਾਮ ਗੁਲਾਮ ਵੀ ਸਮਾਰੋਹ ਵਿੱਚ ਮੌਜੂਦ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੈਸ਼ਲਸ ਹਿੰਦ ਮਹਾਂਸਾਗਰ ਖੇਤਰ ਵਿੱਚ ਭਾਰਤ ਦੇ ਵਿਜਨ ਮਹਾਂਸਾਗਰ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਹੈ ਅਤੇ ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਸ਼ਲਸ ਦੇ ਸਰਵੋੱਚ ਸਨਮਾਨ ਗਾਰਡੀਅਨ ਆਫ਼ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨੇ ਉਹਨਾਂ ਨੂੰ ਵਾਤਾਵਰਣ ਸੁਰੱਖਿਆ, ਨਿਰੰਤਰ ਵਿਕਾਸ ਅਤੇ ਸਮੁੰਦਰੀ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰਨ ਵਿੱਚ ਉਹਨਾਂ ਦੇ ਯੋਗਦਾਨ ਲਈ ਇਹ ਸਨਮਾਨ ਪ੍ਰਦਾਨ ਕੀਤਾ। ਸਨਮਾਨ ਪ੍ਰਾਪਤ ਕਰਨ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਲਸ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਇਹ ਸਨਮਾਨ ਜਲਵਾਯੂ ਤਬਦੀਲੀ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਸਾਰੇ ਦੇਸ਼ਾਂ ਅਤੇ ਚੁਗਿਰਦੇ ਦੀ ਰੱਖਿਆ ਲਈ ਕੰਮ ਕਰਨ ਵਾਲਿਆਂ ਨੂੰ ਸਮਰਪਿਤ ਕੀਤਾ। ਉਹਨਾਂ ਕਿਹਾ ਕਿ ਚੁਗਿਰਦੇ ਦੀ ਰੱਖਿਆ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ।
2: ਮੇਰੀ ਸੈਸ਼ਲ ਦੀ ਯਾਤਰਾ ਦਾ ਸੰਦੇਸ਼ ਸਪਸ਼ਟ ਹੈ। ਭਾਰਤ ਐਸੇ ਹਿੰਦ ਮਹਾਸਾਗਰ ਦੀ ਕਲਪਨਾ ਕਰਤਾ ਹੈ ਜਹਾਂ ਸਮੁੰਦਰੀ ਸੁਰੱਖਿਆ ਕੇ ਸਾਥ ਆਰਥਿਕ ਸਮਰੁੱਧੀ ਵੀ ਬੜੇ, ਜਹਾਂ ਹਮਾਰੀ ਸਾਝੇਦਾਰੀ ਆਕਾਰ ਨਹੀਂ ਆਪਸੀ ਸਮਾਨ ਔਰ ਵਿਸ਼ਵਾਸ ਪਰ ਆਧਾਰਿਤ ਹੋ, ਔਰ ਜਹਾਂ ਹਮ ਹਰ ਦੇਸ਼ ਕੇ ਪਾਸ ਪਾਸ ਨਹੀਂ ਸਾਥ ਸਾਥ ਚਲੇ। ਅਵਰ ਵਿਜ਼ਨ ਇਜ਼ ਟੂ ਮੇਕ ਇੰਡੀਅਨ ਓਸ਼ਨ ਇੰਟੂ ਐਨ ਓਸ਼ਨ ਆਫ ਓਪਰਚੁਨਿਟੀ।
1: ਸ੍ਰੀ ਮੋਦੀ ਨੇ ਕੱਲ੍ਹ ਸੈਸ਼ਲਸ ਵਿੱਚ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨਾਲ ਮੁਲਾਕਾਤ ਵੀ ਕੀਤੀ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਮੌਰੀਸ਼ੀਅਸ ਵਿਚਕਾਰ ਚੱਲ ਰਹੇ ਸਹਿਯੋਗ ਦੀ ਸਮੀਖਿਆ ਕੀਤੀ ਅਤੇ ਭਾਰਤ ਦੇ ਵਿਸ਼ੇਸ਼ ਆਰਥਿਕ ਪੈਕੇਜ ਅਧੀਨ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਮੌਰੀਸ਼ੀਅਸ ਦੇ ਵਿਕਾਸ ਅਤੇ ਪ੍ਰਗਤੀ ਨੂੰ ਵਿਸ਼ੇਸ਼ ਅਹਿਮੀਅਤ ਦਿੰਦਾ ਹੈ। ਉਹਨਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਸਾਂਝੇ ਪ੍ਰੋਜੈਕਟ ਮੌਰੀਸ਼ੀਅਸ ਵਿੱਚ ਸਿਹਤ ਸੰਪਰਕ, ਨਿਰੰਤਰ ਵਿਕਾਸ ਅਤੇ ਸਮੁੰਦਰੀ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰਨਗੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਬਰਤਾਨੀਆ ਦੇ ਆਪਣੇ ਦੌਰੇ ਤੋਂ ਬਾਅਦ ਗ੍ਰੀਸ ਦੀ ਰਾਜਧਾਨੀ ਏਥਨਸ ਪਹੁੰਚ ਗਏ ਨੇ। ਉਹਨਾਂ ਦੇ ਨਾਲ ਇੱਕ ਉੱਚ ਪੱਧਰੀ ਭਾਰਤੀ ਵਪਾਰਕ ਵਫਦ ਵੀ ਗਿਆ ਹੈ। ਇਸ ਫੇਰੀ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਭਾਰਤੀ ਵਫਦ ਏਥਨਸ ਵਿੱਚ ਸਟਾਰਟਅਪਸ ਨਾਲ ਸੰਬੰਧਿਤ ਕਈ ਸਮਾਗਮਾਂ ਵਿੱਚ ਹਿੱਸਾ ਲਏਗਾ। ਭਾਰਤ ਅਤੇ ਗ੍ਰੀਸ ਦੇ ਵਪਾਰਕ ਆਗੂਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਵਿੱਚ ਬੁਨਿਆਦੀ ਢਾਂਚੇ, ਡਿਜੀਟਲ ਤਕਨਾਲੋਜੀ, ਰੱਖਿਆ, ਭੋਜਨ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ ਜਾਏਗੀ। ਵਫਦ ਗ੍ਰੀਸ ਦੀਆਂ ਕਈ ਪ੍ਰਮੁੱਖ ਕੰਪਨੀਆਂ ਦਾ ਵੀ ਦੌਰਾ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ 'ਤੇ ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਉਹਨਾਂ ਸੈਨਿਕਾਂ ਨੂੰ ਦਿੱਤੇ ਜਾਂਦੇ ਨੇ ਜੋ ਅਸਾਧਾਰਨ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਨੇ। ਇਹ ਸਨਮਾਨ ਦਹਿਸ਼ਤਗਰਦੀ, ਬਗਾਵਤ ਅਤੇ ਸਰਹੱਦੀ ਇਲਾਕਿਆਂ ਵਿੱਚ ਚੁਣੌਤੀਆਂ ਵਿਰੁੱਧ ਦੇਸ਼ ਦੀ ਨਿਰੰਤਰ ਲੜਾਈ ਨੂੰ ਵੀ ਦਰਸਾਉਂਦੇ ਨੇ। ਇਹ ਹਵਾਬਾਜ਼ੀ ਸਮੁੰਦਰੀ ਕਾਰਜਾਂ ਅਤੇ ਮਾਨ

0: ਮਾਨਵਤਾਵਾਦੀ ਮਿਸ਼ਨ ਵਿੱਚ ਦਿਖਾਈ ਗਈ ਬੇਮਿਸਾਲ ਬਹਾਦਰੀ ਨੂੰ ਵੀ ਮਾਨਤਾ ਦਿੰਦੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਰਾਸ਼ਟਰਪਤੀ ਭਵਨ ਵਿਖੇ ਸਨਮਾਨ ਸਮਾਰੋਹ ਦੇ ਪਹਿਲੇ ਪੜਾਅ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਸਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਇਹ ਪ੍ਰੋਗਰਾਮ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਕੌਂਸਲ ਦੀ 16ਵੀਂ ਮੀਟਿੰਗ ਵਿੱਚ ਸ਼ੁਰੂ ਕੀਤਾ ਜਾਏਗਾ। ਸਿਹਤ ਮੰਤਰਾਲੇ ਅਨੁਸਾਰ ਇਹ ਪ੍ਰੋਗਰਾਮ ਪਹਿਲੇ 3 ਸਾਲ ਸੰਪੂਰਨ ਦੇਖਭਾਲ ਦੀ ਸੋਚ 'ਤੇ ਆਧਾਰਿਤ ਹੈ। ਇਸ ਦਾ ਉਦੇਸ਼ ਜਨਮ ਤੋਂ ਲੈ ਕੇ 3 ਸਾਲ ਦੀ ਉਮਰ ਦੇ ਬੱਚਿਆਂ ਲਈ ਘਰ ਦੇ ਨੇੜੇ ਬਿਹਤਰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਪ੍ਰੋਗਰਾਮ ਤਹਿਤ ਨਵਜੰਮੇ ਬੱਚਿਆਂ ਅਤੇ ਛੋਟੇ ਬੱਚਿਆਂ ਲਈ ਮੌਜੂਦਾ ਘਰ ਘਰ ਜਾ ਕੇ ਦੇਖਭਾਲ ਪ੍ਰੋਗਰਾਮਾਂ ਨੂੰ ਜੋੜਿਆ ਜਾਏਗਾ। ਇਸ ਵਿੱਚ ਬੱਚਿਆਂ ਦਾ ਸ਼ੁਰੂਆਤੀ ਵਿਕਾਸ, ਮਾਵਾਂ ਦੀ ਮਾਨਸਿਕ ਸਿਹਤ ਜਾਂਚ ਅਤੇ ਡਿਜੀਟਲ ਨਿਗਰਾਨੀ ਵੀ ਸ਼ਾਮਲ ਹੋਏਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਰੇ ਮੰਤਰੀ, ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਅੱਗੇ ਬੇਅਦਬੀ ਵਿਰੋਧੀ ਕਾਨੂੰਨ ਬਾਰੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ।
1: ਮੈਨੂੰ ਤਾਂ ਬੁਲਾਇਆ ਨਹੀਂ ਗਿਆ ਜੀ। ਸਰਕਾਰ ਦਾ ਪੱਖ ਜਿਹੜਾ ਉਹ MLA ਸਾਹਿਬਾਨ ਅਤੇ ਕੈਬਨਿਟ ਮਿਨਿਸਟਰ ਰੱਖ ਕੇ ਆਉਣਗੇ, ਸਪੀਕਰ ਸਾਹਿਬ ਵੀ ਜਾਣਗੇ ਨਾਲ, ਅਤੇ ਜੋ ਵੀ ਉਹਨਾਂ ਵੱਲੋਂ ਕੋਈ ਸੁਝਾਅ ਹੋਊਗਾ ਜਾਂ ਕੁਛ SGPC ਵੱਲੋਂ ਜਾਂ ਅਕਾਲ ਤਖ਼ਤ ਸਾਹਿਬ ਵੱਲੋਂ, ਉਹ 'ਤੇ ਵਿਚਾਰ ਵਟਾਂਦਰਾ ਕਰਾਂਗੇ।
0: ਇਹ ਗੱਲ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕਰਕੇ ਸਪਸ਼ਟੀਕਰਨ ਮੰਗਣ ਤੋਂ ਬਾਅਦ ਆਈ ਹੈ ਕਿ ਸਿੱਖ ਧਾਰਮਿਕ ਮਾਮਲਿਆਂ ਨਾਲ ਸੰਬੰਧਿਤ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਅਕਾਲ ਤਖ਼ਤ ਨਾਲ ਸਲਾਹ ਮਸ਼ਵਰੇ ਕੀਤੇ ਬਿਨਾਂ ਕਿਵੇਂ ਪਾਸ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਉਹਨਾਂ ਸੰਬੰਧੀ ਫਰਜ਼ੀ ਵੀਡੀਓ ਦੇ ਵੇਰਵੇ ਵੀ ਸੌਂਪੇਗੀ। ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਜਥੇਦਾਰ ਨੂੰ ਇਹ ਦੱਸੇਗੀ ਕਿ ਕਿਵੇਂ ਉਹਨਾਂ ਦਾ ਅਕਸ ਖਰਾਬ ਕਰਨ ਲਈ ਇੱਕ ਫਰਜ਼ੀ ਵੀਡੀਓ ਦੀ ਵਰਤੋਂ ਕੀਤੀ ਗਈ।
1: ਅਸੀਂ ਜਿਹੜੀ ਵੀਡੀਓ ਦੇ ਮਾਸਕ ਵਾਲਾ ਵੀਡੀਓ ਸੀਗਾ ਉਹਨੂੰ ਇੱਕ ਲੈਟਰ ਸਮੇਤ ਉਹ ਵੀਡੀਓ ਜਿਹੜੀ ਅਕਾਲ ਤਖ਼ਤ ਸਾਹਿਬ ਭੇਜਾਂਗੇ ਕਿ ਇਸ ਤਰ੍ਹਾਂ ਮਾਸਕ ਬਣ ਜਾਂਦੇ ਨੇ ਅਤੇ ਮਾਸਕ ਲਾ ਕੇ ਇੱਕ ਨਕਲੀ ਅਤੇ ਫਰਜ਼ੀ ਵੀਡੀਓ ਜਿਹੜੀ ਬਣਾਈ ਗਈ ਹੈ, ਇੱਕ ਆਪਣਾ ਲਿਖਤੀ ਰੂਪ ਦੇ ਵਿੱਚ ਪੱਖ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਭੇਜਾਂਗੇ।
0: ਅਮਰੀਕਾ ਅਤੇ ਇਰਾਨ ਜਵਾਬੀ ਫੌਜੀ ਕਾਰਵਾਈ ਰੋਕਣ ਅਤੇ ਦੋਹਾ 'ਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਗੱਲਬਾਤ ਦਾ ਉਦੇਸ਼ ਹੋਰਮੁਸ ਜਲ ਮਾਰਗ ਬਾਰੇ ਵਿਵਾਦ ਨੂੰ ਹੱਲ ਕਰਨਾ ਹੈ। ਦੋਹਾਂ ਦੇਸ਼ਾਂ ਵਿਚਕਾਰ ਪਿਛਲੇ ਕੁਝ ਦਿਨਾਂ ਵਿੱਚ ਫੌਜੀ ਕਾਰਵਾਈ ਤੇਜ਼ ਹੋ ਗਈ ਸੀ। ਅਮਰੀਕਾ ਨੇ ਇਰਾਨ ਉੱਪਰ ਜੰਗਬੰਦੀ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ ਅਤੇ ਉਸ 'ਤੇ ਫੌਜੀ ਟਿਕਾਣਿਆਂ 'ਤੇ ਹਮਲੇ ਕੀਤੇ। ਜਵਾਬ ਵਿੱਚ ਇਰਾਨ ਨੇ ਬਹਿਰੀਨ ਅਤੇ ਕੁਵੈਤ ਵਿੱਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਬੈਲਿਸਟਿਕ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਨੇ। ਦੋਵੇਂ ਦੇਸ਼ ਹੋਰਮੂਸ ਰਾਹੀਂ ਜਹਾਜ਼ਾਂ ਦੀ ਆਵਾਜਾਈ ਨੂੰ ਆਮ ਵਾਂਗ ਬਣਾਉਣ ਲਈ ਫੌਜੀ ਕਾਰਵਾਈ ਰੋਕਣ ਅਤੇ ਗੱਲਬਾਤ ਨੂੰ ਅੱਗੇ ਤੋਰਨ ਲਈ ਰਾਜ਼ੀ ਹੋਏ ਨੇ। ਸਾਊਦੀ ਅਰਬ ਵਿੱਚ ਦੇਸ਼ ਦੀ ਤੇਲ ਕੰਪਨੀ ਅਰਾਮਕੋ ਨਾਲ ਸੰਬੰਧਿਤ ਹੈਲੀਕਾਪਟਰ ਹੋਰਮੂਜ਼ ਸਟੇਟ ਦੇ ਪੱਛਮ ਵਿੱਚ ਰਾਸ ਤੰਦੂਰਾ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਹਾਕੀ ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਨਿਯਮਤ ਸਮੇਂ ਦੇ ਅੰਤ ਤੱਕ ਦੋਵੇਂ ਟੀਮਾਂ 0-0 ਨਾਲ ਬਰਾਬਰ ਸਨ। ਭਾਰਤ ਵੱਲੋਂ ਅਭਿਸ਼ੇਕ ਸ਼ੀਲਾਨੰਦਨ ਲਾਕੜਾ ਅਤੇ ਹਾਰਦਿਕ ਸਿੰਘ ਨੇ ਪੈਨਲਟੀ ਸ਼ੂਟਆਊਟ ਵਿੱਚ ਗੋਲ ਕੀਤੇ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਦੰਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਪੁਰਸ਼ ਸਿੰਗਲ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਹਨਾਂ ਨੇ ਕੈਲੀਫੋਰਨੀਆ ਵਿੱਚ ਸੈਮੀਫਾਈਨਲ ਮੈਚ ਵਿੱਚ ਜਾਪਾਨ ਦੇ ਯੁਦਾਈ ਓਕੀਮੋਤੋ ਨੂੰ 22-20, 15-21, 21-19 ਨਾਲ ਹਰਾਇਆ। ICC ਮਹਿਲਾ 2020 ਵਿਸ਼ਵ ਕੱਪ 'ਚ ਬੀਤੀ ਰਾਤ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਲੰਡਨ ਦੇ ਲਾਰਡਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਅਤੇ 170 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟ੍ਰੇਲੀਆ ਨੇ 19 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਪੁਰਸ਼ ਕ੍ਰਿਕਟ ਵਿੱਚ ਆਇਰਲੈਂਡ ਨੇ ਦੂਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਨੂੰ 1-2 ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਆਇਰਲੈਂਡ ਨੇ 2 ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਮੋਦੀ ਨੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਅਮਰੀਕਾ ਅਤੇ ਇਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ

0: ਹੁੰਦਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਤੇ ਪ੍ਰੋਗਰਾਮ ਜਿਹੜਾ ਹੈ ਉਹ ਸ਼ੁਰੂ ਹੋ ਗਿਆ। ਕਿਹੜਾ ਕਿਹੜਾ ਕਿਹੜਾ ਐਡੀ ਟੱਪਾ। ਤਾਂ ਫਿਰ ਚਲੋ ਜੀ, ਤਿਆਰ ਹੋ ਜਾਓ, ਕਿਉਂਕਿ ਹੁਣ ਪਏਗਾ ਰੌਲਾ ਰੱਪਾ। ਪ੍ਰੋਗਰਾਮ ਸ਼ੁਰੂ ਹੋ ਗਿਆ ਜੀ, ਅੱਡੀ ਟੱਪਾ। ਭਾਵੇਂ ਪੀ ਰਹੇ ਹੋ ਚਾਏ, ਜਾਂ ਹੋ ਰਹੇ ਹੋ ਤਿਆਰ, ਜਾਂ ਫਿਰ ਪਾ ਰਹੇ ਹੋ ਟਾਏ, ਪੰਜਾਬੀ ਗਾਣੇ ਚੱਲਣਗੇ ਬੈਕ ਟੂ ਬੈਕ, ਅਤੇ ਐਨਰਜੀ ਹੋਏਗੀ ਫੁੱਲ ਔਨ ਹਾਏ। ਤਾਂ ਚਲੋ ਜੀ, ਸ਼ੁਰੂ ਕਰਦੇ ਹਾਂ ਪਹਿਲਾ ਗੀਤ ਤੁਹਾਡੇ ਲਈ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਹੁਣੇ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਅੱਡੀ ਟੱਪਾ, ਅਤੇ ਇਸ ਤੋਂ ਬਾਅਦ ਹੁਣ ਵੇਲਾ ਹੋ ਗਿਆ ਜੀ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਸੇਲਸ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼੍ਰੀ ਮੋਦੀ ਜੀ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨਾ ਰਾਮ ਗੁਲਮ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਅਤੇ ਈਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾਂ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਈ ਹੈ। ਵੈਨੇਜ਼ੁਏਲਾ ਵਿੱਚ ਬੁੱਧਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1450 ਹੋ ਗਈ ਹੈ। 3200 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਹੈ ਕਿ 3 ਦਿਨਾਂ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਦਿਨ 28 ਜੂਨ ਨੂੰ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਸਫਲਤਾਪੂਰਨ ਪੋਲੀਓ ਦੀ ਖੁਰਾਕ ਦਿੱਤੀ ਗਈ।

ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿੰਦਾਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਸ ਦੇ ਫਾਈਨਲਸ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟ ਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਦਿਲ ਆਪਣਾ ਪੰਜਾਬੀ।

ਸਤਿ ਸ਼੍ਰੀ ਅਕਾਲ ਜੀ, ਆਦਾਬ ਅਤੇ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਜੀ। ਹੁਣ ਦਿਲ ਆਪਣਾ ਪੰਜਾਬੀ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ 'ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਹੁਣ ਵੇਲਾ ਆ ਗਿਆ ਹੈ ਜੀ ਤੁਹਾਡੇ ਨਾਲ ਗੱਲਬਾਤ ਕਰਨ ਦਾ, ਇੰਟਰੈਕਟ ਕਰਨ ਦਾ। ਸੋ ਨੰਬਰ ਨੋਟ ਡਾਊਨ ਕਰ ਲਓ, 9855101027। ਅਤੇ ਆਪਾਂ ਸਾਰੇ ਸਕੂਲ ਗਏ ਹਾਂ, ਹੈ ਨਾ, ਅਤੇ ਤੁਹਾਡੇ ਵਿੱਚੋਂ ਕਈ ਇਹੋ ਜਿਹੇ ਵੀ ਹੋਣਗੇ ਜਿਹੜੇ ਸਕੂਲ ਨਹੀਂ ਗਏ। ਸੋ ਅੱਜ ਦਾ ਟੌਪਿਕ ਨਾ ਮੈਂ ਬਹੁਤ ਸੋਚ ਸਮਝ ਕੇ ਇਹ ਰੱਖਿਆ ਹੈ ਕਿ

ਕਿਉਂ ਨਾ ਅੱਜ ਅਸੀਂ ਆਪਣੇ ਸਕੂਲ ਦੀਆਂ ਯਾਦਾਂ ਨੂੰ ਸਾਂਝਾ ਕਰੀਏ, ਕਿਉਂ ਨਾ ਉਹਨਾਂ ਕਹਾਣੀਆਂ ਨੂੰ, ਉਹਨਾਂ ਗੱਲਾਂ ਨੂੰ ਇੱਕ ਦੂਜੇ ਨਾਲ ਦੇ ਨਾਲ ਸ਼ੇਅਰ ਕਰੀਏ ਜਿਹੜੀਆਂ ਤੁਹਾਡੇ ਸਿਆਣਿਆਂ ਨੇ ਤੁਹਾਨੂੰ ਦੱਸੀ ਹੈ। ਸੋ ਮੇਰਾ ਇਹ ਹੈ ਕਿ ਤੁਸੀਂ ਨਾ ਮੇਰੇ ਨਾਲ ਆਪਣੇ ਜਿਹੜੇ ਵੀ ਟੀਚਰ ਸੀ, ਜਿਨ੍ਹਾਂ ਕੋਲੋਂ ਵੀ ਤੁਸੀਂ ਪੜ੍ਹਿਆ, ਸਮਝਿਆ, ਸਿੱਖਿਆ, ਉਹਨਾਂ ਦਾ ਨਾਂ ਅੱਜ ਤੁਸੀਂ ਔਨ ਈਅਰ ਲਿਓ, ਅਤੇ ਨਾਲ ਹੀ ਉਹਨਾਂ ਦੀ ਜਿਹੜੀ ਖਾਸੀਅਤ ਹੈ, ਜਿਹੜੀ ਚੀਜ਼ ਉਹਨਾਂ ਨੇ ਤੁਹਾਨੂੰ ਸਿਖਾਈ ਹੈ, ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਜ਼ਰੂਰ ਕਰਨਾ। ਕਿਉਂਕਿ ਦੇਖੋ ਜੀ, ਗੁਰੂ ਤੋਂ ਬਿਨਾਂ ਤਾਂ ਸਾਡੀ ਜ਼ਿੰਦਗੀ ਅਧੂਰੀ ਰਹਿੰਦੀ ਹੈ ਨਾ, ਕਿਉਂਕਿ ਜੇਕਰ ਅਸੀਂ ਸਿੱਖਾਂਗੇ ਨਹੀਂ, ਸਾਨੂੰ ਸਿਖਾਉਣ ਵਾਲਾ ਹੀ ਨਹੀਂ ਕੋਈ ਹੋਏਗਾ, ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਅੱਗੇ ਵਧਾਂਗੇ, ਹੈ ਨਾ। ਤਾਂ ਚਲੋ ਜੀ, ਦਿਲ ਆਪਣਾ ਪੰਜਾਬੀ ਦੇ ਵਿੱਚ ਅੱਜ ਤੁਸੀਂ ਧੂਮ ਮਚਾ ਦਿਓ ਆਪਣੇ ਮੈਸੇਜਿਸ ਦੇ ਨਾਲ, ਮੈਂ ਇੰਤਜ਼ਾਰ ਕਰ ਰਹੀ ਹਾਂ। ਮਿਲਦੇ ਹਾਂ ਜੀ ਗੀਤ ਦੇ ਉਸ ਪਾਰ।

ਆਓ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀਆਂ ਗੱਲਾਂ ਬਾਤਾਂ ਕਰੀਏ। ਤੁਸੀਂ ਟਿਊਨ ਕੀਤਾ ਜੀ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ, ਜਿਹਦੇ ਵਿੱਚ ਤੁਹਾਡੀ ਕਲਮ ਸਾਡਾ ਮੰਚ ਹੁੰਦਾ ਹੈ, ਤੁਹਾਡੀ ਰਚਨਾ ਤੁਹਾਡੀ ਪਹਿਚਾਣ ਹੁੰਦੀ ਹੈ। ਤੁਸੀਂ ਸਾਡੇ ਨਾਲ ਆਪਣੀ ਲਿਖੀ ਕਵਿਤਾ, ਸ਼ਾਇਰੀ, ਗੀਤ ਵੀ ਸਾਡੇ ਨਾਲ ਬੋਲ ਕੇ ਗਾ ਕੇ ਆਡੀਓ ਮੈਸੇਜ ਦੇ ਵਿੱਚ ਭੇਜ ਸਕਦੇ ਹੋ। ਲਿਖੋ, ਬੋਲੋ, ਗਾਓ, ਦਿਲ ਦੀਆਂ ਗੱਲਾਂ ਦੁਨੀਆ ਤੱਕ ਪਹੁੰਚਾਓ। ਪੰਜਾਬੀ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਆਪਣੀਆਂ ਮਿੱਠੀਆਂ ਯਾਦਾਂ ਵੀ ਤੁਸੀਂ ਨਾਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਸਕੂਲ ਦੀਆਂ ਯਾਦਾਂ ਦੀ। ਦੇਖੋ, ਸਿਰਫ ਸਕੂਲ ਜਿਹੜਾ ਹੈ ਨਾ, ਕਿਤਾਬਾਂ ਦਾ ਨਹੀਂ ਹੁੰਦਾ, ਇਹ ਉਹ ਜਗ੍ਹਾ ਹੁੰਦੀ ਹੈ ਜਿੱਥੇ ਜ਼ਿੰਦਗੀ ਦੇ ਸਭ ਤੋਂ ਸੋਹਣੇ ਪਾਰੇ ਲਿਖੇ ਹੁੰਦੇ ਨੇ। ਉਹ ਪਹਿਲੀ ਬੈਂਚ, ਉਹ ਲੰਚ ਬ੍ਰੇਕ ਦੀ ਮਸਤੀ, ਅਤੇ ਉਹ ਟੀਚਰਸ ਜਿਨ੍ਹਾਂ ਨੇ ਸਿਰਫ ਸਾਨੂੰ ਪੜ੍ਹਾਇਆ ਨਹੀਂ ਹੈਗਾ, ਜ਼ਿੰਦਗੀ ਜੀਣ ਦੇ ਤਰੀਕੇ ਦੱਸੇ ਨੇ।

ਤੇ ਹਰ ਸਕੂਲ ਦੇ ਵਿੱਚ ਨਾ ਕੋਈ ਇਹੋ ਜਿਹਾ ਟੀਚਰ ਜ਼ਰੂਰ ਹੁੰਦਾ ਜਿਹਦਾ ਇੱਕ ਅੱਜ ਵੀ ਡਾਇਲੋਗ ਹੁੰਦਾ, ਕਿਸੇ ਨੇ ਹੌਸਲਾ ਦਿੱਤਾ ਹੋਵੇ, ਕਿਸੇ ਨੇ ਡਿਸਿਪਲਿਨ ਸਿਖਾਇਆ ਹੋਵੇ, ਜਾਂ ਕਿਸੇ ਨੇ ਤੁਹਾਨੂੰ ਝਿੜਕਾਂ ਵੀ ਮਾਰੀਆਂ ਹੋਣ, ਨਾ ਇੱਕ ਜਿਹੜਾ ਤਕੀਆ ਕਲਾਮ ਜਿਹੜਾ ਹੁੰਦਾ ਨਾ ਉਹ ਡਾਇਲੋਗ ਵੀ ਤੁਸੀਂ ਸਾਡੇ ਨਾਲ ਬੋਲ ਕੇ, ਯਾਨੀ ਉਹਨਾਂ ਦੀ ਮਿਮਿਕਰੀ ਕਰਕੇ ਵੀ ਤੁਸੀਂ ਸਾਡੇ ਨਾਲ ਆਡੀਓ ਮੈਸੇਜ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਤਾਂ ਦੱਸੋ ਉਹ ਟੀਚਰ ਕੌਣ ਹੈ ਅਤੇ ਕਿਹੜੀ ਗੱਲ ਜਿਹੜੀ ਹੈ ਤੁਹਾਡੇ ਦਿਲ ਨੂੰ ਉਹਨਾਂ ਦੀ ਛੂ ਗਈ ਸੀ।

0: ਹੈਲੋ ਜੀ, ਸਾਡੇ ਦੋਸਤਾਂ ਨੇ ਨਾ ਮੈਸੇਜਸ ਭੇਜਣੇ ਸ਼ੁਰੂ ਕਰ ਦਿੱਤੇ ਨੇ, ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਨਾ ਇੱਕ ਜੋਕ ਜਿਹੜਾ ਚੁਟਕਲਾ ਜਿਹੜਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੀ। ਪਤਾ ਕੀ ਹੋਇਆ, ਇੱਕ ਵਾਰੀ ਨਾ ਦੋ ਬੁੱਢੀਆਂ ਆਪਸ ਦੇ ਵਿੱਚ ਲੜ ਰਹੀਆਂ ਸੀ, ਲੇਡੀਜ਼, ਅਤੇ ਇੱਕ ਕਹਿੰਦੀ ਇੱਕ ਚੰਡ ਮਾਰਾਂਗੀ ਨਾ ਦੂਜੇ ਮਹੱਲੇ ਜਾ ਕੇ ਗਿਰੇਂਗੀ, ਦੂਜੀ ਕਹਿੰਦੀ ਮੈਂ ਇੱਕ ਮੁੱਕਾ ਮਾਰਿਆ ਨਾ ਤੂੰ ਜਾ ਕੇ ਪਠਾਨਕੋਟ ਗਿਰੇਂਗੀ। ਫਿਰ ਨਾਲ ਹੀ ਇੱਕ ਬਜ਼ੁਰਗ ਜਿਹੜਾ ਸੀ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਪਤਾ ਕੀ ਕਹਿੰਦਾ, ਕਹਿੰਦਾ ਉਹ ਭੈਣ ਜੀ ਥੋੜ੍ਹੀ ਜਿਹੀ ਮੁੱਕੀ ਮਾਰਿਓ, ਮੈਂ ਜਿਹੜਾ ਨੇੜੇ ਜਿਹੜਾ ਹੈ ਨਾ ਬੱਸ ਸਟੈਂਡ ਉੱਥੇ ਜਾਣਾ ਹੈ। ਮਤਲਬ ਜੇਕਰ ਕੁੜੀਆਂ ਔਰਤਾਂ ਲੜਦੀਆਂ ਵੀ ਨੇ ਨਾ, ਉਹ ਇਹੋ ਜਿਹੀਆਂ ਅਨਪ੍ਰੀਡਿਕਟੇਬਲ ਗੱਲਾਂ ਕਰਦੀਆਂ ਨੇ ਨਾ, ਇਹੋ ਜਿਹੀਆਂ ਗੱਲਾਂ ਜਿਹੜੀਆਂ ਅਸਲ ਦੇ ਵਿੱਚ ਹੁੰਦੀਆਂ ਹੀ ਨਹੀਂ ਨੇ। ਤਾਂ ਚਲੋ ਜੀ, ਹੁਣ ਮੈਸੇਜ ਵੀ ਸੁਣ ਲੈਂਦੇ ਸਾਡੇ ਦੋਸਤ ਨੇ ਕਿਹੜਾ ਮੈਸੇਜ ਭੇਜਿਆ ਹੈ।
1: ਪਿੰਡ ਮਹਿਰਮਪੁਰ SBS ਨਗਰ ਤਰਲੋਚਨ ਟੇਲਰ ਮਹਿਕ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ।
0: ਸਤਿ ਸ੍ਰੀ ਅਕਾਲ ਜੀ।
1: ਮਹਿਕ ਜੀ ਠੀਕ ਠਾਕ ਹੋ?
0: ਬਹੁਤ ਵਧੀਆ ਜੀ।
1: ਕੀ ਹਾਲ ਚਾਲ ਆ ਜੀ?
0: ਮਸਤ।
1: ਹੋਰ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹੋ, ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ। ਸ਼ਾਹੀ ਤੁਸੀਂ ਸਰੋਤਿਆਂ ਦਾ ਦਿਲ ਜਿੱਤਦੇ ਹੋ ਆਪਣੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ। ਸੋ ਤੁਸੀਂ ਅੱਜ ਗੱਲ ਕੀਤੀ ਹੈ ਸਕੂਲ ਟਾਈਮ ਦੀ
0: ਜੀ।
1: ਦੇਖੋ ਗੱਲ ਇੱਦਾਂ, ਯਾਦਾਂ ਤਾਂ ਬਹੁਤ ਨੇ, ਠੀਕ ਹੋ ਜੀ, ਤੇ ਉਹ ਆਪਣੇ ਦਿਲ ਦੇ ਵਿੱਚ ਸਮਾਈਆਂ ਨੇ ਅੱਜ ਵੀ। ਬੇਸ਼ੱਕ ਅਸੀਂ ਅੱਜ ਪਰਿਵਾਰਾਂ ਵਾਲੇ ਵੀ ਹੋ ਗਏ, ਪਰ ਸਾਨੂੰ ਉਹਦੇ ਨਾਲ ਹਾਲੇ ਵੀ ਯਾਦ ਆਉਂਦੇ ਨੇ, ਉਹ ਵੀ ਉਮਰ ਘੁੰਮਦੀ ਹੈ। 1985 ਤੋਂ ਲੈ ਕੇ

0: 90 ਤੱਕ ਜਿੰਨੇ ਵੀ ਜਾਂ ਪੂਰੀ ਸੌਰਤ ਸੀਗੀ ਜਾਂ 1980 ਤੋਂ ਲੈ ਕੇ 90 ਤੱਕ 10 ਸਾਲ ਦੇ ਵਿੱਚ ਸਟੱਡੀ ਕੀਤੀ ਆ ਵਧੀਆ। ਪਹਿਲਾਂ ਤਾਂ ਛੋਟੇ ਹੁੰਦੇ ਸੀਗੇ, ਫਿਰ ਬਾਅਦ ਚ ਪਤਾ ਲੱਗਣ ਲੱਗ ਗਿਆ। ਜਿੱਦਾਂ ਸਾਡੇ ਸਰ ਮੈਡਮ ਪੜ੍ਹਾਉਂਦੇ ਹੁੰਦੇ ਸੀਗੇ, ਜਿੱਦਾਂ 8ਵੀਂ 9ਵੀਂ ਦੇ ਵਿੱਚ ਸੀਗੇ ਅਸੀਂ, ਮੈਡਮ ਮੀਨਾ ਰਾਣੀ ਸੀਗੀ, ਸਾਨੂੰ ਇੰਗਲਿਸ਼ ਪੜ੍ਹਾਉਂਦੀ ਸੀਗੀ, ਜੀਵਨ ਮਾਸਟਰ ਸਰ, ਮੈਥ ਬਰਰਾਜ ਸਰ, ਹਿੰਦੀ ਭਗਵਾਨ ਸਿੰਘ, ਪੰਜਾਬੀ, ਸੋ ਇੱਕ ਇੱਕ ਦੋ ਦੋ ਸਬਜੈਕਟ ਇਹ ਲੈ ਲੈਂਦੇ ਹੁੰਦੇ ਸੀਗੇ। ਤੇ ਜ਼ਿਆਦਾ ਤਾਂ ਇਸ ਤਰ੍ਹਾਂ ਦੀਆਂ ਨੇ ਵੀ ਉਸ ਵੇਲੇ ਥੋੜਾ ਜਿਹਾ ਨਾ ਇੰਟਰਸਟ ਪੜ੍ਹਾਈ ਦੇ ਵਿੱਚ ਸੀਗਾ, ਗੇਮਾਂ ਵੀ ਖੇਡਦੇ ਸੀਗੇ, ਪਰ ਘਰਦਿਆਂ ਦਾ ਡਰ ਬਹੁਤ ਹੁੰਦਾ ਸੀ।
1: ਅੱਛਾ ਜੀ,
0: ਵੀ ਸਾਡੇ ਇਗਜ਼ਾਮ ਆਉਣੇ ਆ, ਅਸੀਂ ਪੜ੍ਹਨਾ ਆ। ਰਸੈਸ ਵੇਲੇ ਅਸੀਂ ਖੇਡਦੇ ਵੀ ਹੁੰਦੇ ਸੀਗੇ, ਘਰ ਜਾ ਕੇ ਵੀ ਖੇਡਦੇ ਹੁੰਦੇ ਸੀਗੇ, ਪਰ ਜਿਹੜਾ ਹੋਮਵਰਕ ਕਰਨਾ ਉਹ ਵੀ ਦਿਮਾਗ ਦੇ ਵਿੱਚ ਹੁੰਦੇ ਸੀ। ਘਰ ਦੇ ਨਾ ਸਾਡੇ ਉੱਪਰ ਚੜ੍ਹ ਕੇ ਰਹਿੰਦੇ ਹੁੰਦੇ ਸੀ ਵੀ ਤੁਸੀਂ ਪੜ੍ਹਨਾ, ਜੇ ਕੁਛ ਪੜੋਗੇ ਤਾਂ ਕੁਛ ਨਾ ਕੁਛ ਬਣੋਗੇ। ਸੋ ਜ਼ਿਆਦਾ ਬਹੁਤ ਇਹ ਜਿਹੜੀਆਂ ਆ ਯਾਦ ਆਉਂਦੀਆਂ ਨੇ ਪੁਰਾਣੀਆਂ ਯਾਦਾਂ, ਠੀਕ ਹੈ ਜੀ। ਚਲੋ ਮਾੜਾ ਮੋਟਾ ਝਿੜਕੇ ਝੁੜਕੇ ਵੀ ਉਸ ਵੇਲੇ ਪੈਂਦੇ ਹੁੰਦੇ ਸੀਗੇ। ਉਸ ਵੇਲੇ ਜ਼ਿਆਦਾਤਰ ਮੈਡਮ ਸਰ ਕੁੱਟ ਲੈਂਦੇ ਹੁੰਦੇ ਸੀ, ਡੰਡਾ ਹੁੰਦਾ ਸੀ ਕਤੂਤ ਦਾ ਰੱਖਿਆ, ਜਿਹੜਾ ਕੋਈ ਗੜਬੜ ਕਰਦਾ ਸੀ ਪੜ੍ਹਾਈ ਦੇ ਵਿੱਚ, ਜਿਹੜਾ ਪਿੱਛੇ ਸੀਗਾ ਗਲਤ, ਜਿਹੜਾ ਕੋਈ ਆਨਸਰ ਨਹੀਂ ਸੀ ਦਿੰਦਾ, ਮਿਸਟੇਕ ਕਰਦਾ ਸੀ, ਉਹਦੇ ਮਾਰ ਕੇ ਫਿਰ ਉਹਨੂੰ ਪੁੱਛਣਾ ਤੂੰ ਤੈਨੂੰ ਮੈਂ ਕੱਲ੍ਹ ਦੱਸਿਆ ਸੀ ਇਹ ਏਦਾਂ ਕਰਨਾ, ਏਦਾਂ ਕੁਛ, ਏਦਾਂ ਦਾ ਬਹੁਤ ਕੁਛ ਹੁੰਦਾ ਸੀ, ਤੁਹਾਨੂੰ ਪਤਾ ਹੀ ਹੈ ਜੀ। ਸੋ ਯਾਦਾਂ ਜ਼ਿੰਦਗੀ ਨਾਲ ਜੁੜੀਆਂ ਆ। ਸ਼ੋਰਟ ਮੈਸੇਜ ਕਰੂੰਗਾ, ਥੈਂਕ ਯੂ ਵੈਰੀ ਮੱਚ।
1: ਇੱਦਾਂ ਹੀ ਹੁੰਦਾ ਜਦੋਂ ਗਲਤੀ ਹੁੰਦੀ ਹੈ, ਝਿੜਕਾਂ ਵੀ ਪੈਣੀਆਂ ਨੇ, ਪਰ ਉਹ ਪੁਰਾਣੇ ਟਾਈਮ ਦੀ ਮੈਨੂੰ ਬਹੁਤ ਜ਼ਿਆਦਾ ਕਰਿਓਸਿਟੀ ਹੈ ਕਿ ਪੁਰਾਣੇ ਟਾਈਮ ਦੇ ਵਿੱਚ ਸਕੂਲਾਂ ਦੇ ਵਿੱਚ ਕੀ ਹੁੰਦਾ ਸੀ। ਹੁਣੇ ਤਾਂ ਦੇਖੋ ਟੀਚਰਸ ਬੱਚਿਆਂ ਨੂੰ ਹੱਥ ਵੀ ਨਹੀਂ ਲਾ ਸਕਦੇ, ਮਾਰ ਵੀ ਨਹੀਂ ਸਕਦੇ, ਕਿਉਂਕਿ ਹੁਣ ਇੰਨੀ ਜ਼ਿਆਦਾ ਰਿਸਟ੍ਰਿਕਸ਼ਨਸ ਆ ਗਈਆਂ ਨੇ। ਲੇਕਿਨ ਪਹਿਲਾਂ ਤਾਂ ਉਹ ਕੰਨ 'ਤੇ ਹੱਥਾਂ ਹੀ ਹੱਥ ਹੀ ਅਸੀਂ ਲਾ ਸਕਦੇ ਹਾਂ, ਤੌਬਾ ਹੀ ਹੁੰਦੀ ਸੀ। ਜਿੰਨੀ ਮਾਰ ਬੱਚਿਆਂ ਨੂੰ ਪੜਦੀ ਸੀ ਪੈਂਦੀ ਸੀ, ਕਿਉਂਕਿ ਉਹ ਬਹੁਤ ਜ਼ਿਆਦਾ ਪੜ੍ਹਾਈ ਦੇ ਵਿੱਚ ਉਹਨਾਂ ਨੂੰ ਹੋਰ ਚੰਗਾ ਬਣਾਉਣ ਦੇ ਲਈ, ਅਤੇ ਕਾਫੀ ਕਲਾਸਾਂ ਦੇ ਵਿੱਚ ਹਾਸਾ ਮਖੌਲ, ਪਿਆਰ, ਖੇਡਣਾ, ਫੋਨ ਵਗੈਰਾ ਨਹੀਂ ਹੁੰਦੇ ਸੀ, ਅਤੇ ਬੱਚਿਆਂ ਨੂੰ ਇਹੀ ਹੁੰਦਾ ਸੀ ਚਲੋ ਜੀ ਅੱਧੀ ਛੁੱਟੀ ਹੋ ਗਈ, ਹੁਣ ਅਸੀਂ ਬਾਹਰ ਚੱਲਦੇ ਹਾਂ, ਹੁਣ ਅਸੀਂ ਮਿਡ ਡੇ ਮੀਲ ਖਾਂਦੇ ਹਾਂ। ਕਿੰਨੀਆਂ ਸਾਰੀਆਂ ਯਾਦਾਂ ਨੇ, ਅਤੇ ਅੱਜ ਦੇਖੋ ਤੁਹਾਨੂੰ ਸਾਰੇ ਨਾਂ ਵੀ ਯਾਦ ਹੈ ਆਪਣੇ ਟੀਚਰ 'ਤੇ, ਇਹ ਵੀ ਬਹੁਤ ਵੱਡੀ ਗੱਲ ਹੈ। ਤਾਂ ਚਲੋ ਜੀ ਅਗਲਾ ਮੈਸੇਜ ਸੁਣਦੇ ਹਾਂ, ਕਿਹੜੇ ਦੋਸਤ ਨੇ ਭੇਜਿਆ।
2: ਬੇਟਾ ਜੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਸਾਰੇ ਸਰੋਤਿਆਂ ਨੂੰ ਮੇਰੀ ਜੈ ਹਿੰਦ
1: ਜੈ ਹਿੰਦ ਜੀ।
2: ਅੱਜ ਦੂਸਰੀ ਵਾਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਿਹਾ ਹਾਂ, ਪ੍ਰਿੰਸੀਪਲ ਹਰੀਦਤ ਸ਼ਰਮਾ ਦੁਸਾਂਝ ਕਲਾਂ ਤੋਂ
1: ਜੀ।
2: ਬੇਟਾ ਜੀ, ਬੜੀ ਸੁਖਦ ਤੇ ਬੜੀ ਅਜੀਬ ਘਟਨਾ ਹੋਈ ਹੈ ਕਿ ਮੈਂ ਜਦੋਂ ਆਪਣਾ ਪਹਿਲਾ ਮੈਸੇਜ ਭੇਜਿਆ ਸੀ ਤਾਂ ਉਸ ਮੈਸੇਜ ਨੂੰ ਨਵੇਂ ਸ਼ਹਿਰ ਕਿਸੇ ਲੜਕੀ ਨੇ ਸੁਣਿਆ, ਤੇ ਉਸ ਲੜਕੀ ਨੇ ਫਿਰ ਤੁਹਾਨੂੰ ਕੰਟੈਕਟ ਕੀਤਾ ਕਿ ਮੈਨੂੰ ਉਹਨਾਂ ਦਾ ਫੋਨ ਨੰਬਰ ਮਿਲ ਸਕਦਾ। ਫਿਰ ਤੁਸੀਂ ਮੈਨੂੰ ਪੁੱਛਿਆ ਕਿ ਅਸੀਂ ਉਹਨਾਂ ਨੂੰ ਫੋਨ ਨੰਬਰ ਦੇ ਦਈਏ, ਮੈਂ ਕਿਹਾ ਦੇ ਦਿਓ। ਫਿਰ ਉਸ ਲੜਕੀ ਦਾ ਮੈਨੂੰ ਫੋਨ ਆਇਆ ਕਿ ਸਰ ਮੈਂ ਦੁਸਾਂਝ ਕਲਾਂ ਦੀ ਬੇਟੀ ਹਾਂ, ਤੁਸੀਂ ਸਾਡੇ ਘਰ ਆਇਆ ਜਾਇਆ ਕਰਦੇ ਸੀਗੇ, ਮੈਂ ਸਬਜ਼ੀ ਲੈਣ ਆਉਂਦੇ ਹੁੰਦੇ ਸੀ, ਤੁਸੀਂ ਮੇਰੇ ਪਿਤਾ ਜੀ ਸਬਜ਼ੀ ਵੇਚਦੇ ਸੀ, ਤੇ ਜਸਵਿੰਦਰ ਕੌਰ ਮੇਰੀ ਭੈਣ ਸੀ ਤੇ ਉਹਦੇ ਤੁਸੀਂ ਅਧਿਆਪਕ ਸੀਗੀ, ਮੈਂ ਦੋਵੇਂ ਅੱਖਾਂ ਤੋਂ ਜੋਤੀਹੀਨ ਸੀ, ਤੇ ਤੁਸੀਂ ਇੱਕ ਵਾਰ ਮੈਂ ਤੁਹਾਨੂੰ ਚਾਹ ਵੀ ਪਿਲਾਈ ਸੀ, ਤੇ ਤੁਸੀਂ ਪੁੱਛਿਆ ਸੀ ਵੀ ਚਾਹ ਦੇ ਵਿੱਚ ਜੱਗ ਦੇ ਵਿੱਚ ਉਹ ਚਾਹ ਕਿਵੇਂ ਪਾ ਲੈਂਦੇ ਹੋ, ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਕੱਪ ਉਧੇਰਾ ਭਰ ਗਿਆ ਹੈ। ਤਾਂ ਫਿਰ ਤੁਸੀਂ ਦੱਸਿਆ ਸੀ ਕਿ ਮੈਂ ਇੱਕ ਆਪਣੀ ਉਂਗਲੀ ਜਿਹੜੀ ਆ ਉਹ ਕੱਪ ਵਿੱਚ ਰੱਖ ਲੈਂਦੀ ਹਾਂ, ਜਦੋਂ ਮੈਂ ਚਾਹ ਪਾਉਂਦੀ ਹਾਂ ਤਾਂ ਉਹ ਉਂਗਲੀ ਮੈਨੂੰ ਦੱਸੀ ਜਾਂਦੀ ਵੀ ਚਾਹ ਕਿੰਨੀ ਭਰ ਗਈ ਹੈ। ਇਸ ਤਰੀਕੇ ਨਾਲ ਮੈਂ ਤੁਹਾਨੂੰ ਔਰ ਮੈਂ ਆਪਣੇ ਪਿਤਾ ਜੀ ਨੂੰ ਚਾਹ ਪਿਲਾਏ ਸੀ। ਬੜੀ ਖੁਸ਼ੀ ਹੋਈ ਵੀ ਮਿਲ ਕੇ। ਮੈਂ ਕਿਹਾ ਤੂੰ ਗਿਆਨ ਚੰਦ ਦੀ ਲੜਕੀ ਆ? ਕਹਿੰਦੀ ਹਾਂਜੀ ਸਰ, ਪਛਾਣ ਲਿਆ ਤੁਸੀਂ? ਮੈਂ ਕਿਹਾ ਪਛਾਣਿਆ ਤਾਂ ਨਹੀਂ, ਪਰ ਤੁਸੀਂ ਦੱਸ ਰਹੇ ਆ ਜਿਸ ਤਰੀਕੇ ਨਾਲ, 30-35 ਸਾਲ ਹੋ ਗਏ ਮਿਲਿਆ ਨੂੰ।
1: ਅੱਛਾ ਜੀ।
2: ਉਸ ਬੇਟੀ ਨੇ ਫਿਰ ਬਹੁਤ ਗੱਲਾਂ ਮੇਰੇ ਨਾਲ ਕੀਤੀਆਂ ਤੇ ਮੈਨੂੰ ਪੁਰਾਣੀਆਂ ਯਾਦਾਂ ਸਾਰੀਆਂ ਉਹਨਾਂ ਦੀਆਂ ਯਾਦ ਆ ਗਈਆਂ। ਸਬਜ਼ੀ ਉਹ ਵੇਚਦੇ ਸਨ ਤੇ ਮੇਰੇ ਬਹੁਤ ਹੀ ਪਿਆਰੇ ਮਿੱਤਰ ਸਨ, ਕਿਉਂਕਿ ਬੱਚੇ ਵੀ ਮੇਰੇ ਕੋਲ ਪੜ੍ਹਦੇ ਸਨ, ਇਸ ਕਰਕੇ ਵੀ ਉਹਨਾਂ ਦਾ ਮੇਰੇ ਨਾਲ ਦੇ ਮੋਹ ਸੀ, ਤੇ ਵੈਸੇ ਵੀ ਮੈਂ ਉਹਨਾਂ ਦੇ ਘਰ ਸਬਜ਼ੀ ਲੈਣ ਜਾਂਦਾ ਹੁੰਦਾ ਸੀ ਸਾਈਕਲ ਤੇ। ਕਿਆ ਬਾਤ ਹੈ ਸਰ, ਦਿਲ ਆਪਣਾ ਪੰਜਾਬੀ ਨੇ ਮੈਨੂੰ ਆਪਣੀ ਬੇਟੀ ਜਿਹੜੀ ਆ ਕੋਈ 30-35 ਸਾਲ ਬਾਅਦ ਮਿਲਾ ਦਿੱਤਾ, ਮੇਰਾ ਉਹਦੇ ਨਾਲ ਸੰਪਰਕ ਕਰਵਾ ਦਿੱਤਾ। ਬਹੁਤ ਬਹੁਤ ਤੁਹਾਡਾ ਧੰਨਵਾਦ। ਦਿਲ ਪੰਜਾਬੀ ਜਿਉਂਦਾ ਰਹੇ, ਮਾਣੇ ਤਰੱਕੀਆਂ ਮਾਣੇ ਤੇ ਖੁਸ਼ਹਾਲ ਰਹੇ, ਤੇ ਇਸੇ ਤਰ੍ਹਾਂ ਹੀ ਵਿਛੜਿਆਂ ਨੂੰ ਮਿਲਾਉਂਦਾ।

ਬਹੁਤ ਬਹੁਤ ਸ਼ੁਕਰੀਆ ਜੀ। ਦੇਖੋ ਇਹੀ ਤਾਂ ਪਲ ਹੁੰਦੇ ਨੇ ਜਦੋਂ ਕੋਈ ਬੰਦਾ ਸਾਨੂੰ ਅਨਪ੍ਰੈਡਿਕਟੇਬਲ ਹੈ ਕਿ ਸਾਨੂੰ ਮਿਲ ਜਾਏਗਾ ਅਤੇ ਉਹ ਮਿਲ ਗਿਆ ਅਤੇ ਕਾਫੀ ਟਾਈਮ ਬਾਅਦ ਤੁਹਾਡੀਆਂ ਯਾਦਾਂ ਸਾਂਝੀ ਹੋਈ, ਤੁਹਾਡੀਆਂ ਗੱਲਾਂ ਹੋਈਆਂ ਅਤੇ ਉਹ ਮੂਮੈਂਟ ਬਹੁਤ ਹੀ ਮਤਲਬ ਅਸੀਂ ਕਹਿ ਸਕਦੇ ਹਾਂ ਕੀਮਤੀ ਮੂਮੈਂਟ ਹੁੰਦਾ ਹੈ, ਕਿਉਂਕਿ ਇਹੋ ਜਿਹੇ ਪਲ ਨਾ ਬਹੁਤ ਘੱਟ ਆਉਂਦੇ ਨੇ। ਜਦੋਂ ਕੋਈ ਪੁਰਾਣਾ ਤੁਹਾਨੂੰ ਮਿਲ ਜਾਵੇ ਤਾਂ ਫਿਰ ਗੱਲਾਂ ਬਾਤਾਂ ਤਾਂ ਫਿਰ ਹੋਣੀਆਂ ਹੀ ਨੇ, ਹੈ ਨਾ। ਅਤੇ ਇੱਕ ਰਿਸਪੈਕਟ ਦਾ ਦਾਇਰਾ ਵੀ ਬਣਿਆ ਰਹਿੰਦਾ ਹੈ, ਇੱਕ ਇਹੋ ਜਿਹਾ ਫੀਲ ਹੁੰਦਾ ਹੈ ਕਿ ਹਾਂ ਕੋਈ ਹੈਗਾ ਜਿਹੜਾ ਸਾਨੂੰ ਇੰਨੇ ਟਾਈਮ ਬਾਅਦ ਵੀ ਚੇਤੇ ਰੱਖਿਆ ਜਿਸਨੇ। ਦੇਖੋ ਇਹ ਤਾਂ ਹੈ ਗੁਰੂ ਅਤੇ ਸ਼ਿਸ਼ਯ ਦਾ ਰਿਸ਼ਤਾ, ਅਤੇ ਇਹੋ ਜਿਹਾ ਰਿਸ਼ਤਾ ਹੋਵੇ ਸਾਰਿਆਂ ਦੇ ਵਿੱਚ, ਜਿੰਨੇ ਵੀ ਟੀਚਰਸ ਨੇ ਉਹਨਾਂ ਦੇ ਲਈ ਤਾਂ ਸਲਿਊਟ ਹੁੰਦਾ ਹੀ ਹੈ, ਕਿਉਂਕਿ ਇੰਨੀ ਮਿਹਨਤ ਕਰਦੇ ਨੇ ਟੀਚਰਸ ਬੱਚਿਆਂ 'ਤੇ। ਤਾਂ ਚਲੋ ਜੀ ਅਗਲਾ ਗੀਤ ਵੀ ਸੁਣਦੇ ਹਾਂ। ਅਸੀਂ ਵੀ ਤਾਂ ਮਿਹਨਤ ਕੀਤੀ ਹੈ ਪਲੇਲਿਸਟ ਬਣਾਉਣ ਦੇ ਵਿੱਚ, ਹੈ ਕਿ ਨਹੀਂ? ਅਸੀਂ ਵੀ ਆਪਣੀ ਮਿਹਨਤ ਨੂੰ ਰੰਗ ਲਾਉਂਦੇ ਹਾਂ। ਫਿਰ ਪੜ੍ਹਦੇ ਹਾਂ ਅਗਲੇ ਮੈਸੇਜ।

ਹਾਂ ਜੀ, ਗੀਤ ਤੋਂ ਬਾਅਦ ਫਿਰ ਵਾਪਸ ਆ ਗਏ ਹਾਂ ਪ੍ਰੋਗਰਾਮ ਦਿਲਾਪਣਾ ਪੰਜਾਬੀ ਦੇ ਵਿੱਚ, ਆਪਣੀਆਂ ਯਾਦਾਂ ਤਾਜ਼ਾ ਕਰਨ ਦੇ ਲਈ ਅਤੇ ਸਿਆਣੀਆਂ ਗੱਲਾਂ ਕਰਨ ਦੇ ਲਈ। ਤਾਂ ਚਲੋ ਜੀ, ਇਹ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਯਾਦ ਹੈ ਕਿ ਸਕੂਲ ਦੀ ਘੰਟੀ ਜਦੋਂ ਵੱਜਦੀ ਸੀ ਤਾਂ ਖੁਸ਼ੀ ਤਾਂ ਆਟੋਮੈਟਿਕਲੀ ਸਾਡੇ ਦਿਲ ਦੇ ਵਿੱਚ, ਕਹਿੰਦੇ ਆ ਨਾ, ਲੱਡੂ ਫੁੱਟਣ ਲੱਗ ਪੈਂਦੇ ਸੀ। ਅਤੇ ਕਈ ਵਾਰੀ ਹੋਮਵਰਕ ਨਾ ਕਰਨ ਦਾ ਡਰ ਵੀ ਹੁੰਦਾ ਸੀ, ਪਰ ਅੱਜ ਜਦੋਂ ਪਿੱਛੇ ਮੁੜ ਕੇ ਵੇਖਦੇ ਹਾਂ ਨਾ, ਤਾਂ ਲੱਗਦਾ ਹੈ ਕਿ ਉਹ ਦਿਨ ਹੀ ਸਭ ਤੋਂ ਖਾਸ ਦਿਨ ਸੀ। ਤੁਸੀਂ ਆਪਣੀ ਸਭ ਤੋਂ ਯਾਦਗਾਰ ਸਕੂਲ ਮੈਮਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੀ, ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਤਾਂ ਚਲੋ ਮੈਸੇਜ ਪੜ੍ਹਦੇ ਹਾਂ। ਸਾਨੂੰ ਸਾਡੇ ਦੋਸਤ ਨੇ ਮੈਸੇਜ ਭੇਜਿਆ ਹੈ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ, ਸਾਡਾ ਦਿਲ ਹੈ ਜੀ। ਓਕੇ, ਆਪਣਾ ਜੰਮੂ ਕਸ਼ਮੀਰ ਅਤੇ ਨਾਮ ਪੱਪੂ ਕੁਮਾਰ, ਜ਼ਿਲ੍ਹਾ ਸਾਂਬਾ, ਪਿੰਡ ਮਨਸਰ ਤੋਂ। ਅਤੇ ਲਿਖਿਆ ਹੈ ਜੀ, ਮੇਰੇ ਪ੍ਰਾਥਮਿਕ ਸ਼ਿਕਸ਼ਕ ਜਿਹੜੇ ਨੇ ਉਹ ਸਰਦਾਰ ਰਘਬੀਰ ਸਿੰਘ ਅਤੇ ਸਰਦਾਰ ਭਰਤ ਭੂਸ਼ਣ ਜੀ ਹੈ, ਜਿਨ੍ਹਾਂ ਨੇ ਮੈਨੂੰ ਪ੍ਰਾਇਮਰੀ ਸਕੂਲ ਦੇ ਵਿੱਚ ਈ ਜੀ, ਏ ਬੀ ਸੀ, 1, 2, 1, 2, 3 ਇਹ ਸਾਰਾ ਕੁਝ ਸਿਖਾਇਆ। ਅਤੇ ਦੇਖੋ, ਉਹ ਟੀਚਰਸ ਅੱਜ ਵੀ ਤੁਹਾਨੂੰ ਯਾਦ ਹੈ ਨਾ।

ਅਤੇ ਕਿਤੇ ਨਾ ਕਿਤੇ ਉਹ ਵੀ ਤੁਹਾਨੂੰ ਯਾਦ ਕਰਦੇ ਹੋਣਗੇ ਕਿ ਮੇਰੇ ਉਹ ਸਟੂਡੈਂਟ ਸੀ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂ ਫਿਰ ਜਿਨ੍ਹਾਂ ਨੂੰ ਮੈਂ ਬਹੁਤ ਜ਼ਿਆਦਾ ਪਿਆਰ ਕੀਤਾ, ਕਿਉਂਕਿ ਹਰ ਟੀਚਰ ਦਾ ਕੋਈ ਨਾ ਕੋਈ ਫੇਵਰੇਟ ਵਨ ਤਾਂ ਹੁੰਦਾ ਹੀ ਹੈ। ਤਾਂ ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਕਿ ਲੋਕ ਤੁਹਾਨੂੰ ਹੇਠਾਂ ਸੁੱਟ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਸਬਰ ਰੱਖਿਓ, ਇੱਜ਼ਤ ਅਤੇ ਤਰੱਕੀ ਰੱਬ ਦੇ ਹੱਥ ਵਿੱਚ ਹੁੰਦੀ ਹੈ। ਬਿਲਕੁਲ ਸਹੀ ਗੱਲ ਹੈ ਜੀ, ਇਹ ਸਾਨੂੰ ਮੈਸੇਜ ਭੇਜਿਆ ਜੀ ਕਿ ਦਿਮਾਨ ਸੰਗਰੂਰ ਤੋਂ। ਬਹੁਤ ਬਹੁਤ ਸ਼ੁਕਰੀਆ ਜੀ, ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ। ਅਤੇ ਉਸ ਵੇਲੇ ਤੁਸੀਂ ਕੀ ਕਰ ਸਕਦੇ ਹੋ, ਆਪਣੇ ਗੁਰੂ ਤੋਂ ਸ਼ਿਕਸ਼ਾ ਲੈ ਸਕਦੇ ਹੋ, ਟੀਚਰਸ ਨਾਲ ਗੱਲਾਂ ਸਾਂਝੀਆਂ ਕਰ ਸਕਦੇ ਹੋ। ਤਾਂ ਚਲੋ ਜੀ, ਅਗਲਾ ਮੈਸੇਜ ਵੀ ਅਸੀਂ ਸੁਣਦੇ ਹਾਂ।

0: ਅਵਤਾਰ ਜੀ ਕੰਨਾ ਪਰੂ ਕੇ ਲਾਂਦੇ ਉੱਲਾ ਦੇ ਹਾਰ ਜੀ
1: ਵਾਜੀ
0: ਬਾਨਾਰ ਸੋਈ ਜੈ ਜੈ ਫਿਰ ਕਾਰ ਜੀ ਕੰਨਾ ਵੀ ਨੂਈ ਰੂਹ ਦੇ ਕਰੇ ਕੰਨਾ ਵੀ ਨੀ ਰੂਹ ਦੇ ਕਰੇ ਮੰਗਲ ਆ ਗਾਇਆ ਜੀ ਦੁਨੀਆ ਕਬੀਰ ਭਗਤ ਜੀ ਤਾਰਨ ਲਈ ਆਇਆ ਜੀ ਦੁਨੀਆ

0: ਬਹੁਤ ਹੀ ਸੋਹਣਾ ਤੁਸੀਂ ਵਜਾਇਆ ਹੈ ਜੀ, ਬਹੁਤ ਸੋਹਣਾ ਸਾਜ ਵਜਾਇਆ ਅਤੇ ਆਵਾਜ਼ ਵੀ ਤੁਹਾਡੀ ਬਹੁਤ ਮਿੱਠੀ ਹੈ, ਮਨਜੀਤ ਖਡੂਰ ਸਾਹਿਬ ਜੀ ਦੀ ਆਵਾਜ਼। ਇਹਨਾਂ ਨੇ ਸਾਨੂੰ ਮੈਸੇਜ ਭੇਜਿਆ, ਆਡੀਓ ਭੇਜੀ ਸੀ, ਅਤੇ ਆਈ ਹੋਪ ਤੁਹਾਨੂੰ ਥੋੜ੍ਹੀ ਜਿਹੀ ਇੰਸਪੀਰੇਸ਼ਨ ਤਾਂ ਮਿਲੀ ਹੋਏਗੀ, ਹੈ ਨਾ, ਥੋੜ੍ਹਾ ਜਿਹਾ ਤਾਂ ਦਿਮਾਗ ਦੇ ਵਿੱਚ ਆਇਆ ਹੋਏਗਾ ਕਿ ਹਾਂ ਯਾਰ ਮੈਨੂੰ ਵੀ ਤਾਂ ਆਉਂਦਾ, ਮੈਂ ਵੀ ਤਾਂ ਆਡੀਓ ਭੇਜ ਸਕਦਾ। ਤਾਂ ਚਲੋ ਜੀ, ਜਿਨ੍ਹਾਂ ਨੂੰ ਸਾਜ ਵੀ ਵਜਾਉਣੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਟੈਲੈਂਟ ਕੂਟ ਕੂਟ ਕੇ ਭਰਿਆ ਹੋਇਆ, ਉਹ ਵੀ ਸਾਡੇ ਨਾਲ ਆਪਣਾ ਟੈਲੈਂਟ ਸਾਂਝਾ ਕਰ ਸਕਦੇ ਨੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਤਾਂ ਚਲੋ ਜੀ, ਅਗਲੀ ਆਡੀਓ ਸੁਣਦੇ ਹਾਂ ਕੀ ਸਾਡੇ ਦੋਸਤ ਨੇ ਭੇਜਿਆ ਹੈ।
1: ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਮਹਿਕ ਬੇਟਾ ਜੀ, ਤੇ ਸਾਨੂੰ, ਸਾਡੀ ਛੋਟੀ ਭੈਣ ਕਿਰਨ ਰੋਲਾ ਜੀ ਨੂੰ, ਤੇ ਸਾਰੇ ਦੋਸਤਾਂ ਨੂੰ, ਜਸਵੀਰ ਸਿੰਘ DUHRA ਦੁੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਸੋ ਮੈਂ ਬੇਟਾ ਜੀ, ਕੱਲ ਇਸੇ ਸ਼ੋਅ 'ਚ ਵੈਲੇ ਸੋਨੀ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ
0: ਜੀ
1: ਕਿ ਸਾਡੇ ਕੁਛ ਪੁਰਾਣੇ ਡਿਸੈਂਟ ਦੋਸਤ ਅੱਜ ਕੱਲ੍ਹ ਨਹੀਂ ਸ਼ਾਮਿਲ ਹੋ ਰਹੇ, ਪਤਾ ਨਹੀਂ ਕੀ ਗੱਲ ਹੈ, ਉਹਨਾਂ ਨੂੰ ਬੇਨਤੀ ਕਰਦੇ ਹਾਂ। ਸੋ ਅਸੀਂ ਤਾਂ ਨਵੇਂ ਤੋਂ ਨਵੇਂ ਆਪਣੇ ਦੋਸਤਾਂ ਪਰਿਵਾਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ
0: ਜੀ।
1: ਸੋ ਰਾਮਾ ਮੰਡੀ ਤੋਂ ਮੇਰੇ ਅਜੀਜ਼ ਦੋਸਤ ਡਾਕਟਰ ਮਨਜੀਤ ਸਿੰਘ, ਉਹ ਵੀ ਪਰਿਵਾਰ ਜੁੜਿਆ ਇਸ ਪ੍ਰੋਗਰਾਮ ਦੇ ਨਾਲ। ਸਾਡੇ ਇੱਕ ਰਿਸੈਂਟ ਦੋਸਤ ਜਸਵੀਰ ਸਿੰਘ ਅਰੋੜਾ ਜੀ, ਨਾਮ ਸਿੰਘ ਖੱਟੜਾ ਜੀ ਅੰਮ੍ਰਿਤਸਰ ਤੋਂ ਆਏ ਜੀ, ਅੱਛੀਆਂ ਗੱਲਾਂ ਬਾਤਾਂ ਸੁਣਾਉਂਦੇ ਆ। ਸੋ ਮੈਂ ਬੇਟਾ ਜੀ, ਆਪਣੇ ਇਸ ਸ਼ੋਅ 'ਚ TM ਡਿਪਾਰਟਮੈਂਟ 'ਚ ਜ਼ਿਆਦਾ ਮੈਂਬਰ ਸ਼ਾਮਿਲ ਹਨ, ਬਹੁਤ ਅੱਛਾ ਲੱਗਦਾ ਵੈਰੀ ਨਾਈਸ।
0: ਹਾਂਜੀ।
1: ਸੋ ਅੱਜ ਦਾ ਵਿਚਾਰ ਇਹੀ ਹੈ ਕਿ ਹੋ ਸਕੇ ਤਾਂ ਕਿਸੇ ਦਾ ਅੱਛਾ ਹੀ ਕਰੋ, ਭਲਾ ਹੀ ਕਰੋ।
0: ਸਹੀ ਗੱਲ ਹੈ ਜੀ।
1: ਨਹੀਂ ਕਰ ਸਕਦੇ ਤਾਂ ਉਸਨੂੰ ਉਸਦੇ ਹੀ ਹਾਲ ਤੇ ਛੱਡ ਦਿਓ।
0: ਬਿਲਕੁਲ।
1: ਕਿਉਂ ਕਹਿੰਦੇ ਨਾ, ਅੰਤ ਭਲੇ ਦਾ ਭਲਾ। ਸੋ ਸਾਰੇ ਦੋਸਤਾਂ ਨੂੰ ਮੈਂ ਬੇਨਤੀ ਕਰ ਰਿਹਾ ਕਿ ਵੱਧ ਤੋਂ ਵੱਧ ਦਰਖਤ ਪੇੜ ਲਾਉਣ ਦੀ ਕੋਸ਼ਿਸ਼ ਕਰੋ, ਕੁਛ ਨਾ ਕੁਛ ਤਾਂ ਅਸੀਂ ਆਪਣੇ ਵਾਤਾਵਰਨ ਨੂੰ ਸੰਭਾਲ ਸਕੀਏ। ਸੋ ਮੇਰੀ ਬੇਨਤੀ ਪਰਿਵਾਰ ਨੂੰ ਕਰਨੀ ਜੀ, ਸੋ ਸਾਰੇ ਖੁਸ਼ ਰਹੋ, ਤੰਦਰੁਸਤ ਰਹੋ, ਖੁਸ਼ੀਆਂ ਮਾਣੋ। ਮੈਂ ਜਸਵੀਰ ਸਿੰਘ ਦੂੜਾ, ਧੰਨਵਾਦ ਜੀ।
0: ਜਸਵੀਰ ਜੀ, ਗੱਲ ਤਾਂ ਤੁਸੀਂ ਬਿਲਕੁਲ ਸਹੀ ਕੀਤੀ ਹੈ। ਸਾਰੇ ਜਿਹੜੇ ਸਾਡੇ ਦੋਸਤ ਨੇ ਪੁਰਾਣੇ, ਉਹ ਜਿਹੜੇ ਕਾਫੀ ਟਾਈਮ ਤੋਂ ਸਾਡੇ ਆਕਾਸ਼ਵਾਣੀ ਦੇ ਨਾਲ ਜੁੜੇ ਹੋਏ ਨੇ, ਅੱਜ ਕੱਲ੍ਹ ਘੱਟ ਮੈਸੇਜ ਆ ਰਹੇ ਨੇ, ਹੈ ਨਾ, ਪਰ ਹੋ ਸਕਦਾ ਹੈ ਜੂਨ ਦਾ ਮਹੀਨਾ ਹੈ, ਅਗਲੇ ਬਿਜ਼ੀ ਨਾ ਹੋਣ, ਕਿਤੇ ਘੁੰਮਣ ਨਾ ਗਏ ਹੋਣ, ਹੈ ਨਾ, ਇਹ ਵੀ ਹੋ ਸਕਦਾ ਹੈ, ਕੀ ਪਤਾ ਘਰੇ ਗੈਸਟ ਆਏ ਹੋਣ, ਕੁਝ ਵੀ ਹੋ ਸਕਦਾ ਹੈ। ਤੇ ਫਿਲਹਾਲ ਜਿਹੜੀ ਤੁਸੀਂ ਗੱਲ ਕੀਤੀ ਕਿ ਹਾਂ, ਸਾਨੂੰ ਕੁਦਰਤ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ, ਰੁੱਖ ਜ਼ਿਆਦਾ ਤੋਂ ਜ਼ਿਆਦਾ ਲਗਾਉਣੇ ਚਾਹੀਦੇ ਨੇ, ਤੇ ਹਾਂ, ਹਮੇਸ਼ਾ ਲੋਕਾਂ ਦਾ ਚੰਗਾ ਹੀ ਕਰਨਾ ਚਾਹੀਦਾ ਹੈ, ਜੇ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ। ਤਾਂ ਚਲੋ ਜੀ, ਅਗਲੀ ਆਡੀਓ ਸੁਣਦੇ ਹਾਂ ਕੀ ਸਾਡੇ ਦੋਸਤ ਨੇ ਭੇਜੀ ਹੈ।
2: ਮਾੜੀ ਮਾੜੀ ਗੱਲ ਤੇ ਸਾਰੇ ਲੜ ਪੈਂਦੇ ਨੇ,
0: ਓਹੋ
2: ਮਾੜੀ ਮਾੜੀ ਗੱਲ ਤੇ ਸਾਰੇ ਲੜ ਪੈਂਦੇ ਨੇ, ਮਾੜਾ ਬਣ ਕੇ ਗੱਲ ਮੁਕਾਉਣਾ ਸੌਖਾ ਨਹੀਂ, ਹੋਰ ਬੁਰਾਈ ਜੋ ਵੀ ਹੋਵੇ ਮਿਟ ਸਕਦੀ ਏ, ਬਦਨਾਮੀ ਦਾ ਦਾਗ ਮਿਟਾਉਣਾ ਸੌਖਾ ਨਹੀਂ, ਬੇਸਮਝਾਂ ਨੂੰ ਗੱਲ ਸਮਝਾ ਲੋਗੇ, ਮੂੜ ਮਤਾਂ ਨੂੰ ਗੱਲ ਸਮਝਾਉਣਾ ਸੌਖਾ ਨਹੀਂ, ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ। ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਸੋਮਵਾਰ ਦੀ ਰਾਮ ਰਾਮ ਆਖਦਾ ਏ, ਤੇ ਹਫ਼ਤੇ

0: ਸ਼ੁਰੂਆਤ ਇਸ ਵਾਅਦੇ ਨਾਲ ਕਰੋ ਕਿ ਅੱਜ ਸਾਰਾ ਦਿਨ ਗੁੱਸਾ ਨਹੀਂ ਕਰਾਂਗਾ। ਅੱਜ ਰੇਡੀਓ ਰੇਨਬੋ ਦੇ ਮੋਰਚੇ ਤੇ ਸਾਡੀ ਧੀ ਰਾਣੀ ਮਹਿਕ ਡੱਡੇ ਹੋਏ ਨੇ 11 ਘੰਟੇ ਬਿਨਾਂ ਕਿਸੇ ਰੁਕਾਵਟ ਦੇ ਚੱਲਣ ਵਾਲੇ ਪ੍ਰੋਗਰਾਮਾਂ ਨਾਲ ਪਰਿਚੇ ਕਰਵਾਇਆ ਤੇ 15 ਪ੍ਰੋਗਰਾਮ ਦੀ ਸ਼ੁਰੂਆਤ ਸਿਮਰ ਮਨਾ ਰਾਮ ਨਾਮ ਨਾਲ ਕੀਤੀ
1: ਜੀ।
0: ਤੇ ਸਾਡੀ ਭਟਕਣ ਦੂਰ ਕਰਨ ਵਾਸਤੇ ਵਧੀਆ ਵਧੀਆ ਤੇ ਸੱਚੀਆਂ ਸੱਚੀਆਂ ਗੱਲਾਂ ਵੀ ਦੱਸੀਆਂ। ਸਾਹਿਬਜ਼ਾਦਿਆਂ ਉੱਤੇ ਬੋਲਿਆ ਭਜਨ ਸੁਣਾ ਕੇ ਭਾਵੁਕ ਕਰ ਦਿੱਤਾ। ਉਹਨਾਂ ਛੋਟੇ ਛੋਟੇ ਬੱਚਿਆਂ ਦੀ ਕੁਰਬਾਨੀ ਦੀ ਗਾਥਾ ਅੱਜ ਦੇ ਬੱਚਿਆਂ ਨੂੰ ਸੁਣਾਉਣ ਦੀ ਬੜੀ ਲੋੜ ਹੈ। ਗੁੱਡ ਮਾਰਨਿੰਗ ਲੰਦਰ ਵਿੱਚ ਆਉਂਦਿਆਂ ਹੀ ਐਨਰਜੈਟਿਕ ਸ਼ੇਰ ਬੋਲਿਆ ਤੇ ਫਿਰ ਐਨਰਜੈਟਿਕ ਗੀਤ ਵੀ ਸੁਣਾਏ। ਅਬਦੁਲ ਕਲਾਮ ਦੀ ਜੀ ਸਕੂਲ ਦੀ ਘੰਟੀ ਵਾਲੀ ਗੱਲ ਸੁਣਾ ਕੇ ਸਾਨੂੰ ਪੋਜ਼ਿਟਿਵ ਕੀਤਾ। ਜਿਸ ਤਰ੍ਹਾਂ ਘੜੀ ਭਾਵੇਂ ਬੰਦ ਵੀ ਹੋ ਜਾਵੇ ਪਰ ਇੱਕ ਦਿਨ ਚ ਦੋ ਵਾਰੀ ਉਹ ਵੀ ਸਮਾਂ ਸਹੀ ਦੱਸਦੀ ਏ।
1: ਸਹੀ ਗੱਲ
0: ਹੈ। ਮਹਿਲਾਂ ਵਾਲੇ ਮਹਿਲ ਛੱਡਣਗੇ, ਕੁੱਲੀਆਂ ਵਾਲੇ ਕੁੱਲੀ, ਸਭ ਨੂੰ ਪਤਾ ਨਾਲ ਕੋਈ ਨੀ ਜਾਣਾ ਫਿਰ ਵੀ ਦੁਨੀਆਂ ਭੁੱਲੀ। ਜੇ ਆਪ ਜੀ ਦੇ ਫਰਿੱਜ ਵਿੱਚ ਖਾਣਾ ਹੈਗਾ ਏ, ਸਰੀਰ ਤੇ ਕੱਪੜੇ ਹੈਗੇ ਨੇ, ਸਿਰ ਤੇ ਛੱਤ ਹੈਗੀ ਏ
1: ਜੀ,
0: ਔਰ ਸੌਣ ਵਾਸਤੇ ਜਗ੍ਹਾ ਹੈਗੀ ਏ, ਤੇ ਫਿਰ ਤੁਸੀਂ ਦੁਨੀਆਂ ਦੇ 75% ਲੋਕਾਂ ਨਾਲੋਂ ਅਮੀਰ ਹੈਗੇ ਹੋ। ਜੇ ਤੁਹਾਡੇ ਬਟੂਏ ਵਿੱਚ ਆਪਣੀ ਇੱਛਾ ਦੇ ਮੁਤਾਬਕ ਖਰਚ ਕਰਨ ਵਾਸਤੇ ਤੇ ਆਪਣੀ ਇੱਛਾ ਮੁਤਾਬਕ ਕਿਸੇ ਜਗ੍ਹਾ ਤੇ ਜਾਣ ਵਾਸਤੇ ਪੈਸੇ ਹੈਗੇ ਨੇ, ਤੇ ਫਿਰ ਤੁਸੀਂ ਦੁਨੀਆਂ ਦੇ 18% ਉੱਚੇ ਦਰਜੇ ਦੇ ਅਮੀਰ ਲੋਕਾਂ ਵਿੱਚ ਸ਼ਾਮਿਲ ਹੈਗੇ ਹੋ। ਜੇ ਆਪ ਜੀ ਬਿਮਾਰੀ ਤੋਂ ਜ਼ਿਆਦਾ ਤੰਦਰੁਸਤ ਹੋ ਤੇ ਫਿਰ ਤੁਸੀਂ ਉਹਨਾਂ ਲੱਖਾਂ ਲੋਕਾਂ ਨਾਲੋਂ ਜ਼ਿਆਦਾ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਐਸੇ ਹਫ਼ਤੇ ਮਰ ਜਾਣਾ
1: ਤੇ
0: ਨਹੀਂ ਰਹਿਣਗੇ। ਜੇ ਤੁਸੀਂ ਇਹ ਮੇਰੇ ਵਾਲਾ ਸੁਨੇਹਾ ਸੁਣ ਸਕਦੇ ਹੋ, ਸਮਝ ਸਕਦੇ ਹੋ, ਫਿਰ ਤੁਸੀਂ ਦੁਨੀਆਂ ਦੇ 3 ਅਰਬ ਲੋਕਾਂ ਤੋਂ ਵੀ ਜ਼ਿਆਦਾ ਭਾਗਾਂ ਵਾਲੇ ਹੋ ਜਿਹੜੇ ਵੇਖ ਨਹੀਂ ਸਕਦੇ, ਸੁਣ ਨਹੀਂ ਸਕਦੇ, ਪੜ੍ਹ ਨਹੀਂ ਸਕਦੇ ਤੇ ਮਾਨਸਿਕ ਬਿਮਾਰੀਆਂ ਨਾਲ ਗ੍ਰਸਤ ਹੈਗੇ ਨੇ। ਇਹ ਜੀਵਨ ਦਰਦ ਤੇ ਦੁੱਖਾਂ ਬਾਰੇ ਸ਼ਿਕਾਇਤਾਂ ਕਰਨ ਵਾਸਤੇ ਨਹੀਂ ਮਿਲਿਆ, ਇਹ ਜੀਵਨ ਈਸ਼ਵਰ ਦਾ ਧੰਨਵਾਦ ਕਰਨ ਵਾਸਤੇ, ਖੁਸ਼ ਰਹਿਣ ਦੇ ਹਜ਼ਾਰਾਂ ਹੋਰ ਕਾਰਨਾਂ ਨੂੰ ਪਹਿਲ ਦੇਣ ਵਾਸਤੇ ਬਾਰੇ ਵਿੱਚ ਹੈ। ਇਹ ਲਾਈਨਾਂ ਜਿਹੜੀਆਂ ਮੈਂ ਬੋਲਣ ਲੱਗਾ ਵਾ
1: ਜੀ,
0: ਹਰ ਵੇਲੇ ਗੁਣ ਗੁਣਾਉਂਦੇ ਰਿਹਾ ਕਰੋ। ਆਪਣੇ ਲਈਏ ਜੀਏ ਤੋ ਕਿਆ ਜੀਏ, ਆਪਣੇ ਲਈਏ
1: ਜੀਏ ਤੋ ਕਿਆ ਜੀਏ,
0: ਤੂੰ ਜੀ ਐ ਦਿਲ ਜ਼ਮਾਨੇ ਕੇ ਲੀਏ। ਸਾਰੇ ਖੁਸ਼ ਰਹੋ, ਰੱਬ ਰਾਖਾ, ਰੱਬ ਰਾਖਾ,
1: ਰੱਬ ਰਾਖਾ। ਬਿਲਕੁਲ ਸਹੀ ਗੱਲ ਹੈ ਜੀ, ਆਪਣੇ ਲਈ ਜੀਏ ਤੋ ਕਿਆ ਜੀਏ, ਤੋ ਜੀ ਜ਼ਮਾਨੇ ਕੇ ਲੀਏ। ਤਾਂ ਚਲੋ ਜੀ, ਜ਼ਮਾਨੇ ਲਈ ਤਾਂ ਅਸੀਂ ਜੀ ਰਹੇ ਹਾਂ ਨਾ। ਉਹਦੇ ਚੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਤੁਹਾਡੀਆਂ ਗੱਲਾਂ ਤਾਂ ਸੱਚੀ ਸਾਨੂੰ ਸਿੱਖਣ ਨੂੰ ਤੁਹਾਡੀਆਂ ਗੱਲਾਂ ਤੋਂ ਕੁਛ ਨਾ ਕੁਛ ਜ਼ਰੂਰ ਮਿਲਦਾ ਹੈ ਅਤੇ ਅੱਜ ਵੀ ਸਿੱਖਿਆ। ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਅਗਲਾ ਮੈਸੇਜ ਵੀ ਅਸੀਂ ਸੁਣ ਲੈਂਦੇ ਹਾਂ, ਸਾਡੇ ਦੋਸਤ ਨੇ ਕੀ ਕਿਹਾ ਹੈ।
2: ਮੈਡਮ ਜੀ ਨਮਸਕਾਰ।
1: ਨਮਸਕਾਰ ਜੀ।
2: ਰਾਜੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲਦਾ
1: ਜੀ।
2: ਮੈਡਮ ਸਾਨੂੰ 1975 ਦੇ ਵਿੱਚ ਨਾ, ਮੈਂ ਪਹਿਲੀ ਦੂਜੀ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ, ਪ੍ਰਾਇਮਰੀ ਸਕੂਲ ਸੀਗਾ ਸਾਡਾ ਲੋਹੇ ਬਾਜ਼ਾਰ ਦੇ ਵਿੱਚ।
1: ਅੱਛਾ ਜੀ।
2: ਪਹਿਲੀ ਤੋਂ ਲੈ ਕੇ 5ਵੀਂ ਤੱਕ ਮੈਂ ਉੱਥੇ ਪੜ੍ਹਿਆ ਆ ਤੇ ਪੜ੍ਹਾਈ ਤਾਂ ਚਲੋ ਬਹੁਤ ਘੱਟ ਆਉਂਦੀ ਹੈ, ਲਿਖਣੀ ਵੀ ਤੇ ਪੜ੍ਹਨੀ ਵੀ
1: ਜੀ
2: ਪੜ੍ਹੇ ਵੀ ਘੱਟ ਹੈ। ਸਾਡੀ ਇੱਕ ਮੂਰਤੀ ਭੈਣ ਜੀ ਹੁੰਦੀ ਸੀ, ਉਹਦਾ ਨਾਮ ਹੁੰਦਾ ਮੂਰਤੀ ਭੈਣ ਜੀ।
1: ਅੱਛਾ ਜੀ।
2: ਤੇ ਉਹ ਸਾਨੂੰ ਪੜ੍ਹਾਉਂਦੇ ਹੁੰਦੇ ਸੀਗੇ ਇਹ, ਤੇ ਉਹਨਾਂ ਨੇ ਦੇਖ ਲਓ ਸਾਨੂੰ ਕਹਿਣਾ ਮੁੰਡਿਆ ਪੜ੍ਹਦਾ ਪੜ੍ਹ ਲਿਆ ਪੁੱਤ, ਨਹੀਂ ਆਪਣੇ ਮਾਂ ਬਾਪ ਵਾਂਗੂ ਭਾਂਡੇ ਮਾਂਜਿਆ ਕਰੇਗਾ। ਤੇ ਅਸੀਂ ਹਾਸੇ ਟਾਲ ਦਿੰਦੇ ਸੀ ਉਸ ਵਕਤ, ਤੇ ਅੱਜ 57 ਸਾਲ ਦੀ ਉਮਰ ਹੋ ਗਈ, ਹੁਣ ਪਛਤਾ ਰਹੇ ਵੀ ਜੇ ਪੜ੍ਹ ਲੈਂਦੇ ਉਸ ਵਕਤ ਦੋ ਕਰ ਤੇ ਵਧੀਆ ਰਹਿੰਦੇ।
1: ਸਹੀ ਗੱਲ ਹੈ।
2: ਚਲੋ ਫਿਰ ਵੀ ਪਰਮਾਤਮਾ ਜਿੰਦੇ ਵਿੱਚ ਜੋਗੇ ਹੈਗੇ ਆ ਕਦੀ ਜਾਂਦੇ ਆ, ਤੇ ਉਸ ਵਕਤ ਰੋਟੀ ਨਾ ਲੈਂਦੇ ਛੋਟੇ ਹੁੰਦੇ ਤੇ ਬੈਗ ਦੇ ਵਿੱਚੋਂ ਨਾਲੇ ਉੱਧਰੋਂ ਭੈਣ ਜੀ ਪੜ੍ਹਾਈ ਜਾਂਦੇ ਸੀਗੇ, ਬੈਗ ਕਰਕੇ ਰੋਟੀ ਖਾਈ ਜਾਂਦੇ ਸੀਗੇ, ਬਸ ਐਂ ਢਿੱਡ ਭਰ ਦਿੰਦੇ ਸੀਗੇ। ਨਾਲੇ 9 ਵਜੇ ਸਕੂਲ ਜਾਂਦੇ, ਫਿਰ ਵੀ ਵਿੱਚ ਦੀ ਰੋਟੀ ਘਰੇ ਵੀ ਖਾ ਜਾਂਦੇ ਸੀ, ਦਾਲ ਵੀ ਲੈ ਜਾਂਦੇ ਸੀਗੇ। ਤੇ ਇਸ ਤਰ੍ਹਾਂ ਬਸ ਮੌਜਾਂ ਮਾਣੀਆਂ ਨੇ, ਬਸ ਸਕੂਲ ਦੇ ਵਿੱਚ ਥੋੜ੍ਹਾ ਜਿਹਾ ਪੜ੍ਹੇ ਘੱਟ ਹੈ, ਚਲੋ ਪਰਮਾਤਮਾ ਜਿੰਨਾ ਕੁ ਮਨਜ਼ੂਰ ਸੀਗਾ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।
1: ਇਹੀ ਤਾਂ ਯਾਦਾਂ ਨੇ, ਜਦੋਂ ਕੁਝ ਯਾਦਾਂ ਸਾਨੂੰ ਨਾ ਸਬਕ ਵੀ ਸਿਖਾਉਂਦੀਆਂ ਨੇ। ਜਿਹੜੀਆਂ ਤੁਸੀਂ ਗੱਲ ਕਹੀ ਨਾ ਕਿ ਸ਼ਾਇਦ ਉਸ ਵੇਲੇ ਪੜ੍ਹ ਲੈਂਦੇ ਤਾਂ ਅੱਜ ਕੁਝ ਬਣ ਜਾਣਾ ਸੀ, ਸਾਡੀ ਲਾਈਫ ਜਿਹੜੀ ਹੈ ਸੌਖੀ ਹੋ ਜਾਣੀ ਸੀ। ਅਤੇ ਪਰਮਾਤਮਾ ਨੇ ਹੁਣ ਉਦੇ ਚੰਦਰ ਜੀ ਵਾਲੀ ਗੱਲ ਆ ਗਈ ਹੈ ਕਿ ਜੇਕਰ ਤੁਸੀਂ ਤੁਹਾਡੇ ਕੋਲ ਸਭ ਕੁਝ ਹੈ, ਖਾ ਰਹੇ ਹੋ ਪੀ ਰਹੇ ਹੋ, ਤਾਂ ਤੁਸੀਂ ਤਾਂ ਬਹੁਤ ਅਮੀਰ ਹੋ, ਹੈ ਨਾ। ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਹੈ ਕਿ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਅਤੇ ਸਾਰੇ

0: ਬੱਚਿਆਂ ਨੂੰ ਹੀ ਪੜ੍ਹਨਾ ਚਾਹੀਦਾ ਹੈ, ਕੁਛ ਨਾ ਕੁਛ ਨੌਲੇਜ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ। ਤੁਸੀਂ ਵੀ ਸਾਨੂੰ ਇਹ ਨੌਲੇਜ ਦਿੱਤੀ, ਸਾਡੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ, ਸੌਰੀ ਸੁਣਦੇ ਹਾਂ ਸਾਡੇ ਦੋਸਤ ਨੇ ਕੀ ਕਿਹਾ ਹੈ।
1: ਹਾਂ ਜੀ ਮੈਡਮ ਮਹਿਕ ਜੀ ਨਮਸਕਾਰ ਜੀ।
0: ਨਮਸਕਾਰ ਜੀ,
1: ਮੈਂ ਅੰਮ੍ਰਿਤਸਰ ਤੋਂ ਇਕਬਾਲ ਸਿੰਘ ਚੌਹਾਨ ਬੋਲ ਰਿਹਾ ਹਾਂ
0: ਜੀ।
1: ਸਾਰੇ ਸ਼ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੋਲਦਾ ਹਾਂ।
0: ਸਤਿ ਸ਼੍ਰੀ ਅਕਾਲ।
1: ਪੰਜਾਬੀ ਪ੍ਰੋਗਰਾਮ ਵਿੱਚ ਇੱਕ ਬਚਪਨ ਦੀ ਯਾਦ ਸਾਂਝੀ ਕਰ ਰਿਹਾ ਹਾਂ
0: ਜੀ। ਜੀ,
1: ਜਿਸ ਤਰ੍ਹਾਂ ਅੱਜ ਨੈਸ਼ਨਲ ਕੈਮਰਾ ਡੇ ਹੈ, ਮੇਰੇ ਪਿਤਾ ਜੀ ਕੋਲ ਇੱਕ ਕੈਮਰਾ ਸੀਗਾ ਅਤੇ ਉਹਦੇ ਨਾਲ ਸਾਡੇ ਘਰ ਦੇ ਸਾਰੇ ਜੀਆਂ ਦੀ ਜਿਹੜੀ ਫੋਟੋ ਲੈਂਦੇ ਹੁੰਦੇ ਸੀਗੇ
0: ਜੀ,
1: ਅਤੇ ਉਹ ਸਾਡੀ ਐਲਬਮ ਵਿੱਚ ਫੋਟੋਆਂ ਜਿਹੜੀਆਂ ਸਾਰੀਆਂ ਲੱਗੀਆਂ ਹੋਈਆਂ ਵਾ। ਉਹ ਜਦੋਂ ਵੀ ਅਸੀਂ ਦੇਖਦੇ ਹਾਂ ਅਤੇ ਉਹ ਜਿਹੜਾ ਸਮਾਂ ਬਚਪਨ ਦਾ ਵਾ ਉਹ ਸਾਰਾ ਚੇਤੇ ਆ ਜਾਂਦਾ ਵਾ, ਅਤੇ ਉਸ ਸਮੇਂ ਜਿਹੜੇ ਚਿਹਰੇ ਸੀਗੇ ਉਹ ਸਾਰੇ ਜਿਹੜੇ ਆ ਉਹ ਤਾਜ਼ਾ ਹੋ ਜਾਂਦੇ ਆ। ਮੇਰੇ ਚਾਚਾ ਜੀ, ਮੇਰੇ ਭੂਆ ਜੀ, ਮੇਰੇ ਦਾਦਾ ਦਾਦੀ ਜੀ, ਮੇਰੇ ਪੜਦਾਦਾ ਜੀ, ਮੇਰੇ ਭਰਾ, ਮੇਰੇ ਆਪਣੀ ਫੋਟੋ ਜਿਹੜੀ ਛੋਟੇ ਹੁੰਦਿਆਂ ਦੀ ਆ, ਇਹ ਬਿਲਕੁਲ ਜਿਹੜਾ ਵਾ ਉਹ ਸਾਨੂੰ ਪ੍ਰਤੱਖ ਨਜ਼ਰ ਆ ਜਾਂਦੀਆਂ ਵਾ। ਬਹੁਤ ਹੀ ਵਧੀਆ ਇਜਾਦ ਜਿਹੜੀ ਹੈ ਇਹਦੀ ਕੀਤੀ ਸੀਗੀ ਕੈਮਰੇ ਦੀ। ਅਤੇ ਮੈਡਮ ਜੀ, ਬਾਕੀ ਆਪ ਜੀ ਦਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਖੂਬਸੂਰਤ ਆ।
0: ਬਹੁਤ ਬਹੁਤ ਸ਼ੁਕਰੀਆ ਜੀ।
1: ਆਪ ਜੀ ਪ੍ਰੋਗਰਾਮ ਨੂੰ 4 ਚੰਦ ਲਗਾ ਦਿੰਦੇ ਜੇ, ਅਤੇ ਆਪ ਜੀ ਨੂੰ ਮੈਂ ਕਹਿਣਾ ਚਾਹੁੰਦਾ ਵਾਂ ਮੈਡਮ ਜੀ, ਆਪ ਜਲਦੀ ਜਿਹੜੀ ਨਾ ਉਹ ਪ੍ਰੋਗਰਾਮ ਵਿੱਚ ਹਾਜ਼ਰੀ ਜ਼ਰੂਰ ਭਰਿਆ ਕਰੋ, ਕਿਉਂਕਿ ਤੁਹਾਡੇ ਆਉਣ ਦੇ ਨਾਲ ਜਿਹੜਾ ਵਾ ਉਹ ਰੂਹ ਨੂੰ ਜਿਹੜਾ ਵਾ ਉਹ ਤਾਜ਼ਗੀ ਮਿਲ ਜਾਂਦੀ ਆ। ਬਾਕੀ ਮੈਸੇਜ ਜਿਹੜਾ ਵਾ ਉਹ ਛੋਟਾ ਕਰਨਾ ਚਾਹੁੰਦਾ ਮੈਂ। ਧੰਨਵਾਦ ਜੀ।
0: ਸ਼ੁਕਰੀਆ ਇਕਬਾਲ ਜੀ, ਤੁਸੀਂ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਆਪਣੇ ਬਚਪਨ ਦੀਆਂ। ਅਤੇ ਇਹੀ ਚੀਜ਼ ਹੈ ਜੀ, ਬਚਪਨ ਦੇ ਵਿੱਚ ਜੋ ਵੀ ਚੀਜ਼ਾਂ ਅਸੀਂ ਕਰਦੇ ਹਾਂ ਉਹ ਸਾਨੂੰ ਵੱਡੇ ਹੋ ਕੇ ਯਾਦ ਆਉਂਦੀ ਹੈ। ਅਤੇ ਤੁਸੀਂ ਵੀ ਸਾਡੇ ਨਾਲ ਸਾਂਝੀ ਕੀਤੀ, ਅਤੇ ਹੁਣ ਮੈਨੂੰ ਲੱਗਦਾ ਹੈ ਕਿ ਜਿਹੜਾ ਅੱਜ ਦਾ ਟੋਪਿਕ ਮੈਂ ਲਿਆ ਹੈ ਸ਼ਾਇਦ ਮੇਰੇ ਹਿਸਾਬ ਨਾਲ ਠੀਕ ਸੀ, ਕਿਉਂਕਿ ਐਲਬਮ ਚੁੱਕ ਕੇ ਉਹਦੇ ਵਿੱਚ ਫੋਟੋਜ਼ ਵੇਖਣਾ ਅਤੇ ਉਹ ਗੱਲਾਂ ਯਾਦ ਕਰਨਾ ਦਿਲ ਨੂੰ ਨਾ ਅਲੱਗ ਹੀ ਸਕੂਨ ਦਿੰਦੀ ਹੈ। ਇੱਦਾਂ ਲੱਗਦਾ ਹੈ ਕਿ ਹਾਂ, ਅਸੀਂ ਪੁਰਾਣੀ ਜ਼ਿੰਦਗੀ ਨੂੰ ਨਾ ਇੱਕ ਵਾਰ ਫਿਰ ਤੋਂ ਜੀ ਲਿਆ ਹੈ। ਤਾਂ ਚਲੋ ਜੀ, ਬਹੁਤ ਸਾਰੇ ਮੈਸੇਜ ਹਲੇ ਅਸੀਂ ਲੈ ਲਏ ਨੇ, ਅਤੇ ਇੱਕ ਛੋਟਾ ਜਿਹਾ ਅਸੀਂ ਮਿਊਜ਼ਿਕ ਯਾਨੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਇੱਕ ਛੋਟਾ ਜਿਹਾ ਗੀਤ ਸੁਣਦੇ ਹਾਂ, ਗੀਤ ਦੇ ਉਸ ਪਾਰ ਅਸੀਂ ਮਿਲਦੇ ਹਾਂ। ਜਾਣਾ ਕਿਤੇ ਨਹੀਂ ਹੈ ਕਿਉਂਕਿ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਚੱਲ ਰਿਹਾ ਜੀ, ਤੁਹਾਡਾ ਆਪਣਾ ਪ੍ਰੋਗਰਾਮ, ਅਤੇ ਫਿਰ ਦੇਖਦੇ ਹਾਂ ਕਿਹੜੇ ਦੋਸਤ ਦੀ ਵਾਰੀ ਆਉਂਦੀ ਹੈ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਜੀ ਹਾਂ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ। ਤਾਂ ਚਲੋ ਜੀ, ਹੋਰ ਵੀ ਮੈਸੇਜਸ ਸਾਡੇ ਕੋਲ ਆ ਗਏ ਨੇ, ਸੁਣਦੇ ਹਾਂ ਮੈਸੇਜ। ਸਾਡੇ ਦੋਸਤ ਇਕਬਾਲ ਚੌਹਾਨ ਜੀ ਨੇ ਸਾਨੂੰ ਹੋਰ ਵੀ ਫੋਟੋਗ੍ਰਾਫੀ ਦੇ ਪੈਂਪਲੇਟ ਭੇਜੇ ਨੇ। ਵਰਲਡ ਫੋਟੋਗ੍ਰਾਫੀ ਡੇ, ਅੱਜ ਇੰਟਰਨੈਸ਼ਨਲ ਡੇ ਆਫ ਟ੍ਰੋਪਿਕਸ ਹੈ, ਅਤੇ ਨਾਲ ਹੀ ਇੱਕ ਹੋਰ ਪੈਂਪਲੇਟ ਭੇਜਿਆ ਜਿਹਦੇ ਵਿੱਚ ਲਿਖਿਆ ਹੈ, ਧੁੱਪ ਦਾ ਨਹੀਂ ਡਰ, ਧੁੱਪ ਦਾ ਨਹੀਂ ਡਰ, ਜਦੋਂ ਛਾਵਾਂ ਹੁੰਦੀਆਂ ਨੇ ਹੁੰਦਾ ਨਹੀਂ ਫਿਕਰ ਕਿਸੇ ਗੱਲ ਦਾ, ਜਦੋਂ ਮਾਵਾਂ ਹੁੰਦੀਆਂ ਨੇ। ਸਹੀ ਗੱਲ ਹੈ। ਅਤੇ ਜਦੋਂ ਅਸੀਂ ਬਾਹਰ ਚਲੇ ਜਾਂਦੇ ਹਾਂ ਜਾਂ ਫਿਰ ਕਿਸੇ ਪੀ ਜੀ ਦੇ ਵਿੱਚ ਰਹਿੰਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਇਹੀ ਗੱਲ ਆਉਂਦੀ ਹੈ ਕਿ ਯਾਰ ਪਹਿਲਾਂ ਤਾਂ ਮੰਮੀ ਹੁੰਦੇ ਸੀ ਸਾਰਾ ਕੰਮ ਕਰਦੇ ਸੀ, ਅਤੇ ਹੁਣ ਨਹੀਂ ਹੈ ਕੋਲ, ਤਾਂ ਯਾਦ ਤਾਂ ਆਏਗੀ, ਕਾਫੀ ਜ਼ਿਆਦਾ ਸਾਨੂੰ ਆਦਤ ਪੈ ਜਾਂਦੀ ਹੈ ਨਾ। ਤਾਂ ਚਲੋ ਜੀ, ਅਗਲਾ ਮੈਸੇਜ ਵਿੱਚ ਹੀ ਸੁਣਦੇ ਹਾਂ ਸਾਡੇ ਦੋਸਤ ਨੇ।
1: ਹੈਲੋ ਦਿਲ ਆਪਣਾ ਪੰਜਾਬੀ, ਮਹਿਕ ਮੈਡਮ ਜੀ, ਵੈਰੀ ਗੁੱਡ ਮਾਰਨਿੰਗ ਸਾਰੇ ਦੋਸਤਾਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ
0: ਜੀ।
1: ਅੱਜ ਮੈਡਮ ਜੀ ਤੁਸੀਂ ਗੁਰੂ ਤੇ ਸ਼ਿਸ਼ਿਆ ਦਾ ਟੌਪਿਕ ਲਿਆ ਹੈ। ਸਾਡੇ ਸਕੂਲ ਟਾਈਮ ਦੇ ਵਿੱਚ ਪ੍ਰੀਤਮ ਕੌਰ ਮੈਡਮ ਜੀ ਬਹੁਤ ਵਧੀਆ ਸੀ, ਉਹ ਇੰਗਲਿਸ਼ ਟੀਚਰ ਸੀ, ਇੰਗਲਿਸ਼ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਉਹ ਸਾਨੂੰ ਪੜ੍ਹਾਉਂਦੇ ਸੀ, ਐਕਸਟਰਾ ਟਾਈਮ ਦਿੰਦੇ ਸੀ, ਐਕਸਟਰਾ ਕਲਾਸ ਲਗਾਉਂਦੇ ਸੀ, ਫਿਰ ਵੀ ਉਹ ਕਹਿੰਦੇ ਸੀ ਕਿ ਮੇਰੇ ਘਰ ਆ ਕੇ ਤੁਸੀਂ ਜਦੋਂ ਮਰਜ਼ੀ ਮੇਰੇ ਕੋਲ ਪੜ੍ਹ ਸਕਦੇ ਹੋ। ਉਹਨਾਂ ਦੀ ਬਦੌਲਤ ਅੱਜ ਅਸੀਂ ਇੰਨਾ ਪੜ੍ਹ ਲਿਖ ਕੇ ਤੁਹਾਡੇ ਸਾਹਮਣੇ ਆਡੀਓ ਬਣਾਉਣ ਦੇ ਕਾਬਿਲ ਹੋਏ ਹਾਂ ਮੈਡਮ ਜੀ। ਉਸ ਤੋਂ ਬਾਅਦ ITI ਦੇ ਵਿੱਚ ਮੇਰੀ ਮੈਡਮ ਬਹੁਤ ਵਧੀਆ ਸੀਗੀ, ਕਮਲਾ ਭਗਤ ਮੈਡਮ ਜੀ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮੇਰੀ ਮਦਦ ਕੀਤੀ, ਹਰ ਤਰੀਕੇ ਨਾਲ ਉਹਨਾਂ ਨੇ ਮੇਰਾ ਸਾਥ ਪਕੜਿਆ। ਜਦੋਂ ਮੇਰੇ ਘਰ ਦੇ ਨਹੀਂ ਮੰਨਦੇ ਸੀ ਟੀਚਰ ਟ੍ਰੇਨਿੰਗ ਬਾਰੇ, ਤੇ ਉਹਨਾਂ ਨੇ ਮੈਨੂੰ ਘਰ ਆ ਕੇ ਬੜਾ ਵਧੀਆ ਮੇਰੇ ਮਾਪਿਆਂ ਨਾਲ ਗੱਲ ਕਰਕੇ ਮੈਨੂੰ ਬੜਾ ਵਧੀਆ ਤਰੀਕੇ ਨਾਲ ਮੈਨੂੰ ਟੀਚਰ ਟ੍ਰੇਨਿੰਗ ਕਰਵਾਈ ਮੈਡਮ ਜੀ, TTC ਟੀਚਰ ਟ੍ਰੇਨਿੰਗ, ਕਟਿੰਗ ਟੇਲਰਿੰਗ ਦੀ ਮੈਡਮ ਜੀ। ਉਸ ਤੋਂ ਬਾਅਦ ਫਿਰ ਮੈਂ ਹੁਣ ਇਸ ਟਾਈਮ ਬੜਾ ਵਧੀਆ ਬੁਟੀਕ ਕੀਤਾ ਵਾ, ਹੁਣ ਵੀ ਘਰ ਦੇ ਵਿੱਚ ਕੰਮ ਕਰਦੀ ਹਾਂ ਸਿਲਾਈ ਦਾ, ਤੇ ਨਾਲ ਮੈਂ ਹਰ ਇੱਕ ਨੂੰ ਬੜਾ ਖੋਲ ਕੇ ਤਰੀਕੇ ਨਾਲ ਸਮਝਾਉਂਦੀ ਹਾਂ, ਕਿਉਂਕਿ ਇਹ ਮੇਰੇ ਇੱਕ ਗੁਰੂ ਦੀ ਸਿੱਖਿਆ ਹੀ ਹੈ ਮੈਡਮ ਜੀ। ਬਾਕੀ ਦੋਸਤ ਬੜਾ ਅੱਛਾ ਵਿਚਾਰ ਪ੍ਰਗਟ ਕਰਦੇ ਨੇ, ਜਸਵੀਰ ਸਿੰਘ ਅਰੋੜਾ ਜੀ ਦਾ, ਜਸਵੀਰ ਸਿੰਘ ਦੁੱਲਾ ਜੀ ਦਾ, ਤਰਨਾਮ ਸਿੰਘ ਰੱਖੜਾ ਜੀ ਦਾ, ਇਹਨਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਮੈਡਮ ਜੀ। ਮੈਂ ਤੁਹਾਡੇ ਆਪਣੇ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ।
0: ਕਿਰਨ ਨਰੂਲਾ ਜੀ, ਤੁਸੀਂ ਗੱਲਾਂ ਤਾਂ ਬਹੁਤ ਸਾਰੀਆਂ ਕੀਤੀਆਂ ਕਿ ਟੀਚਰਸ ਬਾਰੇ ਵੀ ਤੁਸੀਂ ਆਪਣੇ ਦੱਸਿਆ, ਲੇਕਿਨ ਮੇਰੀ ਗੱਲ, ਮੇਰੇ ਮਤਲਬ ਜਿਹੜੀ ਅੱਖ ਹੈ ਨਾ, ਇੱਕ ਗੱਲ 'ਤੇ ਪੈ ਗਈ, ਉਹ ਹੈ ਬੁਟੀਕ। ਕਦੇ ਸਾਡਾ ਵੀ ਸੂਟ ਸਿਲ ਕੇ ਦੇ ਦਿਓ। ਬਹੁਤ ਬਹੁਤ ਸ਼ੁਕਰੀਆ ਜੀ ਕਿਰਨ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਤਾਂ ਅਗਲਾ ਮੈਸੇਜ ਵੀ ਅਸੀਂ ਦੇਖ ਲੈਂਦੇ ਹਾਂ, ਕਿਹੜੇ ਦੋਸਤ ਨੇ ਸਾਡੇ ਨਾਲ ਸਾਂਝਾ ਕੀਤਾ। ਸੋ ਪ੍ਰੋਫੈਸਰ, ਸਾਡੇ ਦੋਸਤ ਨੇ ਸਾਨੂੰ ਇੱਕ ਮੈਸੇਜ ਭੇਜਿਆ ਹੈ ਨਾਲ, ਅਤੇ ਲਿਖਿਆ ਹੈ ਅੱਜ ਦਾ ਜਿਹੜਾ ਰਾਸ਼ਟਰੀ ਸਟੈਟਿਸਟਿਕਸ ਡੇ ਹੈ ਉਹਦੇ ਉੱਤੇ ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਦਿਨ ਹੈ, ਜਿਹੜੇ ਮਹਾਨ ਪੁਰਸ਼ ਸੀ ਪ੍ਰਸ਼ਾਂਤ ਚੰਦਰ ਮਹਾਲ ਨੋਬਿਸ ਦੇ ਨਾਂ 'ਤੇ, ਇਹ ਯਾਨੀ ਪ੍ਰਸ਼ਾਂਤ ਚੰਦਰ ਜੀ ਦੇ ਨਾਂ 'ਤੇ ਇਹ ਰੱਖਿਆ ਗਿਆ ਸੀ, ਉਹਨਾਂ ਦੇ ਜਨਮ ਦਿਨ ਦੇ ਉੱਤੇ ਇਹ ਮਨਾਇਆ ਜਾਂਦਾ ਹੈ 29 ਜੂਨ ਨੂੰ, ਅਤੇ 2007 'ਚ ਐਲਾਨ ਕੀਤਾ ਗਿਆ ਸੀ। ਅਤੇ ਇਸਦਾ ਮੇਨ ਮਕਸਦ, ਅੱਜ ਸਵੇਰੇ ਜਿੱਦਾਂ ਅਸੀਂ ਗੱਲ ਕੀਤੀ ਸੀ ਕਿ ਮੇਨ ਮਕਸਦ ਇਹ ਹੈ ਕਿ ਸਮਾਜਿਕ ਆਰਥਿਕ ਵਿਕਾਸ ਲਈ ਸਹੀ ਅੰਕੜੇ ਜਿਹੜੇ ਨੇ ਉਹ ਇਕੱਠੇ ਕਰਨਾ। ਅਤੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਕਾਫੀ ਕੁਝ ਇਹਨਾਂ ਦਾ

0: ਇਸਤੇਮਾਲ ਕਰਦੇ ਹਾਂ ਨਾ। ਯਸ਼ਪਾਲ ਦਿਮਾਨ ਜੀ ਨੇ ਸਾਨੂੰ ਇਹ ਮੈਸੇਜ ਭੇਜਿਆ, ਬਹੁਤ ਬਹੁਤ ਸ਼ੁਕਰੀਆ ਜੀ। ਚਲੋ ਅਗਲੀ ਆਡੀਓ ਵੀ ਸੁਣ ਲੈਂਦੇ ਹਾਂ।
1: ਹੈਲੋ ਦੋਸਤੋ,
2: ਦਿਲ ਆਪਣਾ ਪੰਜਾਬੀ ਮੈਂ ਜੀ ਐਸ ਮਲਤਾਨੀ ਜਲੰਧਰ ਤੋਂ। ਮੈਡਮ ਮਹਿਕ ਜੀ, ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ।
0: ਸਤਿ ਸ੍ਰੀ ਅਕਾਲ ਜੀ।
2: ਮੈਂ ਜੀ ਐਸ ਮਲਤਾਨੀ ਜਲੰਧਰ ਤੋਂ ਗੀਤ ਦੀਆਂ ਦੋ ਕਲਾਈਨਾਂ ਲੈ ਕੇ ਹਾਜ਼ਰ ਹੋਇਆ ਜਿਹੜਾ
0: ਜੀ ਜੀ ਕਰਨਾ ਜੀ ਕਬੂਲ ਹੈ ਜੀ।
2: ਮੈਨੂੰ ਆਉਂਦਾ ਏ ਪਿਆਰ ਤੇ ਗੁੱਸਾ, ਮੈਨੂੰ ਗੁੱਸੇ ਤੇ ਪਿਆਰ ਏ, ਉਹ ਜਿਹੜਾ ਹੱਸ ਕੇ ਵਿਖਾ ਸੋਹਣਿਆ, ਸਾਨੂੰ ਤੇਰਾ ਇੰਤਜ਼ਾਰ ਏ।
0: ਓਹੋ
2: ਇਹ ਖੂਨੀ ਤੂਫਾਨ ਇਸ਼ਾਰੇ ਮੌਸਮ ਦੇ, ਖਤਰੇ ਦੇ ਨਿਸ਼ਾਨ ਨਜ਼ਾਰੇ ਮੌਸਮ ਦੇ, ਹੱਥਾਂ ਪੈਰਾਂ ਵਿੱਚ ਜੰਜੀਰਾਂ ਕਸੀਆਂ ਨੇ, ਉਹ ਸਾਨੂੰ ਵੇਖ ਵੇਖ ਕੇ ਤਕਦੀਰਾਂ ਹੱਸੀਆਂ ਨੇ, ਸੋਚ ਜ਼ਰਾ ਪਹਿਚਾਨ ਇਸ਼ਾਰੇ ਮੌਸਮ ਦੇ, ਬਦਲੇ ਰੁੱਖ ਹਵਾਵਾਂ ਦੇ ਪੇ ਦੱਸਦੇ ਨੇ, ਉਹ ਯਾਰ ਬਗਾਨੇ ਤੇ ਫਿਕਰੇ ਕੱਸਦੇ ਨੇ, ਹੋ ਗਏ ਬੇਈਮਾਨ ਇਸ਼ਾਰੇ ਮੌਸਮ ਦੇ, ਦਰਦ ਭਰੀਆਂ ਰਾਤਾਂ ਵਿਛੋੜੇ ਮੌਸਮ ਦੇ, ਅੱਗੇ ਕਰ ਸਤਿਕਾਰ ਇਹਨਾਂ ਦਾ ਮਲਤਾਨੀ ਯਾਰ ਇਹਨਾਂ ਦਾ, ਕਵੇਲੇ ਬਹਿ ਕੇ ਰੋਵੇਗਾ ਕਰਤਦਾਰ ਇਹਨਾਂ ਦਾ, ਅੱਖਾਂ ਖੋਲ ਕੇ ਵੇਖ ਇਸ਼ਾਰੇ ਮੌਸਮ ਦੇ, ਇਸ਼ਾਰੇ ਮੌਸਮ ਦੇ, ਇਹ ਖੂਨੀ ਤੂਫਾਨ ਇਸ਼ਾਰੇ ਮੌਸਮ ਦੇ, ਖਤਰੇ ਦੇ ਨਿਸ਼ਾਨ ਨਜ਼ਾਰੇ ਮੌਸਮ ਦੇ। ਥੈਂਕ ਯੂ, ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਸੋਹਣੀ ਆਵਾਜ਼ ਤੁਹਾਡੀ, ਅਤੇ ਬੋਲ ਤਾਂ ਉਸ ਤੋਂ ਵੀ ਮਿੱਠੇ ਸੀ ਜਿਹੜੇ ਤੁਸੀਂ ਗੀਤ ਦੇ ਵਿੱਚ ਗਾਏ। ਅਤੇ ਹਾਂ, ਇਹੋ ਜਿਹਾ ਟੈਲੈਂਟ ਨਾਲ ਲੈ ਕੇ ਆਇਆ ਕਰੋ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ 'ਤੇ ਨਾ ਚਾਰ ਚੰਦ ਲੱਗ ਜਾਂਦੇ ਨੇ। ਤਾਂ ਚਲੋ ਜੀ, ਚਾਰ ਚੰਦ ਤਾਂ ਤੁਸੀਂ ਲਾ ਦਿੱਤੇ ਸਾਡੇ ਪ੍ਰੋਗਰਾਮ ਦੇ ਵਿੱਚ। ਅਗਲੀ ਸਾਡੇ ਕੋਲ ਇੱਕ ਵੀਡੀਓ ਆਈ ਹੈ, ਅਤੇ ਵੀਡੀਓ ਦੇ ਵਿੱਚ ਕੀ ਹੈ, ਥੋੜ੍ਹਾ ਜਿਹਾ ਡਾਊਨਲੋਡ ਹੋ ਰਿਹਾ ਹੈ, ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਇੰਤਜ਼ਾਰ ਕਰ ਲਓ।
3: ਮਾਸਟਰ ਨੇ ਪਹਿਲਾਂ ਭੇਜਿਆ ਵੀ ਜਾ ਪਵਨ, ਉਹ ਤੋਂ ਡੰਡਾ ਤੋੜ ਕੇ ਲਿਆ।
0: ਅੱਛਾ।
3: ਸਾਡੇ ਸਕੂਲ ਦੇ ਲਾਗੇ ਪਰੇ ਅੱਗ ਹੁੰਦੇ ਸੀ, ਛੱਪੜ ਦੇ ਨਾਲ ਚਾਰ ਚੁਫੇਰੇ, ਵਧੀਆ ਜਿਹਾ ਲਿਆ ਡੰਡਾ ਤੋੜ ਕੇ। ਤੇ ਮੈਂ ਬੜੀ ਖੁਸ਼ੀ ਖੁਸ਼ੀ ਨਾਲ ਗਿਆ, ਅੱਜ ਉਹਨਾਂ ਦੇ ਦੂਜਿਆਂ ਦੇ ਨਾਲ ਸਾਥੀਆਂ ਦੇ ਵਜਣ ਗਿਆ। ਤੇ ਜਿਹੜੀ ਗਲਤੀ ਮੇਰੇ ਕੋਲ ਹੋਈ ਉਹ ਮੈਨੂੰ ਚੇਤਾ ਹੀ ਨਹੀਂ ਵੀ ਮੇਰੇ ਕੋਲ ਵੀ ਗਲਤੀ ਹੋਈ ਹੈ।
0: ਅੱਛਾ।
3: ਤੇ ਆਇਆ ਡੰਡਾ ਫੜਾਤਾ, ਤੇ ਪਹਿਲਾਂ ਹੀ ਮੇਰਾ ਹੱਥ ਮਾਸਟਰ ਨੇ ਆਇਆ ਕਰ ਹੱਥ, ਮੈਂ ਵੇਖਾਂ ਵੀ ਇਹ ਕੀ ਹੋਇਆ, ਪਹਿਲਾਂ ਹੀ ਮੇਰੇ ਪੁੱਠੇ ਹੱਥ ਮਾਸਟਰ ਨੇ ਪੰਜ ਮਾਰੀਆਂ, ਪੰਜਾਂ ਦੇ ਨਾਲ ਹੀ ਮੇਰੀ ਉਹ ਜਾਨ ਨਿਕਲ ਗਈ। ਉਹ ਇੱਕ ਯਾਦ ਰਹਿੰਦੀ ਹੈ ਵੀ ਮਾਸਟਰ ਨੇ ਮਾਰਿਆ ਸੀ। ਦੂਜੀ ਨਿੱਕੇ ਨਿੱਕੇ ਹੁੰਦੇ ਸੀ, ਟਰੈਕਟਰ ਤੇ ਟਰਾਲੀ ਜਾ ਰਹੀ ਸੀ, ਅਸੀਂ ਪੰਜ ਛੇ ਜਣੇ ਉਹਦੇ ਮਗਰ ਲੰਬ ਕੇ ਟਰਾਲੀ ਦੇ,
0: ਫਿਰ
3: ਉਹ ਟਰੈਕਟਰ ਵਾਲੇ ਨੇ ਪਹਿਲਾਂ ਤੇ ਹੌਲੀ ਹੌਲੀ ਕਿਹਾ, ਮੁੜ ਕੇ ਉਹਨੇ ਭਜਾ ਤਾ, ਅਸੀਂ ਡਰ ਕੇ ਭਜਾ ਲਿਆ ਵੀ ਸਾਨੂੰ ਨਾਲ ਨਾ ਲੈ ਜਾਏ ਕਿਤੇ। ਅਸੀਂ ਜਦੋਂ ਛਾਲਾਂ ਮਾਰੀਆਂ ਤੇ ਸਿੱਧੇ ਮੂੰਹ ਡਿੱਗ ਪਏ ਥੱਲੇ, ਤੇ ਕਈਆਂ ਦੇ ਦੋ ਜਣੇ ਦੇ ਦੰਦ ਟੁੱਟ ਗਏ, ਸਾਡੇ ਮੂੰਹ ਸਿਰ ਸਾਰੇ ਛਿੱਲੇ ਗਏ, ਬਾਹਾਂ ਛਿੱਲੀਆਂ ਗਈਆਂ, ਮੂੰਹ ਛਿੱਲੇ ਗਏ। ਇੱਕ ਉਹ ਯਾਦ ਨਹੀਂ ਭੁੱਲ ਗਈ, ਟਰਾਲੀ ਮਗਰ ਨਹੀਂ ਲੰਘਣਾ।
0: ਸਹੀ ਗੱਲ ਹੈ,
3: ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ। ਪਰ ਅੱਜ ਕੱਲ੍ਹ ਤਾਂ ਜ਼ਮਾਨਾ ਬਦਲ ਗਿਆ, ਹੁਣ ਤਾਂ ਬੱਚੇ ਗੱਡੀਆਂ ਜਾਂਦੇ ਗੱਡੀਆਂ 'ਚ ਆਉਂਦੇ ਆ, ਸਮਾਂ ਹੀ ਬਹੁਤ ਪ੍ਰਵਾਨ ਹੋ ਗਿਆ। ਚਲੋ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਤੁਹਾਨੂੰ ਸਤਿ ਸ਼੍ਰੀ ਅਕਾਲ, ਗੁਰੂ ਅਰਜਨ ਦੇਵ ਜੀ ਨਗਰੀ 'ਚ ਬੋਲਦਾ ਪਿਆ, ਪਵਨ ਕੁਮਾਰ ਬੋਲਦਾ ਪਿਆ।
0: ਪਵਨ ਜੀ, ਸਾਨੂੰ ਤੁਸੀਂ ਵੀਡੀਓ ਦੇ ਰੂਪ ਦੇ ਵਿੱਚ ਆਡੀਓ ਭੇਜੀ, ਮੈਨੂੰ ਭੁਲੇਖਾ ਲੱਗ ਗਿਆ, ਮੈਂ ਕਿਹਾ ਤੁਸੀਂ ਵੀਡੀਓ ਭੇਜੀ ਹੋਏਗੀ। ਚਲੋ ਜੀ, ਗੱਲ ਤਾਂ ਤੁਸੀਂ ਮਤਲਬ ਫਨੀ ਸੀ ਤੁਹਾਡੀ ਗੱਲ ਕਿ

0: ਕਿੱਦਾਂ ਇਹ ਤਾਂ ਟੀਚਰਸ ਦਾ ਨਾ ਇਹ ਇੱਕ ਅਲੱਗ ਹੀ ਰੂਪ ਹੁੰਦਾ ਹੈ, ਜਦੋਂ ਬੱਚਿਆਂ ਨੂੰ ਬਹਿਲਾ ਫੁਸਲਾ ਕੇ ਟੀਚਰਸ ਕਹਿੰਦੇ ਨਾ, ਉਹ ਡੰਡਾ ਲੈ ਕੇ ਆ, ਫਿਰ ਉਹਦੇ ਬਾਅਦ ਕੀ ਹੋਣਾ, ਉਸੇ ਡੰਡੇ ਦੇ ਨਾਲ ਬੱਚਿਆਂ ਨੂੰ ਹੀ ਕੁੱਟ ਦੇਣਾ, ਉਹਨਾਂ ਨੂੰ ਪਤਾ ਵੀ ਨਾ ਲੱਗੇ, ਤਾਂ ਕਿ ਹਾਂ ਮਲਹਮ ਕੀ ਕਹਿੰਦੇ ਉਹਨੂੰ, ਅਸੀਂ ਡੰਡਾ ਵੀ ਆਪ ਲੈ ਕੇ ਆਈਏ, ਫਿਰ ਡੰਡਾ ਆਪ ਹੀ ਖਾਈਏ, ਫਿਰ ਉਸ ਦੇ ਉੱਤੇ ਮਲਹਮ ਵੀ ਆਪ ਲਗਾਈਏ, ਹੈ ਨਾ, ਇਹੀ ਗੱਲ ਹੋਈ ਤੁਹਾਡੇ ਨਾਲ। ਚਲੋ ਜੇ ਕੋਈ ਗੱਲ ਨਹੀਂ, ਯਾਦਾਂ ਨੇ ਖੱਟੀਆਂ ਮਿੱਠੀਆਂ। ਆ ਜੀ ਅਗਲੀ ਆਡੀਓ ਵੱਲ ਵਧਦੇ ਹਾਂ ਅਸੀਂ। ਲਓ ਜੀ,
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਮਹਿਕ ਬੇਟੀ।
0: ਸਤਿ ਸ੍ਰੀ ਅਕਾਲ।
1: ਹੋਰ ਠੀਕ ਠਾਕ ਹੋ ਬੇਟੀ?
0: ਬਹੁਤ ਵਧੀਆ ਜੀ, ਤੁਸੀਂ ਦੱਸੋ
1: ਜੀ। ਬੇਟੀ ਅੱਜ ਤੁਸੀਂ ਵਿਸ਼ਾ ਬਹੁਤ ਸੋਹਣਾ ਚੁਣਿਆ ਹੈਗਾ, ਮੈਂ ਵੀ ਤੁਹਾਨੂੰ ਆਪਣੇ ਇੱਕ ਬਚਪਨ ਦੀ ਯਾਦ ਸਾਂਝੀ ਕਰਨ ਲੱਗਾ
0: ਜੀ।
1: ਮੈਂ 1982 ਦੇ ਵਿੱਚ 10ਵੀਂ ਕਲਾਸ ਪਾਸ ਕੀਤੀ ਸੀ।
0: ਅੱਛਾ ਜੀ।
1: ਤੇ ਉਦੋਂ ਪਹਿਲਾਂ ਦੀਆਂ ਗੱਲਾਂ ਜਿਹੜੀਆਂ ਸਾਡੀਆਂ ਉਸ ਨੂੰ ਸ਼ੇਅਰ ਕਰਨ ਲੱਗਿਆ ਹੈਗਾ। ਜਦੋਂ ਅਸੀਂ 6ਵੀਂ ਕਲਾਸ ਚ ਹੁੰਦੇ ਸੀ, ਸਾਡੇ ਇੱਕ ਮੈਥ ਵਾਲੇ ਟੀਚਰ ਹੁੰਦੇ ਸੀ, ਸ਼੍ਰੀ ਪਿਆਰੇ ਲਾਲ ਜੀ। ਜਦੋਂ ਵੀ ਸਾਨੂੰ ਕਿਤੇ ਰਸਤੇ 'ਚ ਮਿਲਦੇ, ਸਾਨੂੰ ਸੰਸਕਾਰ ਉਹੋ ਜਿਹੇ ਦਿੱਤੇ ਗਏ ਸੀ, ਜਿੱਥੇ ਵੀ ਸਾਡਾ ਕੋਈ ਟੀਚਰ ਮਿਲਦਾ ਅਸੀਂ ਉਹਨਾਂ ਦੇ ਪੈਰੀਆਂ ਹੱਥ ਲਾਉਂਦੇ ਹੁੰਦੇ ਸੀ, ਕਿਉਂਕਿ ਉਹਨਾਂ ਨੇ ਸਾਨੂੰ ਚੱਲਣਾ ਸਿਖਾਇਆ, ਪੜ੍ਹਨਾ ਲਿਖਣਾ ਸਿਖਾਇਆ ਬੇਟੀ।
0: ਤੇ
1: ਇੱਕ ਸਾਡੇ ਡਰਾਇੰਗ ਵਾਲੇ ਟੀਚਰ ਸੀ ਮਾਸਟਰ ਬਾਬੂ ਲਾਲ ਜੀ। ਇਹ ਦੋਨੇ ਮਹਾਨ ਹਸਤੀਆਂ ਸਾਰੇ ਸਕੂਲ ਦੇ ਵਿੱਚੋਂ ਬੈਸਟ ਮੰਨੀਆਂ ਜਾਂਦੀਆਂ ਸੀ।
0: ਜਿਹੜੇ
1: ਮਾਸਟਰ ਪਿਆਰੇ ਲਾਲ ਜੀ ਸੀ, ਜੇ ਮੰਨ ਲਓ ਕਿਸੇ ਨੂੰ ਮੈਥ ਦੇ ਵਿੱਚੋਂ ਕੋਈ ਸਵਾਲ ਨਹੀਂ ਆਉਂਦਾ ਤੇ ਉਹ ਉਸ ਬੱਚੇ ਨੂੰ ਨਾ ਕਲਾਸ ਦੇ ਵਿੱਚ ਖੜਾ ਕਰ ਦਿੰਦੇ ਸੀ। ਜਦੋਂ ਬੱਚਾ ਖੜਾ ਹੋ ਜਾਂਦਾ ਸੀ, ਉਸ ਤੋਂ ਬਾਅਦ ਉਹਨੂੰ ਕਹਿੰਦੇ ਸੀ ਬੇਟੇ ਬੈਠ ਜਾਓ, ਕਹਿੰਦੇ ਸ਼ਰਮ ਇੰਨੀ ਵੀ ਬਹੁਤ ਹੁੰਦੀ ਹੈ। ਤੇ ਦੂਸਰੇ ਦਿਨ ਉਹ ਬੱਚਾ ਪੂਰਾ ਆਪਦਾ ਕੰਮ ਕਰਕੇ ਸਭ ਤੋਂ ਪਹਿਲਾਂ ਕਲਾਸ ਦੇ ਵਿੱਚ ਹੱਥ ਖੜਾ ਕਰ ਦਿੰਦਾ ਸੀ ਕਿ ਟੀਚਰ ਜੀ, ਜੋ ਗਲਤੀ ਮੈਂ ਕੱਲ ਕਰ ਬੈਠਾ ਉਹ ਅੱਜ ਨਹੀਂ ਹੋਊਗੀ। ਇਸ ਕਰਕੇ ਉਹਨਾਂ ਦੇ ਪੜ੍ਹਾਏ ਹੋਏ ਬੱਚੇ ਅੱਜ ਟੀਚਰ ਲੱਗੇ ਹੋਏ ਆ ਬੇਟੀ।
0: ਸਹੀ ਗੱਲ।
1: ਮੈਂ ਵੀ ਉਹਨਾਂ ਕੋਲੋਂ ਪੜ੍ਹਿਆ, ਮੈਂ ਪਰ ਮੈਂ ਵੀ ਟੀਚਰ ਹਾਂ, ਪਰ ਮੈਂ ਸਿਲਾਈ ਟੀਚਰ ਹਾਂ, ਸਟਿਚਿੰਗ ਦਾ ਕੰਮ ਕਰਦਾ ਬੇਟੀ, ਲੀਡ ਸਿਉਣਾ ਹੈ। ਪਰ ਫਿਰ ਵੀ ਜਿਹੜਾ ਉਹਨਾਂ ਦੇ ਦਿੱਤੇ ਸਾਨੂੰ ਕਲਮਾਂ ਦਿੱਤੀਆਂ ਹੋਈਆਂ, ਅਸੀਂ ਕਲਮਾਂ ਦੇ ਧਨੀ ਹੈ, ਲਿਖਦੇ ਵੀ ਹਾਂ ਬੇਟੀ, ਸਾਰਾ ਕੁਛ ਕਰਦੇ ਹਾਂ, ਪਰ ਅੱਜ ਵੀ ਤੁਸੀਂ ਸਾਨੂੰ ਉਹਨਾਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਬੇਟੀ। ਅੱਜ ਇੰਨਾ ਹੀ, ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ, ਸਤਿ ਸ੍ਰੀ ਅਕਾਲ ਬੇਟੀ।
0: ਸਤਿ ਸ੍ਰੀ ਅਕਾਲ
1: ਦੋਸਤੋ।
0: ਸਤਨਾਮ ਜੀ, ਤੁਹਾਡੇ ਬੋਲਣ ਦੇ ਲਹਿਜ਼ੇ ਤੋਂ ਪਤਾ ਲੱਗਦਾ ਹੈ, ਤਰੀਕੇ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਮਤਲਬ ਕੋਈ ਤਾਂ ਗੱਲਬਾਤ ਹੈ, ਕਿਉਂਕਿ ਇੰਨੇ ਪਿਆਰੇ ਤਰੀਕੇ ਦੇ ਨਾਲ ਤੁਸੀਂ ਬੋਲਦੇ ਹੋ ਨਾ, ਅਤੇ ਬਿਲਕੁਲ ਅਟਕਣਾ ਨਹੀਂ, ਇੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਗੱਲਾਂ ਬਾਤਾਂ ਕਰਦੇ ਹੋ। ਅਤੇ ਦੂਜੀ ਗੱਲ ਜਿਹੜੀ ਤੁਸੀਂ ਸਾਨੂੰ ਦੱਸੀ ਕਿ ਟੀਚਰਸ ਜਿਹੜੇ ਨੇ ਉਹਨਾਂ ਦੇ ਪੈਰ ਛੂਹਣੇ ਚਾਹੀਦੇ ਨੇ, ਅੱਜ ਦੇ ਟਾਈਮ 'ਤੇ ਵੀ ਸਾਨੂੰ ਇਹ ਕਰਨਾ ਚਾਹੀਦਾ। ਅੱਜ ਤਾਂ ਬੱਚੇ ਕਈ ਇੱਦਾਂ ਦੇ ਹੁੰਦੇ ਨੇ ਜਿਹੜੇ ਟੀਚਰਸ ਨੂੰ ਇਗਨੋਰ ਕਰ ਦਿੰਦੇ ਨੇ, ਲੇਕਿਨ ਨਹੀਂ, ਇਹ ਬਹੁਤ ਮਾੜੀ ਗੱਲ ਹੈ। ਜਿਹੜੇ ਟੀਚਰ ਸਾਨੂੰ ਸਿਖਾਉਂਦੇ ਨੇ, ਉਹਨਾਂ ਨੂੰ ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਗੁੱਡ ਈਵਨਿੰਗ ਜ਼ਰੂਰ ਕਹਿਣਾ ਚਾਹੀਦਾ ਹੈ। ਤਾਂ ਚਲੋ ਜੀ, ਸਮਾਂ ਜਿਹੜਾ ਹੈ ਲੰਘਦਾ ਜਾ ਰਿਹਾ ਹੈ, ਹੱਥ ਤੋਂ ਨਿਕਲਦਾ ਜਾ ਰਿਹਾ ਹੈ, ਹੁਣ ਅਗਲੀ ਆਡੀਓ ਵੀ ਸੁਣ ਲੈਂਦੇ ਹਾਂ।
1: ਮਾਣਯੋਗ ਮੈਡਮ ਮਹਿਕ ਜੀ ਤੇ ਸਾਰੇ ਸਰੋਤੇ ਜੋ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ ਪ੍ਰੋਗਰਾਮ FM ਰੇਨਬੋ ਦੇ ਜਰੀਏ ਜੁੜੇ ਹੋਏ ਨੇ ਤੇ ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਸਾਰਿਆਂ ਦਾ ਦਿਲੋਂ ਧੰਨਵਾਦ। ਤੇ ਤੁਹਾਡਾ ਮੈਡਮ ਜੀ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਵਧੀਆ, ਬਹੁਤ ਬਹੁਤ ਦਿਲੋਂ ਧੰਨਵਾਦ
0: ਜੀ।
1: ਤੇ ਅੱਜ ਦਾ ਵਿਸ਼ਾ ਛੁੱਟੀਆਂ ਵਿੱਚ ਯਾਦ ਸਾਨੂੰ ਵੀ ਹੈ ਮੈਡਮ ਜੀ,
0: ਜੀ
1: ਬਹੁਤ ਕੁੱਟਦੇ ਹੁੰਦੇ ਸੀ ਮਾਸਟਰ, ਤੂਤ ਦੀ ਚਮਕ ਮੰਗਵਾ ਲੈਂਦੇ ਸਨ ਤੇ ਪੂਰੀ ਤਸੱਲੀ ਕਰਦੇ, ਅੱਜ ਕੱਲ੍ਹ ਤੇ ਮਾਸਟਰ ਕੁੱਝ ਕਹਿੰਦੇ ਹੀ
0: ਨਹੀਂ,
1: ਡੰਡਾ ਮਾਰਨਾ ਦੂਰੋਂ ਚੰਗੀ ਤਰ੍ਹਾਂ ਡਾਂਟ ਵੀ ਨਹੀਂ ਸਕਦੇ।
0: ਸਹੀ ਗੱਲ
1: ਕਿ ਉਹਨਾਂ ਦੇ ਘਰ ਦਾ ਕੋਈ ਨਾ ਗੁਲਾਮਾ ਦੇਣ ਆ ਜਾਏਗਾ
0: ਜੀ,
1: ਤੇ ਜਦੋਂ ਤੂਤ ਦੀ ਚਮਕ ਨਾਲ ਕੁੱਟ ਦਿੰਦੇ ਹਨ ਤੇ ਗਾਣਾ ਵੀ ਨਾਲ ਯਾਦ ਆਉਂਦਾ, ਹੈ ਨੀ ਮੇਰਾ ਬਾਲਮ ਹੈ ਬੜਾ ਜ਼ਾਲਮ,
0: ਮੈਨੂੰ
1: ਕਰ ਕਦੇ ਕਦੇ ਕਰਦਾ ਪਿਆਰ ਤੇ ਕਦੇ ਕਦੇ ਮਾਰਦਾ ਚਮਕਾਂ ਦੀ ਮਾਰ, ਉਹ ਗਾਣਾ ਵੀ ਨਾਲ ਯਾਦ ਆ ਜਾਂਦਾ ਸੀ।
0: ਅੱਛਾ,
1: ਬਾਕੀ ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ
0: ਜੀ।
1: ਜਸਵੀਰ ਸਿੰਘ ਦੁੱਲਾ ਜੀ ਜਿਹੜਾ ਹਮ ਨੇਮ, ਤੇ ਉਦੇ ਚੰਦਰ ਜੀ, ਤੇ ਕਿਰਨ ਰੁੱਲਾ ਜੀ ਦੇ ਅੰਦਾਜ਼ ਹੀ ਵੱਖਰਾ ਹੈ, ਤੇ ਮੁਲਤਾਨੀ ਜਾ ਗੀਤ ਗਾਉਣ ਦਾ ਅੰਦਾਜ਼ ਵੱਖਰਾ ਹੈ, ਤੇ ਸਤਨਾਮ ਸਿੰਘ ਰੱਖੜਾ ਜੀ ਹੋ ਗਏ, ਹੋਰ ਵੀ ਬਹੁਤ ਵਧੀਆ ਵਿਚਾਰ ਰੱਖਦੇ ਨੇ, ਸਾਰਿਆਂ ਦਾ ਧੰਨਵਾਦ। ਤੇ ਅੱਜ ਇੱਕ ਮੇਰੇ ਵੀਰ ਨੇ ਕਿਸੇ ਕਿਹਾ ਸੀ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਮੈਨੂੰ 40-45 ਸਾਲ ਪਹਿਲਾਂ ਦਾ ਇੱਕ ਮਿਲਾਪ ਹੋਇਆ ਕਿਸੇ ਨਾਲ, ਬੇਟੀ ਨਾਲ ਜਿਹੜੀ ਜਾਣਕਾਰ ਸੀ, ਤੇ ਬਹੁਤ ਵਧੀਆ ਕੰਮ ਕਰਦਾ ਦਿਲ ਆਪਣਾ ਪੰਜਾਬੀ, ਦਿਲੋਂ ਤੋਂ ਦਿਲਾਂ ਤੱਕ ਬਹੁਤ ਵਧੀਆ ਪ੍ਰੋਗਰਾਮ ਹੈ, ਇਹਨਾਂ ਦਾ ਫਰਜ਼ ਵੀ ਹੈ। ਮੈਂ ਵੀ ਬਹੁਤ ਹੀ ਪੁਰਾਣਾ ਸ਼ਰੋਤਾ, 1985-86 ਤੋਂ ਲਗਾਤਾਰ ਜੁੜਿਆ ਹੋਇਆ,
2: ਤੇ ਮੈਨੂੰ ਮਾਣ ਹੈ ਕਿ ਮੈਂ ਜ਼ਿਲ੍ਹਾ ਜੀਂਦ

0: ਇੱਕੋ ਇੱਕ ਸਰੋਤਾ ਜੋ ਆਕਾਸ਼ਵਾਣੀ ਜਲੰਧਰ ਪਟਿਆਲਾ ਤੇ ਐਫਐਮ ਰੇਨਬੋ ਦੇ ਵਰਗੇ ਦੇ ਪ੍ਰੋਗਰਾਮ ਸੁਣਦਾ ਹਾਂ।
1: ਅੱਛਾ ਜੀ। ਤੇ
0: ਇੱਕ ਮੈਂ ਗੱਲ ਕਹਿਣ ਲੱਗਾ, ਅਗਰ ਪਸੰਦ ਹੋਵੇ ਤੇ ਮਕਾਨ ਅਗਰ ਰੋਡ ਤੇ ਹੋਵੇ ਤੇ ਕੀਮਤ ਹੁੰਦੀ ਹੈ, ਮਕਾਨ ਅਗਰ ਰੋਡ ਤੇ ਹੋਵੇ ਤੇ ਕੀਮਤ ਹੁੰਦੀ ਹੈ, ਖੇਤ ਰੋਡ ਦੇ ਉੱਤੇ ਹੋਵੇ ਤੇ ਉਸਦੀ ਵੀ ਕੀਮਤ ਹੁੰਦੀ ਹੈ, ਅਗਰ ਬੰਦਾ ਰੋਡ ਦੇ ਉੱਤੇ ਹੋਵੇ ਤੇ ਉਸਦੀ ਕੋਈ
1: ਕੀਮਤ ਨਹੀਂ ਹੁੰਦੀ।
0: ਧੰਨਵਾਦ ਸਾਰਿਆਂ ਨੂੰ, ਪਿਆਰ ਸਤਿਕਾਰ ਨਾਲ। ਸਤਿ ਸ੍ਰੀ ਅਕਾਲ, ਮੈਂ ਪਿੰਡ ਤੇ ਡਾਕਖਾਨਾ ਨਿਮਣਾਬਾਦ ਨੇੜੇ ਸਵੀਤੋ ਮੰਡੀ ਜ਼ਿਲ੍ਹਾ ਜੀਂਦਾ ਹਰਿਆਣਾ ਤੋਂ, ਜਸਬੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਸ਼ੁਕਰੀਆ ਜੀ ਜਸਬੀਰ ਜੀ, ਤੁਸੀਂ ਤਾਂ ਸਾਡੇ ਸਾਰੇ ਦੋਸਤਾਂ ਨੂੰ ਜਿਹੜੀ ਹੈ ਇੱਕ ਇਹ ਗੱਲ ਕਹਿਤੀ ਹੈ ਕਿ ਹਾਂ ਹੁਣ ਪ੍ਰੋਗਰਾਮ ਜਿਹੜਾ ਹੈ ਸੋਹਣਾ ਹੈ, ਅਤੇ ਤੁਸੀਂ ਸਾਰੇ ਆਓ, ਜਿਹੜੇ ਸਾਡੇ ਦੋਸਤ ਬੈਠੇ ਨੇ ਥੋੜ੍ਹੀ ਜਿਹੀ ਸ਼ਿਰਕਤ ਉਹ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਨੇ। ਲੇਕਿਨ ਹਾਂ ਅੱਜ ਨਹੀਂ, ਕਿਉਂਕਿ ਹੁਣ ਤਾਂ ਸਮਾਂ ਦੇਖੋ 4-3 ਮਿੰਟ ਹੀ ਸਿਰਫ ਰਹਿ ਗਏ ਨੇ, ਅਤੇ ਹੁਣ ਅਸੀਂ ਬਾਕੀ ਜਿਹੜੇ ਬਚੇ ਮੈਸੇਜ ਹੈ ਉਹ ਪੜ੍ਹਦੇ ਹਾਂ।

0: ਸਾਡੇ ਇੱਕ ਦੋਸਤ ਨੇ ਲਿਖ ਕੇ ਸਾਨੂੰ ਭੇਜਿਆ ਹੈ ਜੀ। ਸਕੂਲ ਵਿੱਚ ਪੜ੍ਹਾਈ ਪੂਰੀ ਕਰਕੇ ਸਕੂਲ ਛੱਡ ਦਿੰਦੇ ਹਾਂ, ਪਰ ਸਕੂਲ ਸਾਥੀ ਸ਼ਰਾਰਤ ਜਿਹੜੀਆਂ ਨੇ ਸਾਰੀਆਂ ਯਾਦ ਰਹਿੰਦੀਆਂ ਨੇ। ਸਕੂਲ ਦੀਆਂ ਕੰਧਾਂ ਇਹ ਦਰਵਾਜ਼ੇ, ਸਿੱਖਣ ਦੇ ਰਾਹ, ਪਹਿਲੀ ਤੋਂ ਬਾਰ੍ਹਵੀਂ ਅਧਿਆਪਕਾਂ ਦਾ ਪੜ੍ਹਾਉਣਾ, ਸਾਡੀਆਂ ਗੱਲਾਂ ਅਤੇ ਸ਼ਿਕਾਇਤਾਂ, ਯਾਦਾਂ ਸਦਾ ਸਾਡੇ ਦਿਲ ਵਿੱਚ ਰਹਿੰਦੀਆਂ ਨੇ ਅਤੇ ਸਾਨੂੰ ਯਾਦ ਰਹਿੰਦੀਆਂ ਨੇ। ਬਿਲਕੁਲ ਸਹੀ ਕਿਹਾ ਜੀ। ਅਤੇ ਮੈਸੇਜ ਸਾਨੂੰ ਭੇਜਿਆ ਹੈ ਸਾਡੇ ਮਨਜੀਤ ਸਿੰਘ ਜੀ ਨੇ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਲਾਸਟ ਆਡੀਓ ਹੈ, ਸੁਣ ਲਈਏ, ਸੁਣ ਹੀ ਲੈਂਦੇ ਹਾਂ।
1: ਨਮਸਕਾਰ ਜੀ, ਮੈਡਮ ਜੀ, ਐਫਐਮ ਜਲੰਧਰ ਕੇਸਰੀ ਟੀਮ ਕੋ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ,
0: ਸਤਿ ਸ਼੍ਰੀ ਅਕਾਲ ਜੀ।
1: ਹੋਰ ਸਭੀ ਸਰੋਤਾਓ ਕੋ, ਸੁਣਨੇ ਵਾਲੇ ਕੋ, ਬਹੁਤ ਸਾਰੇ ਦੋਸਤ ਹੈ ਜੋ ਦਿਨ ਕਾ ਪ੍ਰੋਗਰਾਮ ਅੱਛਾ ਤਿਆਰ ਆਤੇ ਹੈ
0: ਜੀ,
1: ਔਰ ਟਾਈਮ ਥੋੜਾ ਹੋਣੇ ਕੀ ਵਜ੍ਹਾ ਸੇ ਮੈਂ ਵੀ ਆਜ ਲੇਟ ਜੁੜਾ ਹੂੰ, ਰੇਡੀਓ ਲੇਟ ਔਨ ਕੀਆ ਹੈ।
0: ਅੱਛਾ ਜੀ,
1: ਫਿਰ ਵੀ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਤਾ ਹੈ ਮੇਰੇ ਕੋ, ਆਪਣਾ ਦਿਲ ਆਪਣਾ ਪੰਜਾਬੀ, ਔਰ ਜੋ ਪ੍ਰੋਗਰਾਮ ਚਲਾਤੇ ਹੈ ਸੁਣਾਤੇ ਹੈ, ਇਨਕੀ ਤੋਂ ਬਾਤ ਹੀ ਕਿਆ, ਬਹੁਤ ਬੜੀਆ ਪ੍ਰੋਗਰਾਮ ਸੁਣਾਤੇ ਹੈ, ਔਰ ਬਾਤੇ ਤੋਂ ਬਹੁਤ ਬਚਪਨ ਕੀ ਹੈ ਕਿ ਗੁਰੂ ਜੀ ਕੇ ਸਭੀ ਆਦਰ ਸਨਮਾਨ ਕਰਨਾ ਚਾਹੀਏ, ਔਰ ਆਪਣੇ ਮਾਂ ਬਾਪ ਕਾ ਵੀ ਆਦਰ ਸਨਮਾਨ ਕਰਨਾ ਚਾਹੀਏ।
0: ਬਿਲਕੁਲ ਜੀ,
1: ਬਸ ਇਤਨਾ ਹੀ ਕਹੇਗੀ। ਜੈ ਵਾਹਿਗੁਰੂ, ਸਤਿ ਸ਼੍ਰੀ ਅਕਾਲ ਜੀ।
0: ਕੋਈ ਨਹੀਂ ਜੀ, ਦੇਰ ਆਏ ਦਰੁਸਤ ਆਏ, ਤੁਸੀਂ ਆ ਤਾਂ ਗਏ ਪ੍ਰੋਗਰਾਮ ਦੇ ਵਿੱਚ, ਕੋਈ ਗੱਲ ਨਹੀਂ, ਨੈਕਸਟ ਟਾਈਮ ਤੁਸੀਂ ਹੋਰ ਛੇਤੀ ਆ ਜਾਇਓ। ਅਤੇ ਅਗਲਾ ਮੈਸੇਜ, ਹੁਣ ਟਾਈਮ ਦੇਖੋ ਜਾ ਰਿਹਾ, ਲੇਕਿਨ ਛੇਤੀ ਛੇਤੀ ਮੈਸੇਜ ਪੜ੍ਹ ਲੈਂਦੇ ਹੈ ਨਾ। ਅਗਲਾ ਮੈਸੇਜ ਸਾਡੇ ਕੋਲ ਆਇਆ, ਅੱਜ ਖੂਨ ਦੇ ਰਿਸ਼ਤੇ ਵਿਆਹਾਂ ਅਤੇ ਭੋਗਾਂ ਵਿੱਚ ਸ਼ਮੂਲੀਅਤ ਕਰਦੇ ਨੇ, ਉੱਥੇ ਵੀ ਜੇ ਕੋਈ ਕਮੀ ਰਹਿ ਜਾਏ ਉਸ ਦੀ ਵੀ ਖਿੱਲੀ ਉਡਾ ਦਿੰਦੇ ਨੇ। ਬਿਲਕੁਲ ਸਹੀ ਗੱਲ ਹੈ ਜੀ। ਬਲਦੇਵ ਸਿੰਘ ਜੀ ਨੇ ਸਾਨੂੰ ਇਹ ਮੈਸੇਜ ਭੇਜਿਆ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਆਸਮਾਨ ਪਰ ਛਾਏ ਬਾਦਲੋਂ ਨੇ ਵੀ ਨਈ ਕਹਾਣੀ ਲਿਖ ਦੀ ਹੈ, ਆਪਕੀ ਆਵਾਜ਼ ਕੇ ਸਾਥ ਮਿਲਕਰ ਜੈਸੇ ਹਵਾਓਂ ਮੇਂ ਰੰਗੀਨ ਰੂਹਾਨੀ ਲਿਖ ਦੀ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਾਨੂੰ ਮੈਸੇਜ ਭੇਜਿਆ ਹੈ ਸੁਸ਼ੀਲ ਕੁਮਾਰ ਜੀ ਨੇ, ਬਿਲਕੁਲ, ਬਹੁਤ ਬਹੁਤ ਸ਼ੁਕਰੀਆ। ਅਤੇ ਹੁਣ ਸਾਨੂੰ ਜਾਣਾ ਪਏਗਾ ਜੀ ਪ੍ਰੋਗਰਾਮ ਤੋਂ, ਥੋੜ੍ਹਾ ਜਿਹਾ ਸਾਨੂੰ ਵੀ ਇਜਾਜ਼ਤ ਚਾਹੀਦੀ ਹੈ ਕਿਉਂਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਪ੍ਰੋਗਰਾਮ ਇੰਜੋਏ ਕਰ ਰਹੀ ਸੀ ਜੀ, ਦਿਲ ਆਪਣਾ ਪੰਜਾਬੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ੇਲਸ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਮੋਦੀ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਡਾ ਨਵੀਨ ਚੰਦਰ ਰਾਮਗੁਲਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਅਤੇ ਈਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਕਿਸਾਨਾਂ ਦੀ ਆਮਦਨ ਵਧਾਉਣ, ਪੇਂਡੂ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਵੈਨਜੁਏਲਾ ਵਿਚ ਬੁੱਧਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1450 ਹੋ ਗਈ ਹੈ। 3200 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ 3 ਦਿਨਾਂ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਦਿਨ 28 ਜੂਨ ਨੂੰ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਸਫਲਤਾਪੂਰਵਕ ਪੋਲੀਓ ਦੀ ਖੁਰਾਕ ਦਿੱਤੀ ਗਈ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਸ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਏ। ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿਚ FIH ਪ੍ਰੋ ਲੀਗ ਦੇ ਮੈਚ ਵਿਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਇਹ ਸਨ FM ਨਿਊਜ਼ ਹੈਡਲਾਈਨਜ਼।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ। ਅਤੇ ਦੋਸਤੋ, ਗੀਤ ਬਹਾਰ ਪ੍ਰੋਗਰਾਮ ਦੇ ਵਿੱਚ ਗੱਲ ਕਰ ਲੈਂਦੇ ਹਾਂ ਮੌਸਮ ਦੀ। ਸੋ ਦੋਸਤੋ, ਗਰਮੀ ਬਹੁਤ ਜ਼ਿਆਦਾ ਹੋਈ ਹੋਈ ਹੈ ਅਤੇ ਵੈਦਰ ਫੋਰਕਾਸਟ ਵੀ ਇਹੀ ਕਹਿ ਰਿਹਾ ਹੈ ਕਿ ਇਹ

ਪੂਰਾ ਹਫ਼ਤਾ ਗਰਮੀ ਇੱਦਾਂ ਹੀ ਰਹਿਣੀ ਹੈ। ਸੋ ਵੈਦਰ ਫੋਰਕਾਸਟ ਦੇ ਅਕੋਰਡਿੰਗ ਜੇਕਰ ਅਸੀਂ ਦੇਖੀਏ ਗਰਮੀ ਇੱਦਾਂ ਹੀ ਰਹਿਣ ਵਾਲੀ ਹੈ, ਪਰ ਅੱਜ ਦਾ ਕਹਿੰਦੇ ਆ ਕਿ ਥੋੜ੍ਹਾ ਜਿਹਾ ਮੌਸਮ ਹੈ ਸੁਹਾਵਣਾ ਰਹੇਗਾ, ਪਰ ਜਿਹੜੀ ਗਰਮੀ ਹੈ ਉਹ ਵੀ ਬਣੀ ਰਹੇਗੀ, ਪਰ ਤਿੱਖੀ ਧੁੱਪ ਹੈ ਜਿਹੜੀ ਉਸ ਤੋਂ ਬਚਾ ਰਹੇਗਾ। ਸੋ ਅਸੀਂ ਕੀ ਕਰਨਾ ਜੀ, ਆਪਣੀ ਸਿਹਤ ਦਾ ਧਿਆਨ ਰੱਖਣਾ ਹੈ। ਇਹ ਗਰਮੀ ਬਹੁਤ ਹੀ ਜ਼ਿਆਦਾ, ਪਤਾ ਹੀ ਨਹੀਂ ਲੱਗਦਾ ਕਿ ਕਦੋਂ ਚਲਦੇ ਚਲਦੇ, ਕਈ ਵਾਰੀ ਦੇਖਣ ਵਿੱਚ ਆ ਰਿਹਾ ਕਿ ਬੱਚੇ ਹੋਣ ਬਜ਼ੁਰਗ ਹੋਣ, ਜਾਂਦੇ ਜਾਂਦੇ ਚੱਕਰ ਆ ਜਾਂਦਾ ਹੈ, ਡੀਹਾਈਡਰੇਸ਼ਨ ਹੋ ਰਹੀ ਹੈ, ਬਹੁਤ ਸਾਰੇ ਕੇਸਿਸ ਵੱਧ ਰਹੇ ਨੇ। ਅਤੇ ਫਿਰ ਅਸੀਂ ਆਪਣੀ ਸਿਹਤ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਣਾ ਜੀ, ਪਾਣੀ ਟਾਈਮ ਟੂ ਟਾਈਮ ਪੀਂਦੇ ਰਹਿਣਾ ਹੈ, ਆਪਣੀ ਬੋਡੀ ਨੂੰ ਡੀਹਾਈਡਰੇਟ ਨਹੀਂ ਹੋਣ ਦੇਣਾ, ਹਮੇਸ਼ਾ ਹਾਈਡਰੇਟ ਰੱਖਣਾ। ਸੋ ਅਸੀਂ ਕੀ ਕਰਨਾ ਜੀ, ਪਿਆਸ ਲੱਗਣ ਦੀ ਵੇਟ ਨਹੀਂ ਕਰਨੀ, ਵੈਸੇ ਤਾਂ ਪਿਆਸ ਲੱਗੀ ਹੀ ਰਹਿੰਦੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਬਟ ਜੇਕਰ ਨਹੀਂ ਵੀ ਪਿਆਸ ਲੱਗ ਰਹੀ ਤਦ ਵੀ ਪਾਣੀ ਪੀਂਦੇ ਰਹੀਏ, ਕਿਉਂਕਿ ਜਿਹੜਾ ਮੌਸਮ ਹੈ ਬਹੁਤ ਡਰਾਵਣਾ ਬਣਿਆ ਹੋਇਆ ਹੈ ਸਾਡੀ ਸਿਹਤ ਲਈ, ਬਹੁਤ ਹੀ ਜ਼ਿਆਦਾ ਇਹ ਜਿਹੜਾ ਮੌਸਮ ਹੈ ਕਈ ਚੈਲੇਂਜਸ ਲੈ ਕੇ ਆਉਂਦਾ। ਸੋ ਅਸੀਂ ਆਪਣਾ ਬਹੁਤ ਜ਼ਿਆਦਾ ਧਿਆਨ ਰੱਖਣਾ, ਪਾਣੀ ਪੀਂਦੇ ਰਹਿਣਾ ਹੈ ਜੇਕਰ ਬਾਹਰ ਜਾਣਾ, ਅਤੇ ਪ੍ਰੀਕੋਸ਼ਨ ਲੈ ਕੇ ਜਾਣਾ ਹੈ ਤਾਂ ਕਿ ਗਰਮੀ ਤੋਂ ਬਚਾ ਰਹੇ, ਹੀਟ ਵੇਵਸ ਤੋਂ ਬਚਾ ਰਹੇ। ਪਰ ਅੱਜ ਲਈ ਥੋੜ੍ਹੀ ਜਿਹੀ ਖੁਸ਼ਖਬਰੀ ਹੈ, ਬੇਸ਼ੱਕ ਪੂਰਾ ਹਫ਼ਤਾ ਸਾਡੇ ਲਈ ਗਰਮੀ ਵਾਲਾ, ਬਟ ਅੱਜ ਜਿਹੜਾ ਮੌਸਮ ਹੈ ਉਹ ਵਧੀਆ ਬਣਿਆ ਹੋਇਆ। ਸੋ ਅੱਜ ਨੂੰ ਇੰਜੋਏ ਕਰਦੇ ਹਾਂ ਪ੍ਰੋਗਰਾਮ, ਗੀਤ ਬਾਹਰ ਚੱਲ ਰਿਹਾ ਜੀ ਲਓ, ਅਤੇ ਨਾਲ ਨਾਲ ਮੌਸਮ ਦਾ ਆਨੰਦ ਅਤੇ ਨਾਲ ਨਾਲ ਗਾਣਿਆਂ ਦਾ ਆਨੰਦ ਅਸੀਂ ਮਾਣਦੇ ਹਾਂ। ਆਯੁਸ਼ਮਾਨ ਖੁਰਾਨਾ ਦੀ ਆਵਾਜ਼ ਦੇ ਵਿੱਚ ਇੰਜੋਏ ਕਰ ਰਹੇ ਹਾਂ ਗੀਤ ਪਾਣੀ ਦਾ ਰੰਗ।

अखियां चो हंजू उड़ गए। ना जी ना, असी नहीं अखियां चो हंजू उड़न देने, असी क्यों रोइए भई, असी तो खुश रहना क्योंकि प्रोग्राम चल रहा है जी, गीत बहार। वेल दोस्तों, प्रोग्राम गीत बहार दे विच मैं अज तुहानू एक टिप देना सी। जी बिल्कुल, और टिप है 2020, यस 2020 का मैं तुहानू टिप देना सी। ਉਹ ਇਹ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਜ਼ਿਆਦਾਤਰ ਸਕਰੀਨ 'ਤੇ ਆਪਣਾ ਟਾਈਮ ਲਗਾਉਂਦੇ ਨੇ। ਕਈ ਵਾਰੀ ਵਰਕ ਪ੍ਰੋਫਾਈਲ ਇਹੋ ਜਿਹਾ ਹੁੰਦਾ ਹੈ ਜਾਂ ਸਟੱਡੀ ਦਾ ਪ੍ਰੈਸ਼ਰ ਹੈ, ਬਹੁਤ ਲੰਬਾ ਟਾਈਮ ਕਈ ਵਾਰੀ ਸਾਨੂੰ ਕੰਪਿਊਟਰ ਅੱਗੇ ਜਾਂ ਲੈਪਟੋਪ ਅੱਗੇ ਜਾਂ ਫੋਨ 'ਤੇ ਟਾਈਮ ਸਪੈਂਡ ਕਰਨਾ ਪੈਂਦਾ, ਅਤੇ ਫਿਰ ਸਾਡੀਆਂ ਅੱਖਾਂ ਖਰਾਬ ਹੋ ਜਾਣਗੀਆਂ। ਅਸੀਂ ਕੀ ਕਰਨਾ, ਅਸੀਂ ਕਰਨਾ ਜੀ 2020 ਜੀ ਬਿਲਕੁਲ ਮੈਚ ਨਹੀਂ ਖੇਲਣਾ। 2020 ਮਤਲਬ ਕਿ ਹਰ 20 ਮਿੰਟ ਦੇ ਬਾਅਦ ਅਸੀਂ 20 ਸੈਕਿੰਡ ਦੀ ਬ੍ਰੇਕ ਲੈਣੀ ਹੈ, ਅਤੇ 20 ਮੀਟਰ ਦੂਰ ਤੱਕ ਅਸੀਂ ਆਪਣੀ ਨਜ਼ਰ ਲੈ ਕੇ ਜਾਣੀ ਹੈ, ਸਕਰੀਨ ਤੋਂ ਹਟਾ ਕੇ 20 ਮੀਟਰ ਦੂਰ ਤੱਕ ਅਸੀਂ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਸੋ ਇਹ ਹੈ ਜੀ 2020 ਰੂਲ, ਮਤਲਬ ਐਵਰੀ 20 ਮਿੰਟ ਦੇ ਬਾਅਦ ਤੁਸੀਂ 20 ਸੈਕਿੰਡ ਦੀ ਬ੍ਰੇਕ ਲੈਣੀ ਹੈ ਅਤੇ 20 ਮੀਟਰ ਦੂਰ ਤੱਕ ਦੇਖਣਾ। ਉਹਦੇ ਨਾਲ ਕੀ ਹੋਏਗਾ, ਤੁਹਾਡੀਆਂ ਅੱਖਾਂ ਨੂੰ ਰਿਲੈਕਸੇਸ਼ਨ ਮਿਲੇਗੀ ਔਰ ਤੁਹਾਡਾ ਜਿਹੜਾ ਮਾਇੰਡ ਹੈ ਉਹ ਵੀ ਥੋੜ੍ਹੀ ਦੇਰ ਲਈ ਰਿਲੈਕਸ ਹੋ ਜਾਏਗਾ, ਅਤੇ 20 ਸੈਕਿੰਡ ਦੇ ਬਾਅਦ ਤੁਸੀਂ ਨਵੀਂ ਐਨਰਜੀ ਦੇ ਨਾਲ ਫਿਰ ਤੋਂ ਆਪਣੇ ਕੰਮ ਦੇ ਵਿੱਚ ਲੱਗ ਜਾਓਗੇ ਅਤੇ ਅੱਖਾਂ ਨੂੰ ਵੀ ਥੋੜ੍ਹਾ ਸਕੂਨ ਮਿਲੇਗਾ। ਯੈਸ, ਕਰਕੇ ਦੇਖਣਾ 2020 ਰੂਲ ਹੈ ਜਿਹੜਾ ਬਹੁਤ ਹੀ ਬੈਨੀਫਿਸ਼ੀਅਲ ਹੈ, ਬਹੁਤ ਲਾਹੇਵੰਦ ਹੈ, ਅਪਣਾ ਕੇ ਦੇਖੋ ਕਿਉਂਕਿ 20 ਸੈਕਿੰਡ ਬਹੁਤ ਜ਼ਿਆਦਾ ਲੰਬਾ ਟਾਈਮ ਨਹੀਂ, ਛੋਟਾ ਜਿਹਾ ਟਾਈਮ ਹੈ ਔਰ ਫਟਾਫਟ ਗੁਜ਼ਰ ਵੀ ਜਾਂਦਾ ਹੈ, ਅਤੇ ਤੁਹਾਡੀਆਂ ਅੱਖਾਂ ਲਈ, ਤੁਹਾਡੇ ਮਾਇੰਡ ਦੇ ਲਈ ਬਹੁਤ ਹੀ ਵਧੀਆ ਹੁੰਦੇ ਨੇ ਇਹ 20 ਸੈਕਿੰਡ। ਯੈਸ, ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ, ਗੀਤ ਸੁਣਦੇ ਹਾਂ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ, ਮੈਂ ਹੂੰ ਸਾਥ ਤੇਰੇ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ ਨਿਵੇਦਿਤਾ ਦੇ ਨਾਲ। ਵੈਲ ਦੋਸਤੋ, ਗੀਤ ਬਹਾਰ ਪ੍ਰੋਗਰਾਮ ਅਤੇ ਗੀਤਾਂ ਦੀ ਲੱਗੀ ਹੋਈ ਹੈ ਨਾ ਬਹਾਰ। ਪਰ ਦੋਸਤੋ, ਗੱਲ ਇਹ ਹੈ ਕਿ ਅਸੀਂ ਜਿੰਨੇ ਮਰਜ਼ੀ ਵਧੀਆ ਮੌਸਮ ਹੋਣ, ਜਿੰਨੇ ਮਰਜ਼ੀ ਵਧੀਆ ਇੰਜੋਏਬਲ ਇਨਵਾਇਰਮੈਂਟ ਦੇ ਵਿੱਚ ਅਸੀਂ ਹੋਈਏ, ਜਿਹੜੇ ਮਰਜ਼ੀ ਸਾਊਂਡ ਲੱਗੇ ਹੋਣ, ਪਰ ਜਦੋਂ ਸਾਡੇ ਅੰਦਰ ਹੈਪੀਨੈਸ ਨਹੀਂ ਹੈ ਨਾ, ਅਸੀਂ ਅੰਦਰੋਂ ਕੰਟੈਂਟਡ ਨਹੀਂ ਹਾਂ, ਤਾਂ ਫਿਰ ਕੋਈ ਫਾਇਦਾ ਨਹੀਂ ਹੈ। ਜਿੰਨਾ ਮਰਜ਼ੀ ਸਾਨੂੰ ਖੁਸ਼ਨੁਮਾ ਮਾਹੌਲ ਮਿਲ ਜਾਵੇ, ਫਿਰ ਗੱਲ ਨਹੀਂ ਬਣਦੀ। ਸੋ ਉਹਦੇ ਵਿੱਚ ਕੀ ਕਰਨਾ ਹੈ, ਉਹਦੇ ਵਿੱਚ ਅਸੀਂ ਆਪਣਾ ਧਿਆਨ ਰੱਖਣਾ, ਆਪਣੇ ਆਪ 'ਤੇ ਕੰਟਰੋਲ ਰੱਖਣਾ। ਜਦੋਂ ਅਸੀਂ ਆਪਣੇ ਆਪ ਨੂੰ ਮੈਨੇਜ ਕਰਨਾ ਸਿੱਖ ਜਾਵਾਂਗੇ ਨਾ, ਤਾਂ ਫਿਰ ਹਰ ਸਿਚੁਏਸ਼ਨ ਪਲੈਜ਼ੈਂਟ ਹੋ ਜਾਂਦੀ ਹੈ, ਹਰ ਮੌਸਮ ਬਹਾਰ ਬਣ ਜਾਂਦਾ। ਅਤੇ ਇਸੇ ਹੀ ਕੜੀ ਦੇ ਵਿੱਚ ਇੱਕ ਛੋਟਾ ਜਿਹਾ ਟਿਪ ਮੈਂ ਦੇਣਾ ਸੀ, ਉਹ ਹੈ 5 ਸੈਕਿੰਡ ਪੌਜ਼। ਦੋਸਤੋ, 5 ਸੈਕਿੰਡ ਬਹੁਤ ਹੀ ਘੱਟ ਟਾਈਮ ਹੈ, ਐਵੇਂ ਨਿਕਲ ਜਾਂਦੇ ਹੈ 5 ਸੈਕਿੰਡ, ਪਰ ਤੁਹਾਨੂੰ ਪਤਾ ਹੈ ਕਿ 5 ਸੈਕਿੰਡ ਬਹੁਤ ਇੰਪੋਰਟੈਂਟ ਹੁੰਦੇ ਹੈ। ਕਈ ਵਾਰੀ ਤਾਂ ਸਾਡੇ ਲਾਈਫ ਦੇ ਡਿਸੀਜਨ ਵੀ 5 ਸੈਕਿੰਡ 'ਤੇ ਨਿਰਭਰ ਹੋ ਜਾਂਦਾ। ਉਹ ਕਿੱਦਾਂ, ਕਈ ਵਾਰੀ ਕੀ ਹੈ ਕਿ ਸਾਨੂੰ ਕੋਈ ਬਹੁਤ ਇਰੀਟੇਟ ਕਰ ਰਿਹਾ, ਗੁੱਸਾ ਕਰ ਰਿਹਾ ਹੈ ਨਾ, ਕੋਈ ਨਜਾਇਜ਼ ਹੀ ਸਾਨੂੰ ਪਰੇਸ਼ਾਨ ਕਰ ਰਿਹਾ, ਤਾਂ ਤੁਸੀਂ ਰਿਐਕਟ ਨਹੀਂ ਕਰਨਾ, ਸਿਰਫ 5 ਸੈਕਿੰਡ ਦਾ ਪੌਜ਼ ਲੈਣਾ। ਤੁਹਾਡੇ ਸਾਹਮਣੇ ਕੋਈ ਈਮੇਲ ਆਈ ਹੈ ਜਿਹਦੇ ਵਿੱਚ ਤੁਹਾਡੇ ਬੌਸ ਨੇ ਜੀ ਤੁਹਾਨੂੰ ਬਹੁਤ ਡਾਂਟਿਆ ਹੈ, ਜਾਂ ਚਲੋ ਤੁਹਾਨੂੰ ਸਸਪੈਂਡ ਕਰ ਦਿੱਤਾ, ਬਹੁਤ ਜ਼ਿਆਦਾ ਤੁਹਾਨੂੰ ਈਮੇਲ ਇੰਨੀ ਦੁੱਖ ਵਾਲੀ ਆਈ ਹੈ, ਜਾਂ ਤੁਹਾਨੂੰ ਕੋਈ ਟੈਕਸਟ ਆਇਆ, ਕੋਈ ਕਮੈਂਟ ਆਇਆ, ਕੋਈ ਮੈਸੇਜ ਆਇਆ, ਦੈਨ ਸਟਾਰਟ ਕਾਊਂਟਿੰਗ 5, 4, 3, 2, 1। ਜਦੋਂ ਤੁਸੀਂ ਹੌਲੀ ਹੌਲੀ 5 ਸੈਕਿੰਡ ਆਪਣੇ ਆਪ 'ਤੇ ਕੰਟਰੋਲ ਕਰ ਲਓਗੇ, ਤਾਂ ਇਹਦੇ ਨਾਲ ਕੀ ਹੋਏਗਾ, ਤੁਹਾਡਾ ਮਨ ਅੰਦਰੋਂ ਸ਼ਾਂਤ ਹੋ ਜਾਏਗਾ, ਔਰ ਤੁਸੀਂ ਇੱਕਦਮ ਰਿਐਕਟ ਨਹੀਂ ਕਰੋਗੇ। ਔਰ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਇੱਕਦਮ ਅਸੀਂ ਰਿਐਕਸ਼ਨ ਕਰ ਜਾਂਦੇ ਹਾਂ ਨਾ, ਇਹਦੇ ਨਾਲ ਕਈ ਵਾਰੀ ਪੂਰੀ ਜ਼ਿੰਦਗੀ ਸਾਨੂੰ ਰਿਗਰੈਟ ਦੇ ਵਿੱਚ ਗੁਜ਼ਾਰਨੀ ਪੈਂਦੀ ਹੈ। ਟਾਈਮ ਕੁਛ ਵੀ ਨਹੀਂ ਹੈ, 5 ਸੈਕਿੰਡ ਕੁਛ ਵੀ ਨਹੀਂ ਹੁੰਦੇ, ਔਰ 5 ਸੈਕਿੰਡ ਤੁਹਾਡੇ ਦਿਮਾਗ ਨੂੰ ਸ਼ਾਂਤ ਕਰਨ ਦੇ ਲਈ ਬਹੁਤ ਹੁੰਦੇ ਨੇ। ਸੋ 5 ਸੈਕਿੰਡ ਆਪਣਾ ਗੁੱਸਾ ਕੰਟਰੋਲ ਕਰੋ। ਜਦੋਂ ਤੁਹਾਨੂੰ ਕੋਈ ਇਰੀਟੇਟ ਕਰ ਰਿਹਾ ਹੈ, ਤੁਹਾਨੂੰ ਕੋਈ ਗੁੱਸਾ ਚੜ੍ਹਾ ਰਿਹਾ ਹੈ, ਤਾਂ 5 ਸੈਕਿੰਡ ਆਪਣੇ ਮਨ ਨੂੰ ਬਸ ਪਕੜ ਕੇ ਰੱਖ ਲਓ ਕਿ ਨਹੀਂ, ਤੂੰ ਰਿਐਕਟ ਨਹੀਂ ਕਰਨਾ, ਨਹੀਂ ਰਿਐਕਟ ਕਰਨਾ। ਔਰ 5 ਸੈਕਿੰਡ ਤੋਂ ਬਾਅਦ ਜਿਹੜਾ ਤੁਸੀਂ ਡਿਸੀਜਨ ਲਓਗੇ, ਉਹ ਤੁਹਾਡੇ ਲਈ ਅਤੇ ਤੁਹਾਡੇ ਆਲੇ ਦੁਆਲੇ ਲਈ ਚੰਗਾ ਹੋਏਗਾ, ਵਧੀਆ ਹੋਏਗਾ, ਤੁਹਾਡੀ ਸਿਹਤ ਲਈ ਵਧੀਆ ਹੋਏਗਾ। ਸੋ ਪ੍ਰੋਗਰਾਮ ਗੀਤ ਬਹਾਰ, ਅਤੇ ਗੀਤ ਬਹਾਰ ਦੇ ਵਿੱਚ ਵਿਸ਼ਾਲ ਮਿਸ਼ਰਾ ਕੁਛ ਕਹਿ ਰਹੇ ਨੇ।

ਪਹਿਲਾ ਤੂੰ, ਦੂਜਾ ਤੂੰ, ਤੀਜਾ ਤੂੰ, ਚੌਥਾ ਵੀ ਤੂੰ। ਲਾ ਜੀ, ਇਹ ਹੁੰਦਾ ਪਿਆਰ, ਜਦੋਂ ਕਿ ਹਰ ਇੱਕੋ ਹੀ ਪਰਸਨ ਹੈ ਜਿਹੜਾ ਉਹ ਸਾਰਿਆਂ 'ਤੇ ਭਾਰੀ ਪੈ ਜਾਂਦਾ ਹੈ ਨਾ, ਮਤਲਬ ਹਰ ਪਾਸੇ ਉਹੀ ਨਜ਼ਰ ਆਉਂਦਾ ਹੈ। ਪਹਿਲੇ ਨੰਬਰ 'ਤੇ ਵੀ ਉਹਦੀ ਇੰਪੋਰਟੈਂਸ ਹੈ, ਦੂਜੇ 'ਤੇ ਵੀ, ਤੀਜੇ 'ਤੇ ਵੀ ਅਤੇ ਚੌਥੇ 'ਤੇ ਵੀ। ਜੀ, ਸੋ ਪ੍ਰੋਗਰਾਮ ਨੂੰ ਤੋਰ ਰਹੇ ਹਾਂ ਜੀ ਅੱਗੇ, ਅਤੇ ਗੱਲ ਕਰ ਰਹੇ ਹਾਂ ਡਿਜੀਟਲ ਸਿਕਿਉਰਿਟੀ ਦੀ। ਦੋਸਤੋ, ਜਦੋਂ ਸਾਨੂੰ ਕੋਈ ਫੈਸਿਲਿਟੀ ਮਿਲਦੀ ਹੈ ਨਾ, ਅਸੀਂ ਬਹੁਤ ਖੁਸ਼ ਹੋ ਜਾਂਦੇ ਹਾਂ ਕਿ ਵਾਓ, ਇੰਨੀ ਵਧੀਆ ਫੈਸਿਲਿਟੀ ਮਿਲ ਗਈ, ਅਸੀਂ ਤਾਂ ਘਰ ਬੈਠੇ ਹੀ ਇਹ ਕਰ ਸਕਦੇ ਹਾਂ, ਉਹ ਕਰ ਸਕਦੇ ਹਾਂ। ਪਰ ਤੁਹਾਨੂੰ ਪਤਾ ਕਿ ਹਰ ਫੁੱਲ ਦੇ ਨਾਲ ਕੰਡੇ ਵੀ ਹੁੰਦੇ ਆ, ਹੈ ਨਾ, ਅਤੇ ਜੇਕਰ ਅਸੀਂ ਫੁੱਲ ਦਾ ਆਨੰਦ ਮਾਣਨਾ ਹੈ ਨਾ, ਤਾਂ ਸਾਨੂੰ ਕੰਡਿਆਂ ਨੂੰ ਪਹਿਲਾਂ ਹਟਾਉਣਾ ਪਏਗਾ। ਹਾਂ, ਸੋ ਕੰਡਿਆਂ ਨੂੰ ਹਟਾਉਣਾ ਹੈ, ਕਿੱਦਾਂ ਹਟਾਉਣਾ? ਸਪੋਜ਼ ਕਿ ਤੁਹਾਨੂੰ ਕੋਈ ਫੈਸਿਲਿਟੀ ਦਿੱਤੀ ਜਾ ਰਹੀ ਹੈ, ਪਰ ਤੁਹਾਨੂੰ ਪਤਾ ਹੈ ਕਿ ਉਸ ਫੈਸਿਲਿਟੀ ਦੇ ਪਿੱਛੇ ਕੁਝ ਨੈਗੇਟਿਵ ਇੰਪੈਕਟਸ ਵੀ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਪਹਿਚਾਨਣਾ ਹੈ ਅਤੇ ਅਵੇਅਰ ਰਹਿਣਾ, ਤਾਂ ਕਿ ਅਸੀਂ ਕਿਸੇ ਵੀ ਫੈਸਿਲਿਟੀ ਦੀ ਜਿਹੜੀ ਪੋਜ਼ਿਟਿਵਿਟੀ ਹੈ ਉਹਨੂੰ ਪ੍ਰੋਪਰਲੀ ਇੰਜੋਏ ਕਰ ਸਕੀਏ। ਸੋ ਮੈਂ ਗੱਲ ਕਰ ਰਹੀ ਹਾਂ ਆਊਟ ਆਫ ਬੈਂਡ ਵੈਰੀਫਿਕੇਸ਼ਨ ਰੂਲ ਦੀ। ਗੱਲ ਇਹ ਹੈ ਕਿ ਕਈ ਵਾਰੀ ਤੁਹਾਨੂੰ ਨਾ ਬਹੁਤ ਹੀ ਅਰਜੈਂਟ ਟੈਕਸਟ ਆਉਂਦਾ ਹੈ, ਜਾਂ ਕਾਲ ਆਉਂਦੀ ਹੈ, ਜਾਂ ਈਮੇਲ ਆਉਂਦੀ ਹੈ ਤੁਹਾਡੇ ਕਿਸੇ ਬੈਂਕ ਤੋਂ, ਜਾਂ ਕੋਈ ਕੰਪਨੀ ਤੋਂ, ਜਾਂ ਤੁਹਾਡੇ ਕਿਸੇ ਕੋਲੀਗ ਤੋਂ ਵੀ, ਹੈ ਨਾ, ਕਿਤੋਂ ਵੀ ਤੁਹਾਨੂੰ ਅਰਜੈਂਟ ਮੈਸੇਜ ਆਇਆ ਜਾਂ ਈਮੇਲ ਆ ਗਈ, ਟੈਕਸਟ ਆ ਗਿਆ, ਔਰ ਤੁਹਾਡੇ ਕੋਲੋਂ ਕੋਈ ਉਹ ਸੈਂਸਿਟਿਵ ਇਨਫੋਰਮੇਸ਼ਨ ਮੰਗਦੇ ਆ। ਤੁਹਾਨੂੰ ਲੱਗੇਗਾ ਕਿ ਕੋਈ ਗੱਲ ਨਹੀਂ, ਬੈਂਕ ਵਾਲਿਆਂ ਨੇ ਮੰਗੀ ਹੈ, ਹੈ ਨਾ, ਸੈਂਸਿਟਿਵ ਇਨਫੋਰਮੇਸ਼ਨ ਮੰਗਦੇ ਤਾਂ ਤੁਸੀਂ ਪ੍ਰੋਵਾਈਡ ਕਰ ਦਿੰਦੇ ਹੋ। ਕਈ ਵਾਰ ਪੈਸੇ

ਵੀ ਮੰਗ ਕੀਤੀ ਜਾਂਦੀ ਹੈ, ਅਤੇ ਤੁਸੀਂ ਇਹ ਸੋਚ ਲੈਂਦੇ ਕਿ ਰਿਲਾਇਬਲ ਸੋਰਸ ਹੈ ਅਤੇ ਚਲੋ ਹੈ ਨਾ ਤੁਸੀਂ ਆਪਣੀ ਇਨਫੋਰਮੇਸ਼ਨ ਦੇ ਦਿੰਦੇ ਹੋ। ਪਰ ਨਹੀਂ, ਜਦੋਂ ਤੁਹਾਨੂੰ ਕਿਤੇ ਵੀ ਲੱਗੇ ਕਿ ਦਾਲ 'ਚ ਕੁਛ ਕਾਲਾ ਕਾਲਾ ਹੈ ਔਰ ਤੁਹਾਨੂੰ ਕੋਈ ਆਪਣਾ ਪਰਸਨਲ ਕੰਟੈਕਟ ਨੰਬਰ ਦੇ ਰਿਹਾ ਕਿ ਮੈਂ ਫਲਾਣੇ ਬੈਂਕ ਤੋਂ ਬੋਲ ਰਿਹਾ ਅਤੇ ਮੇਰਾ ਕੰਟੈਕਟ ਨੰਬਰ ਹੈ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਤਾਂ ਇਸ ਦੌਰਾਨ ਤੁਹਾਨੂੰ ਲੱਗੇ ਕਿ ਕੁਛ ਗੜਬੜ ਹੈ ਤਾਂ ਤੁਸੀਂ ਕੀ ਕਰਨਾ ਜੀ, ਅਫੀਸ਼ੀਅਲ ਨੰਬਰ 'ਤੇ ਇੰਡੀਪੈਂਡੈਂਟਲੀ ਕਾਲ ਕਰਨੀ ਹੈ। ਕਈ ਵਾਰੀ ਪਰਸਨ ਕੋਈ ਹੋਰ ਵੀ ਹੋ ਸਕਦਾ, ਇਹ ਵੀ ਹੋ ਸਕਦਾ ਕਿ ਬੈਂਕ ਛੋੜ ਕੇ ਜਾ ਚੁੱਕਿਆ ਹੋਵੇ। ਸੋ ਤੁਸੀਂ ਕੀ ਕਰਨਾ ਜੀ, ਕਿਸੇ ਨੂੰ ਪਰਸਨਲੀ ਕਿਸੇ ਦਾ ਜੋ ਨੰਬਰ ਹੈ ਉਹਦੇ 'ਤੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਨਹੀਂ ਦੇਣੀ, ਤੁਸੀਂ ਬੈਂਕ ਨੂੰ ਜਾਂ ਕੰਪਨੀ ਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ ਉਹਨਾਂ ਦਾ ਜਿਹੜਾ ਅਫੀਸ਼ੀਅਲ ਨੰਬਰ ਹੈ ਉਹਦੇ 'ਤੇ। ਥੋੜ੍ਹੀ ਜਿਹੀ ਅਵੇਅਰਨੈਸ ਰੱਖਣੀ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਵੱਡੀਆਂ ਫੈਸਿਲਿਟੀਜ਼ ਨੂੰ ਇੰਜੋਏ ਕਰਨਾ ਚਾਹੁੰਦੇ ਹਾਂ, ਕਿਉਂਕਿ ਛੋਟੀ ਜਿਹੀ ਜਿਹੜੀ ਸਾਡੀ ਅਣਗਹਿਲੀ ਹੈ ਕਈ ਵਾਰੀ ਸਾਡੇ ਖਾਤੇ ਹੀ ਖਾਲੀ ਕਰ ਦਿੰਦੀ ਹੈ, ਹੈ ਨਾ। ਅਤੇ ਅਸੀਂ ਅਵੇਅਰ ਰਹਿਣਾ ਹੈ ਕਿਉਂਕਿ ਫੈਸਿਲਿਟੀਜ਼ ਜੋ ਮਿਲ ਰਹੀਆਂ ਨੇ ਬਹੁਤ ਵਧੀਆ ਨੇ, ਅਤੇ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦਾ ਆਨੰਦ ਵੀ ਮਾਣਨਾ ਹੈ, ਅਤੇ ਤਾਂ ਹੀ ਮਾਣਾਂਗੇ ਜੇਕਰ ਅਸੀਂ ਅਵੇਅਰ ਹੋਵਾਂਗੇ। ਸੋ ਪ੍ਰੋਗਰਾਮ ਗੀਤ ਬਹਾਰ ਅਤੇ ਮੋਹਿਤ ਚੌਹਾਨ ਦੀ ਆਵਾਜ਼ ਦੇ ਵਿੱਚ ਇੰਜੋਏ ਕਰ ਰਹੇ ਹਾਂ ਜੀ ਅਗਲਾ ਗੀਤ।

ਇੰਜੋਏ ਕਰੋ ਜੀ ਪ੍ਰੋਗਰਾਮ ਗੀਤ ਬਹਾਰ। ਅਤੇ ਦੋਸਤੋ ਪ੍ਰੋਗਰਾਮ ਗੀਤ ਬਹਾਰ ਵਿੱਚ ਅੱਜ ਅਸੀਂ ਗੱਲ ਕਰ ਰਹੇ ਸੀ ਡਿਜੀਟਲ ਸਿਕਿਉਰਿਟੀ ਔਰ ਅਵੇਅਰਨੈਸ ਦੀ। ਵੈਲ ਦੋਸਤੋ, ਜਦੋਂ ਅਸੀਂ ਕਿਤੇ ਵੀ ਪਾਸਵਰਡ ਰੱਖਣਾ ਹੁੰਦਾ ਨਾ, ਤਾਂ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਕਿਹੜਾ ਪਾਸਵਰਡ ਰੱਖੀਏ। ਔਰ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਇੱਕੋ ਹੀ ਪਾਸਵਰਡ ਸਾਰੀ ਜਗ੍ਹਾ ਚਲਾ ਦਿੰਦੇ ਹੈ, ਸਾਰੇ ATMs ਦੇ ਲਈ ਵੀ, ਕਿਤੇ ਵੀ ਜਿੰਨੇ ਵੀ ਅਕਾਊਂਟ ਹੈ ਅਸੀਂ ਸਾਰੇ ਕਿਤੇ ਇੱਕੋ ਪਾਸਵਰਡ ਚਲਾ ਦਿੰਦੇ ਹਾਂ। ਪਰ ਤੁਹਾਨੂੰ ਪਤਾ ਇਹ ਕਿੰਨੀ ਵੱਡੀ ਗਲਤੀ ਹੈ। ਸੋ ਇੱਕੋ ਹੀ ਪਾਸਵਰਡ ਅਸੀਂ ਸਾਰੀ ਜਗ੍ਹਾ ਨਾ ਚਲਾਈਏ, ਕਿਉਂਕਿ ਜੇਕਰ ਕਿਸੇ ਨੂੰ ਇੱਕ ਪਤਾ ਲੱਗ ਗਿਆ ਤਾਂ ਦੂਜੀ ਜਗ੍ਹਾ ਤੀਜੀ ਜਗ੍ਹਾ ਵੀ ਉਹੀ ਟਰਾਈ ਕਰਕੇ ਦੇਖੇਗਾ। ਸੋ ਆਪਣਾ ਪਾਸਵਰਡ ਕੋਸ਼ਿਸ਼ ਕਰਨੀ ਹੈ ਕਿ ਹਰ ਜਗ੍ਹਾ ਅਲੱਗ ਅਲੱਗ ਹੋਏ। ਅਤੇ ਫਿਰ ਤੁਸੀਂ ਸੋਚੋਗੇ ਇੰਨੇ ਪਾਸਵਰਡ ਅਸੀਂ ਯਾਦ ਕਿੱਦਾਂ ਰੱਖਾਂਗੇ ਔਰ ਇੰਨੇ ਪਾਸਵਰਡ ਅਸੀਂ ਜਨਰੇਟ ਕਿੱਦਾਂ ਕਰੀਏ। ਸੋ ਉਹਦੀ ਮੈਂ ਤੁਹਾਨੂੰ ਅੱਜ ਇੱਕ ਟੈਕਨੀਕ ਦੱਸਣ ਜਾ ਰਹੀ ਹਾਂ। ਦੋਸਤੋ, ਪਾਸਵਰਡ ਕਦੀ ਵੀ ਇਹ ਨਹੀਂ ਕਿ ਆਪਣਾ ਨਾਮ ਆਪਣੀ ਡੇਟ ਆਫ ਬਰਥ ਦੇ ਅਕੋਰਡਿੰਗ ਰੱਖਿਆ ਅਤੇ ਚਲੋ ਜੀ ਕੰਮ ਖਤਮ, ਪਾਸਵਰਡ ਬਣ ਗਿਆ। ਪਰ ਨਹੀਂ, ਤੁਸੀਂ ਇੱਕ ਮੈਂ ਤੁਹਾਨੂੰ ਯੂਨੀਕ ਜਿਹਾ ਤਰੀਕਾ ਦੱਸਦੀ ਹਾਂ ਜਿਹਦੇ ਨਾਲ ਤੁਹਾਡਾ ਪਾਸਵਰਡ ਹੈ ਜਿਹੜਾ ਉਹ ਵਧੀਆ ਵੀ ਬਣੇਗਾ ਅਤੇ ਕੋਈ ਉਸ ਤੱਕ ਪਹੁੰਚ ਨਹੀਂ ਸਕੇਗਾ। ਸੋ ਤੁਸੀਂ ਕੀ ਕਰਨਾ ਹੈ ਜੀ, ਤਿੰਨ ਚੀਜ਼ਾਂ ਫੇਵਰੇਟ ਇੰਕਲੂਡ ਕਰ ਲੈਣੀ ਹੈ, ਜਿਵੇਂ ਕਿ ਤੁਹਾਡਾ ਫੇਵਰੇਟ ਨੰਬਰ ਕਿਹੜਾ, ਫੇਵਰੇਟ ਪਲੇਸ ਕਿਹੜਾ, ਜਾਂ ਫੇਵਰੇਟ ਨੇਮ ਕਿਹੜਾ। ਇਹਦੇ ਵਿੱਚੋਂ ਇੱਕ ਕੈਂਸਲ ਕਰਕੇ ਫੇਵਰੇਟ ਕਲਰ ਵੀ ਐਡ ਕਰ ਸਕਦੇ ਹੋ। ਸਪੋਜ਼ ਕਿ ਤੁਹਾਡਾ ਫੇਵਰੇਟ ਕਲਰ ਹੈ ਰੈੱਡ, ਔਰ ਤੁਹਾਡਾ ਫੇਵਰੇਟ ਪਲੇਸ ਹੈ ਸ਼ਿਮਲਾ, ਔਰ ਫੇਵਰੇਟ ਨੰਬਰ ਹੈ 5, ਅਤੇ ਕੀ ਬਣ ਗਿਆ, ਰੈੱਡ ਸ਼ਿਮਲਾ 5, ਜਾਂ ਰੈੱਡ 5 ਸ਼ਿਮਲਾ, ਹੈ ਨਾ। ਸੋ ਜਦੋਂ ਤੁਸੀਂ ਤਿੰਨ ਚੀਜ਼ਾਂ ਇਕੱਠੀਆਂ ਕਰਕੇ ਪਾਸਵਰਡ ਬਣਾਓਗੇ ਤਾਂ ਉਹਨਾਂ ਨੂੰ ਯਾਦ ਵੀ ਰਹੇਗਾ, ਕਿਉਂਕਿ ਤੁਹਾਡੇ ਫੇਵਰੇਟ ਚੀਜ਼ਾਂ ਦਾ, ਸੋ ਤੁਸੀਂ ਭੁੱਲੋਗੇ ਨਹੀਂ। ਸੋ ਫੇਵਰੇਟ ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਜਾਂ ਜਿਹਨੂੰ ਤੁਸੀਂ ਹਾਸਿਲ ਕਰਨਾ ਚਾਹੁੰਦੇ ਹੋ, ਹੈ ਨਾ, ਉਸ ਚੀਜ਼ ਨੂੰ ਇੰਕਲੂਡ ਕਰਕੇ ਪਾਸਵਰਡ ਬਣਾਓ, ਤੁਸੀਂ ਭੁੱਲੋਗੇ ਵੀ ਨਹੀਂ ਔਰ ਕੋਈ ਵੀ ਅਣਜਾਣ ਅਨਨੋਨ ਜਿਹੜਾ ਪਰਸਨ ਹੈ ਉਹ ਤੁਹਾਡਾ ਪਾਸਵਰਡ ਨੂੰ ਜੱਜ ਨਹੀਂ ਕਰ ਸਕੇਗਾ। ਸੋ ਤਰੀਕਾ ਸੌਖਾ ਹੀ ਹੈ, ਤਿੰਨ ਚੀਜ਼ਾਂ ਨੂੰ ਤੁਸੀਂ ਇੰਕਲੂਡ ਕਰਕੇ ਫਿਰ ਆਪਣਾ ਪਾਸਵਰਡ ਜਨਰੇਟ ਕਰੋ। ਔਰ ਸਾਈਬਰ ਸਿਕਿਉਰਿਟੀ ਬਹੁਤ ਜ਼ਰੂਰੀ ਹੈ, ਅਵੇਅਰਨੈਸ ਬਹੁਤ ਜ਼ਰੂਰੀ ਹੈ, ਕਿਉਂਕਿ ਹੁਣ ਜਿਹੜਾ ਟਾਈਮ ਹੈ ਉਹ ਸਾਈਬਰ ਡਿਪੈਂਡੈਂਸ ਦਾ ਹੋ ਗਿਆ ਜੀ। ਅਸੀਂ ਸਾਰੀਆਂ ਚੀਜ਼ਾਂ ਦੇ ਲਈ ਡਿਪੈਂਡ ਹੋ ਗਏ ਹਾਂ ਡਿਜੀਟਲ ਕਨਵਰਸੇਸ਼ਨ 'ਤੇ। ਸੋ ਆਪਣੇ ਪਾਸਵਰਡ ਨੂੰ ਸਟਰੋਂਗ ਰੱਖਣਾ ਬਹੁਤ ਹੀ ਜ਼ਰੂਰੀ ਹੈ। ਸੋ ਪ੍ਰੋਗਰਾਮ ਗੀਤ ਬਹਾਰ 'ਤੇ ਵਾਰੀ ਆ ਗਈ ਹੈ ਜੀ ਗੀਤ ਦੀ, ਇੰਜੋਏ ਕਰਦੇ ਹਾਂ। ਮੌਲਾ ਮੌਲਾ ਰੇ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਦੇ। ਗੀਤ ਬਹਾਰ ਦੇ ਵਿੱਚ ਨਿਵੇਦਤਾ ਹੈ ਅੱਜ ਤੁਹਾਡੇ ਨਾਲ। ਵੈਲ ਦੋਸਤੋ, ਪ੍ਰੋਗਰਾਮ ਗੀਤ ਬਹਾਰ ਵਿੱਚ ਅੱਜ ਅਸੀਂ ਗੱਲ ਕਰ ਰਹੇ ਸੀ ਕਿਵੇਂ ਅਸੀਂ ਆਪਣੇ ਆਪ ਨੂੰ ਡਿਜੀਟਲੀ ਅਵੇਅਰ ਰੱਖਣਾ ਔਰ ਸਾਈਬਰ ਸਿਕਿਉਰਿਟੀ ਦੇ ਵਿੱਚ ਕਿਵੇਂ ਆਪਣੇ ਆਪ

ਨੂੰ ਅਸੀਂ ਐਨਰਿਚ ਕਰਨਾ ਹੈ। ਸੋ ਗੱਲਬਾਤ ਜਿਹੜੀ ਹੁਣ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਰੂਲ ਆਫ ਥ੍ਰੀ ਦੀ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਣ ਅਸੀਂ ਆਪਣੇ ਆਸ ਪਾਸ ਦੀਆਂ ਖਬਰਾਂ ਦੇ ਲਈ, ਅਵੇਅਰਨੈਸ ਦੇ ਲਈ ਪੂਰੀ ਤਰ੍ਹਾਂ ਅਸੀਂ ਫੋਨਸ 'ਤੇ, ਲੈਪਟੋਪ 'ਤੇ, ਕੰਪਿਊਟਰ 'ਤੇ ਡਿਪੈਂਡੈਂਟ ਹੋ ਗਏ ਹਾਂ। ਔਰ ਇਹ ਸੋਰਸ ਈਜ਼ੀਲੀ ਅਵੇਲੇਬਲ ਹੈ, ਇਸ ਲਈ ਸਾਨੂੰ ਇੱਥੋਂ ਇਨਫੋਰਮੇਸ਼ਨ ਕਲੈਕਟ ਕਰਨੀ ਆਸਾਨ ਲੱਗਦੀ ਹੈ। ਮੁਸ਼ਕਿਲ ਲੱਗਦਾ ਕਿ ਅਖਬਾਰ ਚੁੱਕੀਏ ਜਾਂ ਰੇਡੀਓ ਸੁਣੀਏ ਜਾਂ ਟੀ ਵੀ ਦੇ ਅੱਗੇ ਬੈਠੀਏ, ਸਾਨੂੰ ਫੋਨ ਦੇ ਵਿੱਚ ਹੀ ਇਨਫੋਰਮੇਸ਼ਨ ਫਟਾਫਟ ਪਹੁੰਚ ਜਾਂਦੀ ਹੈ ਅਤੇ ਅਸੀਂ ਜੋ ਸਾਨੂੰ ਮਿਲਦਾ, ਜੋ ਸਰਵ ਹੁੰਦਾ, ਅਸੀਂ ਉਹਦੇ 'ਤੇ ਵਿਸ਼ਵਾਸ ਵੀ ਕਰ ਲੈਂਦੇ ਹਾਂ, ਹੈ ਨਾ? ਇੱਦਾਂ ਹੀ ਹੁੰਦਾ ਨਾ। ਸੋ ਬਹੁਤ ਅੱਛੀ ਗੱਲ ਹੈ ਜੇਕਰ ਤੁਹਾਡੇ ਕੋਲ ਹੈਂਡੀ ਇਨਫੋਰਮੇਸ਼ਨ ਦਾ ਸੋਰਸ ਹੈ, ਤੁਸੀਂ ਜਦੋਂ ਚਾਹੋ ਜੋ ਮਰਜ਼ੀ ਇਹਦੇ ਵਿੱਚੋਂ ਸਰਚ ਆਊਟ ਕਰ ਸਕਦੇ ਹੋ, ਬਹੁਤ ਵਧੀਆ ਹੈ। ਬਟ ਅਵੇਅਰਨੈਸ ਤਾਂ ਇੱਥੇ ਵੀ ਚਾਹੀਦੀ ਹੈ ਨਾ। ਸੋ ਇੱਥੇ ਜਿਹੜੀ ਅਵੇਅਰਨੈਸ ਹੈ ਉਹ ਅਸੀਂ ਹਾਸਿਲ ਕਰਾਂਗੇ ਰੂਲ ਆਫ ਥ੍ਰੀ ਦੇ ਨਾਲ। ਜੋ ਸਾਨੂੰ ਸਰਵ ਹੋ ਰਿਹਾ ਅਸੀਂ ਉਹ ਹੀ ਗ੍ਰੈਪ ਨਹੀਂ ਕਰਨਾ, ਉਹ ਹੀ ਅਸੀਂ ਆਪਣੇ ਦਿਮਾਗ ਦੇ ਅੰਦਰ ਨਹੀਂ ਬਿਠਾਉਣਾ, ਅਸੀਂ ਫੋਲੋ ਕਰਨਾ ਜੀ ਰੂਲ ਆਫ ਥ੍ਰੀ। ਰੂਲ ਆਫ ਥ੍ਰੀ ਕਹਿੰਦਾ ਹੈ ਕਿ ਅਸੀਂ ਇੱਕ ਇਨਫੋਰਮੇਸ਼ਨ ਜਿਹੜੀ ਲੈ ਰਹੇ ਹਾਂ ਅਸੀਂ ਉਹਨੂੰ ਥ੍ਰੀ ਸੋਰਸਿਸ ਤੋਂ ਵੈਰੀਫਾਈ ਕਰਾਂਗੇ। ਜੀ, ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਹੈ ਕਿਸੇ ਚੈਨਲ ਨੂੰ ਜਾਂ ਕਿਸੇ ਸਾਈਟ ਨੂੰ, ਤਾਂ ਤੁਸੀਂ ਕੀ ਕਰਨਾ ਜੀ, ਇੱਕ ਨੈਸ਼ਨਲ, ਇੱਕ ਇੰਟਰਨੈਸ਼ਨਲ, ਅਤੇ ਇੱਕ ਤੁਸੀਂ ਐਸੀ ਵੈਬਸਾਈਟ ਜਾਂ ਐਸਾ ਕੋਈ ਪੋਰਟਲ ਤੁਸੀਂ ਸਬਸਕ੍ਰਾਈਬ ਕਰਕੇ ਰੱਖਣਾ ਹੈ ਜਿਹਦੇ ਵਿੱਚ ਤੁਹਾਨੂੰ ਇਨਵੈਸਟੀਗੇਟਿਵ ਇਨਫੋਰਮੇਸ਼ਨ ਮਿਲਦੀ ਹੈ, ਡੀਪ ਡਾਈਵ ਇਨਫੋਰਮੇਸ਼ਨ ਮਿਲਦੀ, ਜਿਹਦੇ ਵਿੱਚ ਅਜਿਹੇ ਆਰਟੀਕਲ ਹੋਣ ਜਿਹਦੇ ਵਿੱਚ ਬਹੁਤ ਜਿਹੜੇ ਹੰਢੇ ਹੋਏ ਰਾਈਟਰਸ ਨੇ ਉਹਨਾਂ ਦੇ ਆਰਟੀਕਲ ਆਉਂਦੇ ਹੋਣ। ਉਹਦੇ ਨਾਲ ਤੁਹਾਨੂੰ ਇਨਫੋਰਮੇਸ਼ਨ ਦੀ ਡੈਪਥ ਦੇ, ਕਿਸੇ ਵੀ ਨਿਊਜ਼ ਦੀ ਡੈਪਥ ਵਿੱਚ ਇਨਫੋਰਮੇਸ਼ਨ ਮਿਲ ਜਾਏਗੀ। ਕੋਈ ਵੀ ਨਿਊਜ਼ ਹੈ, ਤੁਸੀਂ ਉਹਨੂੰ ਇੱਕ ਸੋਰਸ ਤੋਂ ਪੜ੍ਹ ਲਿਆ, ਸੁਣ ਲਿਆ, ਤੁਸੀਂ ਵਿਸ਼ਵਾਸ ਕਰ ਲਿਆ, ਨਹੀਂ ਫਿਰ ਉਹਨੂੰ ਦੂਸਰੇ ਦੇ ਨਾਲ ਕਲੈਰੀਫਾਈ ਕੀਤਾ ਜਾਏ, ਫਿਰ ਤੁਸੀਂ ਉਹਨੂੰ ਜਿਹੜਾ ਡੀਪ ਡਾਈਵ ਸੋਰਸ ਹੈ ਉਹ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਜਾਂ ਪੜ੍ਹ ਰਹੇ ਹੋ ਉਹਦੇ ਤੋਂ ਤੁਸੀਂ ਉਹਨੂੰ ਕਲੈਰੀਫਾਈ ਕਰੋ, ਫਿਰ ਉਸ ਇਨਫੋਰਮੇਸ਼ਨ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਹਮੇਸ਼ਾ ਰੂਲ ਆਫ ਥ੍ਰੀ ਨੂੰ ਆਪਣੇ ਦਿਮਾਗ 'ਚ ਰੱਖੋ। ਜਦੋਂ ਤੁਹਾਨੂੰ ਤਿੰਨੋਂ ਜਗ੍ਹਾ ਤੋਂ ਇਨਫੋਰਮੇਸ਼ਨ ਸਹੀ ਮਿਲ ਗਈ ਕਿ ਹਾਂ ਇਹ ਚੀਜ਼ ਐਕਚੁਅਲੀ ਇਹੀ ਹੈ, ਇਹ ਨਹੀਂ ਕਿ ਇੱਕ ਨੇ ਜੋ ਕਿਹਾ ਉਹ ਮੰਨ ਲਿਆ, ਅਸੀਂ ਨੈਸ਼ਨਲ, ਇੰਟਰਨੈਸ਼ਨਲ ਔਰ ਇਨਵੈਸਟੀਗੇਟਿਵ ਸੋਰਸ ਤੋਂ ਉਹਨੂੰ ਕਲੈਰੀਫਾਈ ਕਰਕੇ ਫਿਰ ਜੇ ਅਸੀਂ ਰੀਪੋਸਟ ਕਰਨਾ ਹੈ ਜਾਂ ਅੱਗੇ ਖਬਰ ਫੈਲਾਉਣੀ ਹੈ ਤਾਂ ਫਿਰ ਅਸੀਂ ਉਸ ਪਾਸੇ ਨੂੰ ਤੁਰੀਏ, ਹੈ ਨਾ। ਰੂਲ ਆਫ ਥ੍ਰੀ ਨੂੰ ਹਮੇਸ਼ਾ ਫੋਲੋ ਕਰਨਾ ਜ਼ਰੂਰੀ ਹੈ। ਅੱਖਾਂ ਬੰਦ ਕਰਕੇ ਜੋ ਸਾਨੂੰ ਦਿੱਤਾ ਜਾ ਰਿਹਾ, ਜੋ ਸੁਣਾਇਆ ਜਾ ਰਿਹਾ, ਉਹ ਨਹੀਂ ਸੁਣਨਾ, ਕਿਉਂਕਿ ਅਸੀਂ ਰਿਸਪੋਂਸੀਬਲ ਸਿਟੀਜ਼ਨ ਹਾਂ ਜੀ। ਅਤੇ ਹੁਣ ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਆਓ ਇੰਜੋਏ ਕਰਦੇ ਹਾਂ ਇਹ ਗੀਤ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ, ਅਤੇ ਗੀਤ ਬਹਾਰ ਦੇ ਵਿੱਚ ਇੱਕ ਲਾਸਟ ਟਿਪ ਹੈ ਜਿਹੜਾ ਉਹ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ, ਜਿਹੜਾ ਕਿ ਤੁਹਾਨੂੰ ਤੁਹਾਡੇ ਵਰਕ ਪਲੇਸ 'ਤੇ ਵੀ ਐਨਰਿਚ ਕਰੇਗਾ ਔਰ ਤੁਹਾਡੀ ਅਵੇਅਰਨੈਸ ਵੀ ਵਧਾਏਗਾ। ਉਹ ਹੈ ਜੀ 15 ਮਿੰਟ ਮੋਰਨਿੰਗ ਸਕੈਨ। 15 ਮਿੰਟ ਮੋਰਨਿੰਗ ਸਕੈਨ ਇਹ ਕਹਿੰਦਾ ਹੈ ਕਿ ਜਦੋਂ ਵੀ ਅਸੀਂ ਦਿਨ ਦੀ ਸ਼ੁਰੂਆਤ ਕਰਨੀ ਹੈ, ਚਾਹੇ ਅਸੀਂ ਦੁਕਾਨਦਾਰ ਹਾਂ, ਚਾਹੇ ਅਸੀਂ ਨੌਕਰੀ ਪੇਸ਼ੇ ਵਾਲੇ ਹਾਂ, ਜਿਹੜਾ ਵੀ ਕੰਮ ਅਸੀਂ ਕਰ ਰਹੇ ਹਾਂ, ਜਿਸ ਵੀ ਫੀਲਡ ਦੇ ਵਿੱਚ ਹਾਂ, ਜਿਸ ਵੀ ਇੰਡਸਟਰੀ ਦੇ ਵਿੱਚ ਹਾਂ, ਜਦੋਂ ਅਸੀਂ ਆਪਣੇ ਵਰਕ ਪਲੇਸ 'ਤੇ ਜਾਈਏ, ਦੁਕਾਨ 'ਤੇ ਜਾਈਏ, ਆਫਿਸ ਜਾਈਏ ਜਾਂ ਫੈਕਟਰੀ ਜਾਈਏ, ਜਿੱਥੇ ਵੀ ਅਸੀਂ ਕੰਮ ਕਰਦੇ ਹਾਂ, ਤਾਂ ਪਹਿਲੇ 15 ਮਿੰਟ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਫਟਾਫਟ ਇਹ ਨਹੀਂ ਕਿ ਜਾ ਕੇ ਅਸੀਂ ਫਟਾਫਟ ਜੋ ਦਿਨ ਦਾ ਕੰਮ ਹੈ ਉਹ ਸ਼ੁਰੂ ਕਰ ਲੈਣਾ, ਪਹਿਲੇ 15 ਮਿੰਟ ਅਸੀਂ ਦੇਣੇ ਹੈ ਸਕੈਨਿੰਗ ਨੂੰ। ਸਕੈਨਿੰਗ ਇੰਡਸਟਰੀ ਰੀਡਿੰਗ ਕੀ ਸਾਡੇ

ਆ ਸਾਡੀ ਜੋ ਇੰਡਸਟਰੀ ਹੈ ਇਹਦੇ ਵਿੱਚ ਕੀ ਹੋ ਰਿਹਾ, ਕੀ ਹੋਣ ਵਾਲਾ, ਕੀ ਵਾਪਰਿਆ, ਮਤਲਬ ਅਸੀਂ ਇਹਦਾ ਪ੍ਰੈਜੈਂਟ ਪਾਸਟ ਫਿਊਚਰ ਹੈ ਜਿਹੜਾ ਉਹ 15 ਮਿੰਟ ਲਈ ਸਕੈਨ ਕਰਨਾ। ਜੇ ਰਿਲੇਟਿਡ ਰੀਡਿੰਗਸ ਨੇ ਉਹ ਪੜ੍ਹਨੀਆਂ ਨੇ, ਜਿਹੜੇ ਵੀ ਸੋਰਸ ਤੋਂ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਹ ਹਾਸਿਲ ਕਰਨੀ ਹੈ। 15 ਮਿੰਟ, ਪਹਿਲੇ 15 ਮਿੰਟ ਅਸੀਂ ਸਕੈਨਿੰਗ ਕਰਨੀ ਹੈ ਆਪਣੀ ਇੰਡਸਟਰੀ ਦੀ ਕਿ ਇਹਦੇ ਵਿੱਚ ਚੱਲ ਕੀ ਰਿਹਾ, ਕੀ ਚੱਲਣ ਵਾਲਾ, ਅੱਜ ਕੀ ਖਾਸ ਹੋਣ ਵਾਲਾ। ਸੋ ਜਦੋਂ ਤੁਸੀਂ ਆਪਣੇ ਆਪ ਨੂੰ ਐਨਰਿਚ ਰੱਖੋਗੇ, ਅਵੇਅਰ ਰੱਖੋਗੇ ਇੰਡਸਟਰੀ ਦੇ ਵਿੱਚ, ਤਾਂ ਫਿਰ ਕੋਈ ਵੀ ਦੁਨੀਆ ਦੀ ਤਾਕਤ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ। ਸੋ 15 ਮਿੰਟ ਦੇਣੇ ਹੈ ਆਪਣੀ ਐਨਰਿਚਮੈਂਟ ਨੂੰ, ਆਪਣੀ ਇੰਡਸਟਰੀ ਦੇ ਵਿੱਚ ਆਪਣੀ ਜਿਹੜੀ ਕਾਬਲੀਅਤ ਹੈ ਉਹਨੂੰ ਵਧਾਉਣਾ ਹੈ। ਵਧਾਉਣਾ ਕਿਵੇਂ ਹੈ? ਜਦੋਂ ਅਸੀਂ ਉਹਦੇ ਲਈ ਅਵੇਅਰ ਰਹਾਂਗੇ। ਇਹ ਨਹੀਂ ਕਿ ਆਪਾਂ ਬਸ ਫੋਕਸ ਹੈ ਸਾਡੇ ਕੰਮ 'ਤੇ, ਅਸੀਂ ਆਏ ਅਤੇ ਫਟਾਫਟ ਕੰਮ ਸ਼ੁਰੂ ਕਰ ਦਿੱਤਾ। ਨਹੀਂ, ਨਹੀਂ ਤਾਂ 15 ਮਿੰਟ ਪਹਿਲਾਂ ਨਿਕਲ ਆਓ, ਪਰ 15 ਮਿੰਟ ਮੋਰਨਿੰਗ ਸਕੈਨ ਕਰਨੀ ਜ਼ਰੂਰੀ ਹੈ ਆਪਣੀ ਇੰਡਸਟਰੀ ਦੇ ਲਈ। ਠੀਕ ਹੈ ਨਾ, ਬਹੁਤ ਹੀ ਇੰਪੋਰਟੈਂਟ ਹੈ ਔਰ ਬਹੁਤ ਬੈਨੀਫਿਸ਼ੀਅਲ ਵੀ ਹੈ। ਜ਼ਰੂਰ ਕਰੋ ਆਪਣੀ ਇੰਡਸਟਰੀ ਦੀ ਸਕੈਨਿੰਗ, ਇੰਡਸਟਰੀ ਦੀ ਸਕੈਨ ਰੀਡਿੰਗ ਜ਼ਰੂਰ ਕਰਨੀ ਹੈ। ਔਰ ਦੋਸਤੋ, ਇਸ ਦੇ ਨਾਲ ਹੀ ਸਮਾਂ ਹੋ ਗਿਆ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਮੈਂ ਕਿਤੇ ਨਹੀਂ ਜਾ ਰਹੀ ਹਾਂ। ਕੁਝ ਪਲਾਂ ਦੇ ਬਾਅਦ ਅਗਲੇ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਫਿਰ ਹੋਏਗੀ ਮੁਲਾਕਾਤ, ਅਤੇ ਫਿਲਹਾਲ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਜਿਸ ਪ੍ਰੋਗਰਾਮ ਦਾ ਇਹ ਲਾਸਟ ਗੀਤ।

ਐਫਐਮ ਬੈਂਡ 102.7 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਤੇ ਹੁਣ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ੇਲਸ ਦੀ ਆਜ਼ਾਦੀ ਦੇ 50 ਸਾਲਾਂ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ੍ਰੀ ਮੋਦੀ ਨੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮਕੁਲਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਅਤੇ ਈਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਹੈ ਕਿ ਫੂਡ ਪ੍ਰੋਸੈਸਿੰਗ ਉਦਯੋਗ ਕਿਸਾਨਾਂ ਦੀ ਆਮਦਨ ਵਧਾਉਣ, ਪੇਂਡੂ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਵੈਨਜ਼ੂਏਲਾ ਵਿਚ ਬੁੱਧਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1450 ਹੋ ਗਈ ਏ। 3200 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ, ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ 3 ਦਿਨਾਂ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਦਿਨ 28 ਜੂਨ ਨੂੰ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਸਫਲਤਾਪੂਰਵਕ ਪੋਲੀਓ ਦੀ ਖੁਰਾਕ ਦਿੱਤੀ ਗਈ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਸ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਏ। ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿਚ FIH ਪ੍ਰੋ ਲੀਗ ਦੇ ਮੈਚ ਵਿਚ ਪੈਨਲਟੀ ਸ਼ੂਟ ਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ। ਇਹ ਸਨ FM ਨਿਊਜ਼ ਹੈਡਲਾਈਨਜ਼।

0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੇ ਫਿਰ ਅੱਜ ਧੁੱਪ ਤਾਂ ਘੱਟ ਹੈਗੀ ਹੈ, ਮੌਸਮ ਦਾ ਇੰਜੋਏ ਕਰ ਰਹੇ ਹੋ?
1: ਨਹੀਂ ਜੀ, ਮਾਲਕ ਨੇ ਏਸੀ ਲਾਤਾ ਸਾਰਿਆਂ ਵਾਸਤੇ, ਇਹਦੇ ਕੋਈ ਪੈਸੇ ਵੀ ਨਹੀਂ ਲੱਗਣੇ।
0: ਹਾਂ ਬਿਲਕੁਲ ਬਿਲਕੁਲ,
1: ਜਿੱਦਾਂ ਕਹਿੰਦੇ ਨਾ, ਮਿੱਠੇ ਬੋਲਣ ਨਾਲ ਹੋਰ ਕੋਈ ਨਹੀਂ ਖਜਾਨੇ। ਮਿੱਠੇ ਬੋਲਣ ਨਾਲ ਕੋਈ ਮੁੱਲ ਨਹੀਂ ਲੱਗਦਾ, ਪਿਆਰ ਵੱਧਦਾ ਹੀ ਹੈ
0: ਜੀ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਤੇ ਅੱਜ ਤੁਸੀਂ ਮੈਨੂੰ ਇਹ ਦੱਸੋ ਕਿ ਕੋਈ ਵੀ ਐਸਾ ਚਾਈਲਡਹੁੱਡ ਦਾ ਮੂਮੈਂਟ ਦੱਸਣਾ ਜਿਹਨੂੰ ਤੁਸੀਂ ਅੱਜ ਵੀ ਸੋਚ ਕੇ ਤੁਹਾਡਾ ਦਿਲ ਕਰਦਾ ਕਿ ਉਹ ਦਿਨ ਵਾਪਸ ਆ ਜਾਣ, ਚਾਹੇ ਗਰਮੀ ਦੀਆਂ ਛੁੱਟੀਆਂ ਦੀ ਗੱਲ ਹੋਵੇ ਜਾਂ ਗਲੀ 'ਚ ਖੇਡਣਾ ਹੋਵੇ, ਕੋਈ ਵੀ ਐਸੀ ਮੈਮਰੀ ਬਚਪਨ ਦੀ ਜਿਹੜੀ ਤੁਹਾਨੂੰ ਅੱਜ ਵੀ ਤੁਹਾਨੂੰ ਅੰਦਰੋਂ ਟੁੰਬਦੀ ਹੈ ਕਿ ਯਾਰ ਉਹ ਦਿਨ ਆ ਜਾਣ, ਐਸੀ ਮੈਮਰੀ?
1: ਅਸੀਂ ਬਚਪਨ 'ਚ ਕ੍ਰਿਕਟ ਖੇਡਦੇ ਹੁੰਦੇ
0: ਸੀ। ਅੱਛਾ,
1: ਫੇਵਰੇਟ ਮੇਰੀ ਹੋਬੀ ਹੈ ਤੇ ਨਾਲ ਪਤੰਗਾ ਉਡਾਉਣੀ ਹੈ।
0: ਜਿਹੜਾ ਕੰਮ, ਜਿਹੜੀ ਚੀਜ਼ ਸਾਨੂੰ ਪਹਿਲੀ ਵਾਰ ਹਾਸਲ ਹੋਈ ਹੋਵੇ ਜਾਂ ਜਿਹੜਾ ਕੰਮ ਅਸੀਂ ਪਹਿਲੀ ਵਾਰ ਕੀਤਾ ਹੋਵੇ, ਉਹ ਤਾਂ ਉਮਰ ਯਾਦ ਰਹਿੰਦਾ
1: ਹੈ। ਅਸੀਂ ਸਾਡੇ ਕੋਲ ਹਫ਼ਤਾ ਪਹਿਲੇ ਟਿਕਟਾਂ ਆ ਜਾਂਦੀਆਂ, ਅਸੀਂ ਲੋਕੀ ਵੀ ਹੈਰਾਨ ਸੀ ਯਾਰ।
0: ਅੱਛਾ, ਉਹ ਕਿੱਦਾਂ?
1: ਵੀ ਇਹ ਮੈਂ ਜਿੱਥੇ ਮੈਂ ਕੰਮ ਕਰਦਾ ਸੀ ਨਾ, ਸਿੱਖਦਾ ਸੀ।
0: ਅੱਛਾ,
1: ਉਹ ਸਾਰੇ ਫਿਲਮਾਂ ਜਲੰਧਰ ਦੀਆਂ ਟਿਕਟਾਂ ਸਾਡੇ ਕੋਲ ਬਣਦੀਆਂ ਸੀ ਪੰਜਾਬ ਦੀਆਂ।
0: ਠੀਕ ਹੈ, ਤੁਸੀਂ ਪਹਿਲਾਂ
1: ਵੀ ਲਾਲਚ ਹੁੰਦਾ ਸੀ ਵੀ ਇਹ ਸਾਡਾ ਜਲਦੀ ਕੰਮ ਕਰਨਗੇ, ਤੇ ਅਸੀਂ ਉਹਨਾਂ ਨੂੰ ਕਹਿੰਦੇ ਸਾਰੇ 10 ਟਿਕਟਾਂ ਸਾਨੂੰ ਦੇ ਦਿਓ, ਤੁਹਾਨੂੰ ਟਾਈਮ ਸਿਰ ਮਿਲ ਜੂਗਾ ਕੰਮ ਜੀ।
0: ਠੀਕ,
1: ਟਿਕਟਾਂ ਦੇ ਦਿੰਦੇ ਹੈ ਫਿਲਮ ਪਹਿਲੇ ਦਿਨ ਦੇਖਿਆ ਜੀ।
0: ਕਿਆ ਬਾਤ ਹੈ ਨਾ, ਤੁਸੀਂ ਤਾਂ ਫਿਰ
1: 9 ਤੋਂ 12 ਹੁੰਦਾ ਸੀ ਸ਼ੋਅ ਰਾਤੀ ਜੀ।
0: ਹਾਂ, ਆਪਣੇ ਸਰਕਲ 'ਚ ਸਟਾਰ ਬਣੇ ਹੋਏ ਸੀ ਵੀ ਲੈ ਬਈ ਇਹ ਤਾਂ ਦੇਖਣ ਵੱਲ, ਪਹਿਲੀ ਫਿਲਮ ਇਹ ਦੇਖ ਕੇ ਆਉਂਦਾ ਹੈ।
1: ਉਹ ਸਾਡਾ ਚਾਚਾ ਜੀ ਹੁੰਦੇ ਸੀ।
0: ਅੱਛਾ,
1: ਉਹ ਫਿਲਮ ਦੇਖਣ ਜਾਂਦੇ ਸੀ ਤੇ ਜਦੋਂ ਮੈਂ ਜਾਣਾ ਪਹਿਲੇ ਉਹਨਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਹੁੰਦੀਆਂ ਸੀ, ਤੇ ਉਹ ਮੈਨੂੰ ਕਹਿੰਦੇ ਵੀ ਬੇਟਾ ਮੈਂ ਫਿਲਮ ਦੇਖ ਕੇ ਆਇਆ, ਉਹਨਾਂ ਨੂੰ ਮੈਂ ਸਟੋਰੀ ਦੱਸ ਦਿੰਦਾ ਸੀ। ਉਹ ਕਹਿੰਦੇ ਯਾਰ ਸਾਨੂੰ ਟਿਕਟਾਂ ਨਹੀਂ ਮਿਲਦੀਆਂ, ਤੁਸੀਂ ਕਿੱਦਾਂ ਸਟੋਰੀ? ਉਹ ਡਰ ਬੜਾ ਲੈਂਦਾ ਸੀ ਜਦੋਂ ਸਾਨੂੰ ਪੜਦਾ ਸੀ ਨਾ, ਬੜਾ ਘੁੱਟਦੇ ਸੀ ਰਾਤੀ 12-12, 1 ਵਜੇ ਆਉਣਾ ਸਰਦੀਆਂ ਨੂੰ ਫਿਲਮ ਦੇਖ ਕੇ ਜੀ। ਉਹ ਨਜ਼ਾਰੇ ਹੋਰ ਸੀ, ਨਾਲੇ ਟਿਕਟ 1.5 ਰੁਪਇਆ ਟਿਕਟ ਹੁੰਦੇ ਸੀ, ਅੱਜ ਕੱਲ੍ਹ 200 ਰੁਪਏ ਘੱਟ ਟਿਕਟ ਹੀ ਹੈ ਨਹੀਂ।
0: ਟਾਈਮ ਯਾਦ ਆਉਂਦਾ ਹੈ ਨਾ, ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਤੇ ਦਿਲ ਕਰਦਾ ਕਿ ਉਹੀ ਦਿਨਾਂ 'ਚ ਫਿਰ ਵਾਪਸ ਮੁੜ ਜਾਈਏ।
1: ਹਾਂ ਨਹੀਂ, ਦੇਖੀ ਦੀ ਆਇਆ ਸੀਡੀ ਤੇ ਦੇਖੀ ਪੁਰਾਣੀ ਫਿਲਮ ਆਪਣੀ ਫੇਵਰਟ।
0: ਤੇ ਹੁਣ ਤੁਸੀਂ ਮੈਨੂੰ ਗੀਤ ਦੱਸੋ ਕਿਹੜਾ ਸੁਣਨਾ?
1: ਗੀਤ ਰਫੀ ਦਾ ਜਿਹੜਾ ਮਰਜ਼ੀ ਲਾ ਦਿਓ। ਤੇ ਵੈਸੇ ਬੇਟੇ ਗੱਲ ਕਹਿਣੀ ਚਾਹੁੰਦਾ ਮੈਂ।
0: ਹਾਂਜੀ ਹਾਂਜੀ,
1: ਮਤਲਬ ਕਿ ਜਿੱਦਾਂ ਅਸੀਂ ਬਾਜਾ ਬਦਲ ਬਦਲ ਕੇ ਕਾਲ ਕਰਦੇ ਨਾ, ਸਾਰੇ ਤਰਾਈ ਕਰਦੇ ਮੰਡੀ ਦੇ, ਮੇਰਾ ਦੋਸਤ ਵੀ ਇੱਕੋ ਹੀ ਬੰਦਾ ਹੈ,
0: ਨਾਰਾਜ਼ਗੀਆਂ ਹੋ ਜਾਂਦੀਆਂ ਨੇ। ਫਿਰ
1: ਆਵਾਜ਼ ਪਛਾਣਿਆ ਕਰੋ, ਸਾਰੇ ਬੰਦੇ ਕਹਿੰਦੇ ਮੈਡਮ ਨੂੰ ਆਵਾਜ਼ ਪਛਾਣਨੀ ਚਾਹੀਦੀ ਹੈ।
0: ਠੀਕ ਹੈ, ਹੁਣ ਅਸੀਂ ਇਹ ਵੀ ਕਲਾ ਲੈ ਕੇ ਆਨੇ ਆਪਣੇ ਅੰਦਰ, ਹੈ ਨਾ?
1: ਚਲੋ ਮਿਹਰਬਾਨੀ ਜੀ।
0: ਠੀਕ ਹੈ ਜੀ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਤੇ ਲਓ ਜੀ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹੁੰਦੇ ਨੇ ਕੋਈ ਵੀ, ਤੇ ਲਓ ਫਿਰ ਇੰਜੋਏ ਕਰਦੇ ਹਾਂ ਇਹ ਗੀਤ।

0: ਇੰਜੋਏ ਕਰ ਰਹੇ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀ ਤੜਕਾ। ਵੈਲ ਦੋਸਤੋ ਪੰਜਾਬੀ ਤੜਕਾ ਵਿੱਚ ਪਹੁੰਚ ਚੁੱਕੇ ਨੇ ਪਹਿਲੇ ਕਾਲਰ, ਗੱਲ ਕਰਦੇ ਹਾਂ ਇਹਨਾਂ ਦੇ ਨਾਲ। ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਕੌਣ ਦੋਸਤ ਗੱਲ ਕਰ ਰਹੇ ਹੋ?

0: ਬਾਬਾ ਗੱਡੀ ਕਿਉਂ ਰੋਕੀ ਆ?
1: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

0: ਕਿਉਂ ਨਾ ਕਰਾਂ।
1: ਕੁੜੀਏ ਕਰਨੀ ਚੰਗਾ, ਸਾਡਾ ਤਾਂ ਹੋ ਗਿਆ ਕੰਗਾ,
0: ਝੂਠਾ
1: 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

ਤੈਨੂੰ ਲੱਖ ਦੀ ਇੱਕ ਸੁਣਾਵਾ, ਤੈਨੂੰ ਦਫ਼ਤਰ ਹੁਣੇ ਪਹੁੰਚਾਵਾ। ਕਿਸੇ ਬੁੱਢੜੇ ਡਰਾਈਵਰ ਤਾਈ, ਕਿਸੇ ਬੁੱਢੜੇ ਡਰਾਈਵਰ ਤਾਈ, ਨਾ ਬਾਬਾ ਆਖ ਸੁਣਾਈ। ਤੈਨੂੰ ਲੱਖ ਦੀ ਇੱਕ ਸੁਣਾ ਨੈ ਤੈਨੂੰ।

0: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ ਤੇ ਅਗਲੇ ਕਾਲਰ ਪਹੁੰਚ ਚੁੱਕੇ ਨੇ ਸਾਡੇ ਤੱਕ ਗੱਲ ਕਰਦੇ ਇਹਨਾਂ ਦੇ ਨਾਲ ਹੈਲੋ
1: ਹੈਲੋ ਮੈਮ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ
1: ਮੈਡਮ ਮੈਂ ਪ੍ਰਭਜੋਤ ਕੌਰ ਜਲੰਧਰ ਰਾਮਾ ਮੰਡੀ ਤੋਂ
0: ਸਵਾਗਤ ਹੈ ਪ੍ਰਭਜੋਤ ਜੀ ਕੀ ਹਾਲ ਚਾਲ ਨੇ
1: ਹਾਂਜੀ ਮੈਡਮ ਬਹੁਤ ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ
0: ਜੀ ਤੁਸੀਂ ਵਧੀਆ ਤੇ ਫਿਰ ਅਸੀਂ ਵੀ ਵਧੀਆ ਲਿਸਨਰਸ ਵਧੀਆ ਤੇ ਅਸੀਂ ਵੀ ਵਧੀਆ ਹੈ ਨਾ
1: ਮੈਮ ਤੁਹਾਡੀ ਆਵਾਜ਼ ਬਹੁਤ ਪਿਆਰੀ ਆ
0: ਅੱਛਾ ਥੈਂਕ ਯੂ ਸੋ ਮਚ ਤੁਸੀਂ ਵੀ ਬਹੁਤ ਪਿਆਰੇ ਅੱਛਾ ਕੀ ਕਰ ਰਹੇ ਹੋ ਫਿਰ ਹੁਣ ਸਭ ਤੋਂ ਪਹਿਲਾਂ ਕਿਹੜੀ ਰੈਸਿਪੀ ਬਣਾਉਣੀ ਸਿੱਖੀ ਸੀ ਸਭ ਤੋਂ ਪਹਿਲਾਂ ਕੀ ਬਣਾਇਆ ਸੀ ਜਦੋਂ ਕੁਕਿੰਗ ਦੇ ਵਿੱਚ ਆਪਾਂ ਹੱਥ ਪਾਇਆ ਮੰਮੀ ਨੇ ਸਭ ਤੋਂ ਪਹਿਲਾਂ ਕੀ ਸਿਖਾਇਆ ਸੀ
1: ਸਭ ਤੋਂ ਪਹਿਲਾਂ ਮੈਂ ਨਾ ਗੋਭੀ ਦੀ ਸਬਜ਼ੀ ਬਣਾਈ ਸੀ
0: ਆਏ ਹਾਏ ਆਲੂ ਗੋਭੀ ਸਫ਼ਰ ਦੀ ਸ਼ੁਰੂਆਤ ਤਾਂ ਚਾਹ ਤੋਂ ਹੁੰਦੀ ਹੁੰਦੀ ਹੈ ਨਾ ਚਾਹ ਫਿਰ ਚਾਵਲ ਹੈ ਫਿਰ ਫੁਲਕੇ ਤੇ ਫਿਰ ਸਬਜ਼ੀਆਂ
1: ਹਾਂਜੀ ਹਾਂਜੀ
0: ਫਿਰ ਗੋਭੀ ਦੀ ਸਬਜ਼ੀ ਵਿੱਚ ਤਾਂ ਤੁਸੀਂ ਹੁਣ ਪਰਫੈਕਟ ਹੋ ਗਏ ਹੋਣੇ ਪਹਿਲੀ ਚਪਾਤੀ ਬਣਾਈ ਸੀ ਉਹ ਕਿੱਦਾਂ ਦੀ ਬਣੀ ਸੀ ਬਿੰਗੀ ਜੀ ਬਣੀ ਸੀ ਉਹ ਦਿਨ ਯਾਦ ਹੈ ਹੈ ਨਾ ਜਿਹੜੀ ਪਹਿਲੀ ਵਾਰ ਵਾਲਾ ਕੰਮ ਹੁੰਦਾ ਨਾ ਉਹ ਕਦੀ ਨੀ ਭੁੱਲਦਾ ਜਿਹੜੀ ਪਹਿਲੀ ਵਾਰ ਚਪਾਤੀ ਬਣਾਈ ਹੋਵੇ ਉਹ ਤਾਂ ਵੈਸੇ ਹੀ ਕਦੀ ਨੀ ਭੁੱਲਦੀ ਕਿਉਂਕਿ ਉਹਦੀ ਜਿਹੜੀ ਸ਼ੇਪ ਹੁੰਦੀ ਹੈ ਨਾ ਉਹ ਪਤਾ ਨੀ ਕਿਹੜਾ ਨਕਸ਼ਾ ਬਣਦਾ ਇੰਡੀਆ ਦਾ ਨਕਸ਼ਾ ਨੀ ਬਣਾਉਣਾ ਗਲੋਬ ਦਾ ਨਕਸ਼ਾ ਬਣਾਉਣਾ ਹੈ ਗੋਲ ਰੋਟੀ ਬਣਾਉਣੀ ਛੋਟੀਆਂ ਛੋਟੀਆਂ ਐਡਵਾਈਸ ਮਿਲਦੀਆਂ ਸਾਨੂੰ ਪਰਫੈਕਟ ਕਰ ਦਿੰਦੀਆਂ
1: ਹਾਂਜੀ ਹਾਂਜੀ ਹੁਣ ਸਾਡੇ ਹਸਬੰਡ

0: ਕਹਿੰਦੇ ਸਾਨੂੰ ਆ ਵਧੀਆ ਨੀ ਹੋਣੇ ਆਏ ਬਣਾਓ।
1: ਇਹ ਵੀ ਲਾਈਫ ਦਾ ਸਪਾਈਸ ਹੈ, ਹੈ ਨਾ, ਇਹਦੇ ਬਿਨਾਂ ਵੀ ਗੱਡੀ ਨੀ ਚੱਲਦੀ ਅੱਗੇ, ਇਹ ਜ਼ਰੂਰੀ ਹੈ। ਚਲੋ ਫਿਰ ਮੈਨੂੰ ਦੱਸੋ ਅੱਜ ਗੀਤ ਕਿਹੜਾ ਸੁਣਨਾ? ਠੰਡੀ ਠੰਡੀ ਹਵਾ ਚੱਲਦੀ ਪਈ, ਹੁਣ ਤੁਸੀਂ ਸਿੱਲੀ ਸਿੱਲੀ ਹਵਾ ਮੰਗਣ ਲੱਗੇ ਹੋ। ਠੰਡੀ ਹਵਾ ਚੱਲਦੀ ਪਈ ਤੁਹਾਡੇ ਇਲਾਕੇ ਚ ਕਿ ਨਹੀਂ?
0: ਹਾਂਜੀ,
1: ਮੈਂ ਕਿਹਾ ਹਵਾ ਠੰਡੀ ਚੱਲਦੀ ਪਈ ਕਿ ਨਹੀਂ? ਗਰਮੀ ਬਹੁਤ ਹੋਈ ਹੋਈ ਹੈ। ਚਲੋ ਇੰਜੋਏ ਕਰੋ ਜੀ ਗੀਤ ਸਿਲੀ ਸਿਲੀ ਹਵਾ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
0: ਥੈਂਕ ਯੂ।

0: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ ਅਤੇ ਲੋ ਜੀ ਪੰਜਾਬੀ ਤੜਕਾ ਵਿੱਚ ਪਹੁੰਚੇ ਨੇ ਅਗਲੇ ਕਾਲਰ ਸਾਡੇ ਤੱਕ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਦੀਆਂ ਕੌਰ, ਜ਼ਿਲ੍ਹਾ ਲੁਧਿਆਣਾ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਹਾਂਜੀ ਮੈਮ, ਤੁਹਾਡਾ ਬਹੁਤ ਸਵਾਗਤ, ਹਾਲ ਚਾਲ ਵਧੀਆ, ਤੁਸੀਂ ਸੁਣਾਓ?
0: ਕੀ ਕਰ ਰਹੇ ਹੋ, ਕੰਮ ਕਾਰ ਕਰ ਰਹੇ ਹੋ ਕਿ ਗਾਣੇ ਸੁਣਦੇ ਪਏ ਹੋ?
1: ਮੈਂ ਤਾਂ ਆਰਾਮ ਕਰ ਰਹੇ ਹਾਂ ਜੀ, ਆਪਣੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ।
0: ਕੀ ਬਾਤ ਹੈ, ਮੌਸਮ ਤੇ ਪ੍ਰੋਗਰਾਮ ਇਕੱਠੇ ਇਕੱਠੇ, ਠੀਕ
1: ਹੈ। ਮੈਂ ਇੱਦਾਂ ਨਾ, ਹੁਣ ਜਦੋਂ ਕਾਲ ਲੱਗ ਜਾਂਦੀ ਹੈ ਨਾ, ਫਿਰ ਵਿੱਚ ਨਾ ਜਦੋਂ ਕੱਟੀ ਜਾਂਦੀ ਹੈ ਉਦੋਂ ਬੜਾ ਗੱਲ
0: ਔਰ ਦੇਖੋ ਬ੍ਰੋਡਕਾਸਟ ਹੋ ਰਹੀ ਹੈ, ਲੋਕ ਸੁਣ ਰਹੇ ਨੇ ਤੁਹਾਡੀ ਆਵਾਜ਼ ਨੂੰ। ਥੈਂਕ ਯੂ ਜੀ। ਤੇ ਫਿਰ ਅੱਜ ਮੈਨੂੰ ਉਹ ਦੱਸੋ, ਜਦੋਂ ਤੁਸੀਂ ਪਹਿਲੀ ਕਮਾਈ ਕੀਤੀ ਸੀ, ਯਾਦ ਹੈ ਪਹਿਲੀ ਕਮਾਈ ਕਿੰਨੇ ਰੁਪਏ ਦੀ ਸੀ? ਜੱਟ ਜ਼ਿਮੀਦਾਰ ਦੇ ਹੱਥ ਵਿੱਚ ਵੀ ਤਾਂ ਪਹਿਲੇ ਪੈਸੇ ਆਏ ਹੋਣੇ ਹੈ। ਮੈਂ ਕਿਹਾ ਜੱਟ ਜ਼ਿਮੀਦਾਰ ਦੇ ਹੱਥ ਵਿੱਚ ਵੀ ਤਾਂ ਪਹਿਲੇ ਪੈਸੇ ਆਏ ਹੋਣੇ ਆਪਣੀ ਕਮਾਈ ਦੇ। ਹਾਂਜੀ ਹਾੜੀ ਸੋਹਣੀ। ਹਾਂ ਤੇ ਉਹ ਜਿਹੜੇ ਪਹਿਲੀ ਵਾਰੀ ਤੁਸੀਂ ਆਪਣੇ ਹੱਥੀ ਲੈ ਕੇ ਆਏ ਸੀ ਜਿਹੜੇ ਪੈਸੇ, ਉਹ ਕਿੰਨੇ ਸੀ, ਯਾਦ ਹੈ? ਭੁੱਲ ਗਏ ਉਹ ਕਿ ਯਾਦ ਹੈ? ਪਹਿਲੀ ਕਮਾਈ ਭੁੱਲ ਗਏ ਕਿ ਯਾਦ ਹੈ? ਅੱਛਾ ਭੁੱਲ ਕੇ ਮੈਨੂੰ ਲੱਗਦਾ। ਅੱਛਾ ਚਲੋ ਛੱਡੋ, ਆਪਾਂ ਕਿਸੇ ਹੋਰ ਮੁੱਦੇ 'ਤੇ ਆਉਂਦੇ ਹਾਂ, ਕੋਈ ਹੋਰ ਗੱਲ ਕਰਦੇ ਹਾਂ। ਮੈਨੂੰ ਲੱਗਦਾ ਕਮਾਈ ਵਾਲੀ ਗੱਲ ਆਪਾਂ ਜਚੀ ਨਹੀਂ ਹੈ ਤੁਹਾਨੂੰ, ਹੈ ਨਾ? ਪਹਿਲੀ ਫਿਲਮ ਕਿਹੜੀ ਦੇਖੀ ਸੀ ਉਹ ਦੱਸੋ। ਇਹ ਯਾਦ ਹੈ? ਚੰਨ ਪਰਦੇਸ, ਦੇਖੋ ਇਹ ਯਾਦ ਹੈ, ਫਿਲਮ ਯਾਦ ਹੈ, ਕਮਾਈ ਨਹੀਂ ਯਾਦ ਤੁਹਾਨੂੰ? ਤੇ ਹੁਣ ਨਹੀਂ ਦੇਖਦੇ? ਪਲ ਯਾਦ ਹੈ, ਕਿੱਥੇ ਦੇਖੀ ਸੀ, ਕਿਹਦੇ ਨਾਲ ਦੇਖੀ ਸੀ, ਕਿੰਨੇ ਵਜੇ ਦੇਖੀ ਸੀ, ਕਦੋਂ ਦੇਖੀ ਸੀ, ਇਹਦਾ ਸਭ ਯਾਦ ਹੈ ਨਾ? ਅੱਛਾ ਚਲੋ ਮੈਨੂੰ ਗੀਤ ਦੱਸੋ ਫਿਰ, ਕਿਹੜਾ ਸੁਣਨਾ? ਜਬਰਦਸਤੀ ਉਹਦੀ ਖੰਗ ਲਵਾਈਏ ਉਹਨੂੰ, ਹੈ ਨਾ? ਠੀਕ ਹੈ ਜੀ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ, ਜ਼ਰੂਰ ਲਗਾਵਾਂਗੇ ਜੀ ਤੁਹਾਡੀ ਪਸੰਦ ਦਾ ਗੀਤ। ਲਓ ਜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਇੰਜੋਏ ਕਰਦੇ ਹਾਂ ਗੀਤ ਮਿੱਤਰਾਂ ਦੀ ਖੰਘ ਵਿੱਚ।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ, ਤੇ ਅਗਲੇ ਕਾਲਰ ਵੀ ਪਹੁੰਚ ਚੁੱਕੇ ਨੇ ਸਾਡੇ ਤੱਕ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਮ ਸੋਨੂੰ ਬੋਲ ਰਿਹਾ ਜੀ, ਪਿੰਡ ਕੂਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ।
0: ਬਹੁਤ ਬਹੁਤ ਸਵਾਗਤ ਹੈ ਜੀ ਕਪੂਰਥਲੇ ਵਾਲਿਓ, ਕੀ ਹਾਲ ਚਾਲ ਨੇ?
1: ਥੈਂਕ ਯੂ ਸੋ ਮਚ ਮੈਮ, ਹਾਲ ਚਾਲ ਬਹੁਤ ਅੱਛੇ ਮੈਮ, ਤੁਸੀਂ ਸੁਣਾਓ ਜੀ, ਤੁਸੀਂ ਕਿਵੇਂ ਹੋ
0: ਜੀ? ਤੁਸੀਂ ਵਧੀਆ ਤੇ ਅਸੀਂ ਵੀ ਵਧੀਆ। ਮੋਬਾਈਲ ਸ਼ਾਪ ਤੇ ਇਹ ਤੁਹਾਡਾ ਪਹਿਲਾ ਬਿਜ਼ਨਸ ਹੈ ਕਿ ਉਸ ਤੋਂ ਪਹਿਲਾਂ ਵੀ ਕੁਝ ਕੀਤਾ ਹੋਇਆ?
1: ਨਹੀਂ, ਪਹਿਲਾਂ ਮੈਡਮ ਮੈਂ ਬੁਟੀਕ ਦਾ ਕੰਮ ਕੀਤਾ 17-18 ਸਾਲ ਮੈਮ।
0: ਅੱਛਾ, 17-18 ਸਾਲ।
1: ਹਾਂਜੀ ਮੈਡਮ, ਤੇ ਹੁਣ 3 ਸਾਲ ਹੋ ਗਏ ਮੈਡਮ ਉਹ ਛੱਡ ਕੇ ਮੋਬਾਈਲ ਦਾ ਸ਼ੁਰੂ ਕੀਤਾ ਕੰਮ।
0: ਤੇ ਫਿਰ ਕੀ ਬੁਟੀਕ ਵਾਲੇ ਇੰਟਰਸਟ ਖਤਮ ਹੋ ਗਿਆ?
1: ਹਾਂਜੀ ਹਾਂਜੀ ਮੈਡਮ, 16-17 ਸਾਲ ਕੰਮ ਕਰ ਲਿਆ ਜੀ, ਵੈਸੇ ਮਨ ਲੱਗ ਗਿਆ ਇਹ ਕੰਮ ਕਰ ਕਰਕੇ ਮੈਮ।
0: ਠੀਕ ਹੈ, ਤੇ ਫਿਰ ਪਹਿਲੀ ਕਮਾਈ ਆਪਾਂ ਬੁਟੀਕ ਚੋਂ ਕੀਤੀ ਸੀ?
1: ਹਾਂਜੀ ਹਾਂਜੀ ਮੈਡਮ, ਮੈਨੂੰ ਯਾਦ ਆ ਮੈਂ ਕੋਈ 1300-1400 ਰੁਪਏ ਕਮਾਈ ਕੀਤੀ ਸੀ ਪਹਿਲੀ।
0: ਅੱਛਾ,
1: ਤੇ ਉਹਦੇ ਵਿੱਚ ਮੈਡਮ ਮੈਂ ਨਾ ਆਪਣੇ ਉਸਤਾਦ ਜੀ ਵਾਸਤੇ ਇੱਕ ਪੱਗ, ਇੱਕ ਘੜੀ ਲੈ ਕੇ ਗਿਆ ਸੀ ਮੈਡਮ, ਮੈਨੂੰ ਯਾਦ ਆ ਜੀ।
0: ਕਿਆ ਬਾਤ ਹੈ, ਇੱਕ ਪੱਗ ਤੇ ਇੱਕ ਘੜੀ, ਫਿਰ ਉਹ ਤਾਂ ਇਮੋਸ਼ਨਲ ਹੋ ਗਏ ਹੋਣੇ ਹਨਾ ਲੈ ਕੇ।
1: ਮੈਨੂੰ ਪਹਿਲਾਂ ਮੈਂ ਸੋਚਿਆ ਵੀ ਜਿਹੜੀ ਮੈਨੂੰ ਪਹਿਲ ਦੀ ਸੈਲਰੀ ਮਿਲੂਗੀ, ਤੇ ਮੈਂ ਆਪਣੇ ਉਸਤਾਦ ਜੀ ਵਾਸਤੇ ਇੱਕ ਪੱਗ ਤੇ ਘੜੀ ਲੈ ਕੇ ਜਾਊਂਗਾ, ਤੇ ਲੈ ਕੇ ਬਹੁਤ ਖੁਸ਼ ਹੋਏ ਮੈਡਮ।
0: ਅੱਛਾ, ਸਾਰੀ ਸੈਲਰੀ ਉੱਥੇ ਕੰਜ਼ਿਊਮ ਕਰਤੀ ਕਿ ਕੁਝ
1: ਹੋਰ? ਬਾਕੀ ਜਿਹੜੇ ਪੈਸੇ ਬਚੇ ਸੀ ਮੈਂ ਆਪਣੀ ਮਾਤਾ ਜੀ ਦੇ ਹੱਥ ਫੜਾਏ ਸੀ ਮੈਡਮ, ਯਾਦ ਆ ਜੀ।
0: ਤੇ ਫਿਰ ਮਾਤਾ ਜੀ ਦਾ ਕੀ ਰਿਐਕਸ਼ਨ ਸੀ?
1: ਹਾਂਜੀ ਮੈਡਮ, ਬਹੁਤ ਬਹੁਤ ਖੁਸ਼ ਹੋਏ, ਆਸ਼ੀਰਵਾਦ ਦਿੱਤਾ, ਤੇ ਤੈਨੂੰ ਪਤਾ ਬਜ਼ੁਰਗਾਂ ਦਾ ਆਸ਼ੀਰਵਾਦ ਹੋਵੇ ਨਾਲ, ਤੇ
0: ਬਿਲਕੁਲ
1: ਚੱਲਦਾ ਚੱਲਦਾ ਬਹੁਤ ਮੈਡਮ ਕੰਮ ਚੱਲਿਆ ਫਿਰ।
0: ਤੇ ਫਿਰ ਮਾਤਾ ਜੀ ਦੇ ਹੱਥ ਵਿੱਚ ਪਹਿਲੀ ਸੈਲਰੀ ਦਿੱਤੀ ਕਿ ਦੂਜੀ ਤੀਜੀ ਵੀ ਦਿੱਤੀ ਸੀ?
1: ਨਹੀਂ ਮੈਡਮ, ਫਿਰ ਬਾਅਦ ਚੋਂ ਮਾਤਾ ਜੀ ਕੋਲ ਸੀ, ਮਾਤਾ ਸੈਲਰੀ ਦਿੰਦੇ ਨੇ, ਮੈਰਿਜ ਤੋਂ ਪਹਿਲਾਂ ਸਾਰੀ ਸੈਲਰੀ ਮਾਤਾ ਜੀ ਕੋਲ ਜਾਂਦੀ ਸੀ ਜੀ।
0: ਫਿਰ ਚੇਂਜ ਹੋ ਗਿਆ ਹੈ ਨਾ ਰਿਸੀਵਰ? ਫਿਰ ਰਿਸੀਵਰ ਚੇਂਜ ਹੋ ਗਿਆ। ਚਲੋ ਗੀਤ ਦੱਸੋ, ਕਿਹੜਾ ਸੁਣੋਗੇ?
1: ਗੀਤ ਮੈਡਮ ਟੱਚਵੁੱਡ ਸੁਣਾ ਦਿਓ, ਬੱਬੂ ਮਾਨ ਜੀ ਦਾ
0: ਟੱਚਵੁੱਡ। ਠੀਕ ਹੈ ਜੀ, ਜ਼ਰੂਰ ਪਲੇ ਕਰਾਂਗੇ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
1: ਥੈਂਕ ਯੂ ਸੋ ਮਚ ਮੈਮ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ ਅਤੇ ਪੰਜਾਬੀ ਤੜਕਾ ਦੇ ਵਿੱਚ ਲਗਾਤਾਰ ਦੋਸਤਾਂ ਦੀਆਂ ਕਾਲਸ ਆ ਰਹੀਆਂ ਨੇ ਤੇ ਦੇਖਦੇ ਹਾਂ ਜੀ ਹੁਣ ਕੌਣ ਹੈ ਲੱਕੀ ਵਨ ਜਿਨ੍ਹਾਂ ਦੀ ਕਾਲ ਲੱਗੀ ਹੈ। ਹੈਲੋ
2: ਹੈਲੋ ਕਾਰ ਮੈਡਮ ਜੀ
1: ਨਮਸਕਾਰ ਜੀ ਕੌਣ ਦੋਸਤ ਗੱਲ ਕਰ ਰਹੇ ਹੋ?
2: ਮੈਂ ਜੀ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਪਾਲ ਬੋਲ ਰਿਹਾ।
1: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
2: ਸਾਡਾ ਬਹੁਤ ਬਹੁਤ ਸ਼ੁਕਰੀਆ ਜੀ, ਹਾਲ ਚਾਲ ਠੀਕ ਹੈ ਜੀ, ਤੁਸੀਂ ਸੁਣਾਓ?
1: ਬਸ ਅਸੀਂ ਵੀ ਵਧੀਆ, ਤੇ ਫਿਰ ਕੀ ਕਰ ਰਹੇ ਹੋ ਅੱਜ?
2: ਕੋਈ
1: ਕਿੱਸਾ ਨੀ ਆਉਂਦਾ। ਅੱਛਾ ਫਿਰ ਮੈਨੂੰ ਦੱਸੋ, ਸਭ ਤੋਂ ਪਹਿਲਾਂ ਫਿਲਮ ਕਿਹੜੀ ਦੇਖੀ ਸੀ?
2: ਫਿਲਮ ਇਹੋ ਦੇਖੀ ਸੀ ਲੱਛੀ।
1: ਲੱਛੀ ਫਿਲਮ ਦੇਖੀ ਸੀ ਤੇ ਅੱਜ ਲੱਛੀ ਦੇ ਗੀਤ ਸੁਣਾ ਦਈਏ ਫਿਰ।
2: ਆਪਣੀ
1: ਦੋਸਤੀ ਆਪਣੇ ਨਾਲ
2: ਇਸ ਕਰਕੇ ਯਾਰ ਦੋਸਤ ਬਣਾਉਣ ਦਾ ਕੋਈ ਟਾਈਮ ਹੀ ਨੀ ਲੱਗਾ, 5 ਸਾਲ ਦਾ 6 ਸਾਲ ਦਾ ਯਾਨੀ ਲੱਗ ਪਿਆ ਕੰਮ ਤੇ।
1: ਪੈਸੇ ਦਿੰਦਾ ਨੀ ਸੀ ਫਿਰ?

0: ਖਵਾ ਵੀ ਰੱਖਦਾ ਸੀ, ਉਹ ਹੁਣ ਜੇ ਸੁਣਦਾ ਹੋਇਆ ਨਾ ਰੇਡੀਓ ਤੇ, ਅੱਜ ਲੜਾਈ ਹੋ ਜਾਣੀ ਫਿਰ, ਉਹਨੇ ਕਹਿਣਾ ਤੂੰ ਮੇਰੀ ਬੇਇੱਜ਼ਤੀ ਕਰਤੀ, ਮੈਂ ਤੈਨੂੰ ਪੈਸੇ ਨਹੀਂ ਸੀ ਦਿੰਦਾ।
1: ਰੱਬ
0: ਤਾਂ ਦਿਖਿਆ ਨੀ ਅਜੇ ਤੱਕ, ਪਹਿਲੀ ਫਿਲਮ ਦੇਖੀ ਤੇ ਗੀਤ ਪਸੰਦ ਆਇਆ ਤੇ ਰੱਬ ਸਾਨੂੰ ਅਜੇ ਤੱਕ ਵੇਖਿਆ ਨੀ, ਇਹ ਤਾਂ ਗੜਬੜ ਹੋ ਗਈ ਫਿਰ।
1: ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ, ਬਹੁਤ ਹੀ ਮਿੱਠਾ ਤੁਸੀਂ ਬੋਲਦੇ ਆ, ਬਹੁਤ ਵਧੀਆ ਤੁਹਾਡੀ ਅੰਦਾਜ਼ ਪ੍ਰੋਗਰਾਮ।
0: ਥੈਂਕ ਯੂ ਸਰ, ਥੈਂਕ ਯੂ ਜੀ, ਤੁਸੀਂ ਇੱਦਾਂ ਹੀ ਪਿਆਰ ਸਤਿਕਾਰ ਦਿੰਦੇ ਰਹੋ, ਬਹੁਤ ਵਧੀਆ ਲੱਗਦਾ। ਥੈਂਕ ਯੂ ਸੋ ਮਚ, ਮੈਂ ਤੁਹਾਡੇ ਲਈ ਪਲੇ ਕਰ ਰਹੀ ਹਾਂ ਗੀਤ, ਥੈਂਕ ਯੂ ਕਾਲ ਕਰਨ ਦੇ ਲਈ। ਅਤੇ ਲਓ ਜੀ, ਫਰਮਾਇਸ਼ ਆਈ ਹੈ, ਲੱਛੀ ਫਿਲਮ ਦਾ ਗੀਤ ਸੁਣਨਾ ਚਾਹੁੰਦੇ ਨੇ ਅਤੇ ਇੰਜੋਏ ਕਰਦੇ ਇਹਨਾਂ ਦੇ ਨਾਲ ਅਸੀਂ ਵੀ ਇਹ ਗੀਤ।

0: ਤੇ ਲਓ ਜੀ ਫਰਮਾਇਸ਼ ਹੋਈ ਹੈ ਮੰਗੀ ਮਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਦਿਨੇ ਤੇਰੀ ਮਾਂ ਲੜਦੀ ਜ਼ਰੂਰ ਪਲੇ ਕਰਾਂਗੇ ਜੀ ਪਰ ਪਹਿਲਾਂ ਛੋਟਾ ਜਿਹਾ ਅਸੀਂ ਕਮਰਸ਼ੀਅਲ ਬ੍ਰੇਕ ਲੈ ਲਈਏ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

0: ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਅਤੇ ਪੰਜਾਬੀ ਤੜਕਾ ਦੇ ਵਿੱਚ ਹੋ ਗਿਆ ਜੀ ਸਮਾਂ ਤੁਹਾਨੂੰ ਬਾਏ ਬਾਏ ਕਹਿਣ ਦਾ, ਪਰ ਨਹੀਂ, ਇੱਕ ਕਾਲ ਹੋਰ ਲੈ ਕੇ ਜਾਵਾਂਗੇ ਜੀ, ਕਿਉਂਕਿ ਕਾਲਰ ਵੇਟ ਕਰ ਰਹੇ ਨੇ, ਇੰਤਜ਼ਾਰ ਕਰ ਰਹੇ ਨੇ, ਇੱਕ ਕਾਲ ਜ਼ਰੂਰ ਲਵਾਂਗੇ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਇੰਜੋਏ ਕਰੋਗੇ ਤੁਸੀਂ ਲਾਸਟ ਗੀਤ, ਅਤੇ ਫਿਰ ਕੁਛ ਪਲਾਂ ਬਾਅਦ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਹਾਂਜੀ, ਪਾਲੀ ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਮੈਮ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਮੈਂ ਬਹੁਤ ਵਧੀਆ ਜੀ, ਤੁਸੀਂ ਦੱਸੋ?
0: ਬਸ ਅਸੀਂ ਵੀ ਵਧੀਆ। ਤੇ ਫਿਰ ਤੁਸੀਂ ਮੈਨੂੰ ਫਟਾਫਟ ਸ਼ੋਰ ਸ਼ਰਾਬਾ ਕਿੱਥੇ ਹੋ ਗਿਆ?
1: ਹਾਂਜੀ ਮੈਮ, ਵਾਪਸ ਆ ਗਏ ਰੋਡ ਤੇ।
0: ਅੱਛਾ, ਹੁਣ ਟਾਈਮ ਹੈਗਾ ਬਹੁਤ ਘੱਟ, ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਗੀਤ ਕਿਹੜਾ ਸੁਣਨਾ?
1: ਹਾਂਜੀ ਮੈਮ, ਫਿਰੋਜ਼ ਖਾਨ ਦਾ ਲਾ ਦਿਓ, ਪਾਣੀ ਦੀਆਂ ਛੱਲਾਂ।
0: ਪਾਣੀ ਦੀਆਂ ਛੱਲਾਂ ਸੁਣਾ ਦਈਏ ਅੱਜ। ਠੀਕ ਹੈ, ਗਰਮੀ ਦੇ ਵਿੱਚ ਪਾਣੀ ਬਹੁਤ ਯਾਦ ਆਉਂਦਾ ਨਾ।
1: ਲੋ
0: ਜੀ, ਤੁਹਾਡੀ ਜਿਹੜੀ ਪਸੰਦ ਦੇ ਵਿੱਚ ਮਿੱਠਾ ਮਿੱਠਾ ਗੀਤ ਤੁਸੀਂ ਦੱਸਿਆ, ਪਾਣੀ ਦੀਆਂ ਛੱਲਾਂ ਹੋਵਣ ਤੇ ਉਹ ਵੀ ਪਲੇ ਕਰ ਦਈਏ ਫਿਰ ਆਪਾਂ। ਥੈਂਕ ਯੂ ਸੋ ਮਚ, ਥੈਂਕ ਯੂ। ਲੋ ਜੀ, ਫਰਮਾਇਸ਼ ਆਈ ਹੈ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ, ਪਾਣੀ ਦੀਆਂ ਛੱਲਾਂ ਹੋਵਣ 'ਤੇ। ਦੋਸਤੋ, ਇਹ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ, ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ ਕੁਝ ਪਲਾਂ ਬਾਅਦ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਤੇ ਹੁਣ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ੇਲਸ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਮੋਦੀ ਨੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾ ਨਵੀਨ ਚੰਦਰ ਰਾਮਕੁਲਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਅਤੇ ਈਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਕਿਸਾਨਾਂ ਦੀ ਆਮਦਨ ਵਧਾਉਣ, ਪੇਂਡੂ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਵੈਨਜ਼ੂਏਲਾ ਵਿਚ ਬੁੱਧਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1450 ਹੋ ਗਈ ਹੈ। 3200 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ, ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ 3 ਦਿਨਾਂ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਦਿਨ 28 ਜੂਨ ਨੂੰ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਸਫਲਤਾਪੂਰਵਕ ਪੋਲੀਓ ਦੀ ਖੁਰਾਕ ਦਿੱਤੀ ਗਈ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਸ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਏ। ਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿਚ FIH ਪ੍ਰੋ ਲੀਗ ਦੇ ਮੈਚ ਵਿਚ ਪੈਨਲਟੀ ਸ਼ੂਟ ਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ। ਇਹ ਸਨ FM ਨਿਊਜ਼ ਹੈਡਲਾਈਨਸ।

ਟ੍ਰਿਕਸ ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਪਹੁੰਚ ਗਏ ਹਾਂ ਜੀ, ਜਿਹਦੇ ਨਾਲ ਤੁਹਾਡੀ ਸਿਹਤ ਦਾ ਧਿਆਨ ਰੱਖਿਆ ਜਾਏਗਾ, ਤੁਹਾਡੇ ਆਲੇ ਦੁਆਲੇ ਨੂੰ ਸੋਹਣਾ ਸਾਫ਼ ਸੁਥਰਾ ਬਣਾਉਣ ਦੇ ਵਿੱਚ ਵੀ ਅਸੀਂ ਮਦਦ ਕਰਾਂਗੇ, ਅਤੇ ਤੁਹਾਡੀ ਕਿਚਨ ਨੂੰ ਵੀ ਸਾਫ਼ ਸੁਥਰਾ ਕਰਨ ਦੀ, ਕਿਚਨ ਦੇ ਵਿੱਚ ਨਵੀਆਂ ਨਵੀਆਂ ਰੈਸਪੀਜ਼ ਟਰਾਈ ਕਰਨ ਦੇ ਲਈ ਤੁਹਾਨੂੰ ਅਸੀਂ ਬਿਲਕੁਲ ਮੋਟੀਵੇਟ ਕਰਾਂਗੇ ਜੀ। ਨਵੀਆਂ ਨਵੀਆਂ ਰੈਸਪੀਜ਼ ਵੀ ਅਸੀਂ ਸ਼ੇਅਰ ਕਰਾਂਗੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ, ਉਸ ਤੋਂ ਪਹਿਲਾਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਪਿਆਰਾ ਜਿਹਾ ਗੀਤ। ਐਨਜੋਏ ਕਰੋ ਅਤੇ ਵਾਪਿਸ ਆਓ, ਵਾਪਿਸ ਐਂਡ ਵਿਹਲੇ ਹੋ ਕੇ ਫ੍ਰੀ ਹੋ ਕੇ ਆਉਣਾ ਹੈ, ਕਿਉਂਕਿ ਇਨਫੋਰਮੇਸ਼ਨ ਬਹੁਤ ਸਾਰੀ ਹੈ, ਨੋਟ ਕਰਨੀ ਹੈ ਤਾਂ ਕਿ ਬਾਅਦ ਵਿੱਚ ਤੁਸੀਂ ਉਹਨੂੰ ਯੂਜ਼ ਵੀ ਕਰ ਸਕੋ। ਅਤੇ ਲਓ ਜੀ, ਹੁਣ ਪਲੇ ਕਰਨ ਜਾ ਰਹੀ ਹਾਂ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗੀਤ ਜਿੰਨਾ ਤੇਰਾ ਮੈਂ ਕਰਦੀ। ਇੰਜੋਏ ਕਰੋ, ਵਾਪਿਸ ਆਓ ਅਤੇ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਸ਼ੁਰੂ ਕਰਦੇ ਹਾਂ।

ਫਾਇੰਡ ਆਊਟ ਕਰਦੇ ਹਾਂ ਜਿਹਦੇ ਨਾਲ ਸਾਨੂੰ ਇੰਸਟੈਂਟ ਠੰਡਕ ਮਿਲ ਜਾਵੇ, ਹੈ ਨਾ, ਸਾਨੂੰ ਗਰਮੀ ਤੋਂ ਤਪਸ਼ ਤੋਂ ਆਜ਼ਾਦੀ ਮਿਲ ਜਾਏ, ਅਸੀਂ ਇਹੋ ਜਿਹੀਆਂ ਚੀਜ਼ਾਂ ਆਪਣੇ ਖਾਣੇ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਾਂ। ਅਤੇ ਦੋਸਤੋ ਗੱਲ ਕਰੀਏ ਜੇ ਪੁਦੀਨੇ ਦੀ, ਤਾਂ ਪੁਦੀਨਾ ਸਾਡੀ ਗਰਮੀਆਂ ਦੇ ਵਿੱਚ ਕਿਚਨ ਦਾ ਕਹਿੰਦੇ ਨੇ ਅਨਿੱਖੜਵਾਂ ਅੰਗ ਹੋਣਾ ਚਾਹੀਦਾ। ਇਹਨੂੰ ਦੂਰ ਨਾ ਰੱਖੋ ਆਪਣੀ ਕਿਚਨ ਤੋਂ, ਕਿਉਂਕਿ ਪੁਦੀਨੇ ਦੇ ਵਿੱਚ ਇੱਕ ਕੁਦਰਤੀ ਠੰਡਕ ਹੁੰਦੀ ਹੈ, ਪ੍ਰਕਿਰਤਿਕ ਠੰਡਕ ਹੁੰਦੀ ਹੈ, ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਵੀ ਠੰਡਾ ਰੱਖ ਸਕਦੇ ਹਾਂ। ਅਸੀਂ ਆਪਣੀ ਡਾਇਟ ਦੇ ਵਿੱਚ ਇਹਨੂੰ ਜ਼ਰੂਰ ਸ਼ਾਮਿਲ ਕਰੀਏ। ਪੁਦੀਨੇ ਦੇ ਵਿੱਚ ਮੈਂਥੋਲ ਹੁੰਦਾ ਜਿਹੜਾ ਕਿ ਤੁਰੰਤ ਠੰਡਕ ਪਹੁੰਚਾਉਂਦਾ ਹੈ, ਅਤੇ ਪਾਚਨ ਤੰਤਰ ਹੈ ਜਿਹੜਾ ਸਾਡਾ ਦਰੁਸਤ ਹੋ ਜਾਂਦਾ। ਇਹੀ ਤਾਂ ਕਾਰਨ ਹੈ ਕਿ ਕਹਿੰਦੇ ਆ ਕਿ ਗਰਮੀਆਂ ਦੇ ਵਿੱਚ ਪੁਦੀਨੇ ਦੀ ਚਟਨੀ ਹੈ ਜਿਹੜੀ ਘਰ 'ਚੋਂ ਖਤਮ ਨਹੀਂ ਹੋਣੀ ਚਾਹੀਦੀ। ਖਾਣਾ ਖਾਣ ਨੂੰ ਦਿਲ ਨਾ ਵੀ ਕਰੇ, ਤਦ ਵੀ ਪੁਦੀਨੇ ਦੀ ਚਟਨੀ ਹੋਵੇ ਤਾਂ ਅਸੀਂ ਆਪ ਮੁਹਾਰੇ ਹੀ ਸਾਡਾ ਮਨ ਕਰ ਪੈਂਦਾ ਕਿ ਚੱਲ ਚਟਨੀ ਨਾਲ ਇੱਕ ਫੁਲਕਾ ਖਾ ਹੀ ਲੈਂਦੇ ਹਾਂ, ਅਤੇ ਪੁਦੀਨਾ ਕੋਲ ਹੋਵੇ ਤਾਂ ਫਿਰ ਚਟਨੀ ਮੁੱਕਣ ਨਾ ਦਿਓ। ਔਰ ਦੋਸਤੋ ਇਹਦੇ ਨਾਲ ਗੈਸ ਅਤੇ ਜਿਹੜੀ ਅਪਚ ਦੀ ਦਿੱਕਤ ਹੈ ਉਹ ਵੀ ਨਹੀਂ ਹੁੰਦੀ, ਸਾਨੂੰ ਡਾਈਜੈਸਟਿਵ ਸਿਸਟਮ ਸਾਡਾ ਇੰਪਰੂਵ ਰਹਿੰਦਾ। ਵਿਟਾਮਿਨ ਸੀ ਇਹਦੇ ਵਿੱਚ ਭਰਪੂਰ ਮਾਤਰਾ ਵਿੱਚ ਹੁੰਦਾ, ਸੋ ਇਮਿਊਨਿਟੀ ਵੀ ਸਾਡੀ ਸਟਰੋਂਗ ਰਹਿੰਦੀ ਹੈ ਔਰ ਜਲਦੀ ਜਲਦੀ ਅਸੀਂ ਬਿਮਾਰ ਨਹੀਂ ਹੁੰਦੇ। ਔਰ ਜੇਕਰ ਅਸੀਂ ਇਹਦਾ ਰੈਗੂਲਰ ਇਹਦਾ ਸੇਵਨ ਕਰਦੇ ਹਾਂ ਤਾਂ ਸਾਡੀ ਤਵਚਾ ਦੇ ਵਿੱਚ ਨਿਖਾਰ ਰਹਿੰਦਾ ਹੈ, ਅਤੇ ਮਹਾਨਸਿਆਂ ਦੀ ਜਿਹੜੀ ਦਿੱਕਤ ਹੈ ਉਹ ਵੀ ਦੂਰ ਰਹਿੰਦੀ ਹੈ। ਸੋ ਕਿਸੇ ਵੀ ਰੂਪ ਦੇ ਵਿੱਚ ਲਈਏ, ਪੁਦੀਨੇ ਨੂੰ ਗਰਮੀਆਂ ਦੇ ਵਿੱਚ ਜ਼ਰੂਰ ਆਪਣੀ ਕਿਚਨ 'ਚ ਸ਼ਾਮਿਲ ਕਰਨਾ ਚਾਹੀਦਾ, ਚਾਹੇ ਚਟਨੀ ਬਣਾਈਏ, ਚਾਹੇ ਰਾਇਤੇ ਦੇ ਵਿੱਚ ਪੁਦੀਨਾ ਪਾ ਲਈਏ, ਜਾਂ ਇਸ ਤੋਂ ਇਲਾਵਾ ਤੁਸੀਂ ਡਿਟੋਕਸ ਵਾਟਰ ਦੇ ਵਿੱਚ ਵੀ ਪੁਦੀਨਾ ਪਾ ਸਕਦੇ ਹੋ। ਔਰ ਤੁਹਾਨੂੰ ਪਤਾ ਹੈ ਕਿ ਜਿਹੜਾ ਪੁਦੀਨਾ ਇਹ ਨੈਚੁਰਲ ਮਾਊਥ ਫਰੈਸ਼ਨਰ ਵੀ ਹੈ, ਸੋ ਬਹੁਤ ਸਾਰੇ ਫਾਇਦੇ ਨੇ ਪੁਦੀਨੇ ਦੇ, ਇਹਨੂੰ ਜ਼ਰੂਰ ਸ਼ਾਮਿਲ ਕਰੀਏ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ, ਗਰਮੀ ਤੋਂ ਰਾਹਤ ਹਾਸਲ ਕਰਨੀ ਹੈ ਅਤੇ ਪੁਦੀਨਾ ਸਾਨੂੰ ਆਪਣੇ ਰੋਜ਼ ਦੇ ਖਾਣੇ ਦੇ ਵਿੱਚ ਸ਼ਾਮਿਲ ਕਰਨਾ ਹੋਏਗਾ। ਸੋ ਪ੍ਰੋਗਰਾਮ ਹੋਮ ਸਵੀਟ ਹੋਮ 'ਤੇ ਹੁਣ ਵਾਰੀ ਆ ਗਈ ਹੈ ਜੀ ਗੀਤ ਦੀ। ਗੀਤ ਇੰਜੋਏ ਕਰੋ, ਬਹੁਤ ਸਾਰੀ ਇਨਫੋਰਮੇਸ਼ਨ ਮੇਰੇ ਕੋਲ ਹੈ ਜਿਹੜੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ। ਵਾਪਸ ਆਓ, ਗੀਤ ਇੰਜੋਏ ਕਰਕੇ ਫਿਰ ਹੋਰ ਗੱਲਬਾਤ ਕਰਦੇ ਹਾਂ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ 'ਤੇ। ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਜਾਣ ਤੋਂ ਪਹਿਲਾਂ ਆਪਾਂ ਕਿਚਨ ਵਿੱਚ ਆ ਜਾਈਏ ਜੀ। ਬਿਲਕੁਲ ਦੋਸਤੋ, ਗਰਮੀ ਬਹੁਤ ਜ਼ਿਆਦਾ ਹੈ ਅਤੇ ਗਰਮੀ ਦੇ ਵਿੱਚ ਕਿਹੜੀ ਚੀਜ਼ ਸਾਡੇ ਦਿਮਾਗ ਵਿੱਚ ਆਉਂਦੀ ਹੈ ਕਿ ਜਿਹੜੀ ਸਾਨੂੰ ਰਾਹਤ ਦੇ ਦੇਵੇ? ਅਸੀਂ ਬਿਲਕੁਲ ਉਹੀ ਚੀਜ਼

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ। ਅਤੇ ਦੋਸਤੋ ਸਾਡੇ ਸਵੀਟ ਹੋਮ ਦੇ ਵਿੱਚ ਕਈ ਵਾਰੀ ਪੈਟਸ ਵੀ ਹੁੰਦੇ ਨੇ ਜੀ। ਬਿਲਕੁਲ, ਕਈਆਂ ਦੇ ਘਰਾਂ ਦੀ ਸ਼ਾਨ, ਕਈਆਂ ਦੇ ਘਰਾਂ ਦੀ ਰੌਣਕ ਹੁੰਦੇ ਨੇ ਪੈਟਸ। ਅਤੇ ਦੋਸਤੋ ਜੇਕਰ ਗਰਮੀ ਸਾਨੂੰ ਲੱਗਦੀ ਹੈ ਨਾ, ਤਾਂ ਪੈਟਸ ਨੂੰ ਵੀ ਲੱਗਦੀ ਹੈ। ਸੋ ਗਰਮੀਆਂ ਦੇ ਵਿੱਚ ਜਿੰਨਾ ਧਿਆਨ ਅਸੀਂ ਆਪਣਾ ਰੱਖਣਾ, ਓਨਾ ਹੀ ਧਿਆਨ ਸਾਨੂੰ ਪੈਟਸ ਦਾ ਵੀ ਰੱਖਣਾ ਹੋਏਗਾ, ਜੇਕਰ ਅਸੀਂ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਸ਼ਰਨ ਦਿੱਤੀ ਹੋਈ ਹੈ। ਅਤੇ ਕਿਵੇਂ ਧਿਆਨ ਰੱਖਣਾ ਹੈ ਉਹ ਅੱਜ ਅਸੀਂ ਚਰਚਾ ਕਰਾਂਗੇ, ਜ਼ਿਕਰ ਕਰਾਂਗੇ। ਸੋ ਦੋਸਤੋ, ਪਹਿਲੀ ਗੱਲ ਤਾਂ ਇਹ ਕਿ ਅਸੀਂ ਉਹਨਾਂ ਨੂੰ ਡੀਹਾਈਡਰੇਸ਼ਨ ਨਹੀਂ ਹੋਣ ਦੇਣੀ। 3 ਜਾਂ 4 ਵਾਰੀ ਪਾਣੀ ਬਦਲਣਾ ਹੈ, ਜਿਹੜਾ ਉਹਨਾਂ ਦਾ ਕਟੋਰਾ ਰੱਖਿਆ ਹੋਇਆ ਪਾਣੀ ਵਾਲਾ, ਉਹਦੇ ਵਿੱਚ 3 ਜਾਂ 4 ਵਾਰ ਪਾਣੀ ਬਦਲੋ, ਕਿਉਂਕਿ ਲਾਰ ਜਾਂ ਜੀਵਾਣੂਆਂ ਦੇ ਨਾਲ ਨਾ ਉਹ ਕਟੋਰਾ ਗੰਦਾ ਵੀ ਹੋ ਜਾਂਦਾ ਹੈ, ਅਤੇ ਉਹਨੂੰ ਰੋਜ਼ ਸਾਫ਼ ਕਰਨਾ ਵੀ ਜ਼ਰੂਰੀ ਹੈ। ਔਰ ਗਰਮੀ ਦੇ ਵਿੱਚ ਜਿਹੜਾ ਸਾਡਾ ਪਾਚਨ ਤੰਤਰ ਹੈ ਉਹ ਸਲੋਅ ਹੋ ਜਾਂਦਾ, ਖਾਣਾ ਜਲਦੀ ਨਹੀਂ ਪਚਦਾ, ਇਸ ਲਈ ਉਹਨਾਂ ਨੂੰ ਸਵੇਰੇ ਜਾਂ ਦੇਰ ਰਾਤ ਹੀ ਭੋਜਨ ਦਿਓ, ਤਾਂ ਕਿ ਉਹਨਾਂ ਨੂੰ ਪਚਾਉਣ ਦੇ ਵਿੱਚ ਉਹਨਾਂ ਨੂੰ ਆਸਾਨੀ ਰਹੇ। ਦੂਸਰੀ ਗੱਲ, ਸਿੱਧੀ ਧੁੱਪ ਤੋਂ ਉਹਨਾਂ ਨੂੰ ਬਚਾਉਣਾ, ਡਾਇਰੈਕਟ ਧੁੱਪ ਦੇ ਵਿੱਚ ਉਹਨਾਂ ਨੂੰ ਬਾਹਰ ਨਹੀਂ ਲੈ ਕੇ ਜਾਣਾ। ਦੁਪਹਿਰ ਦੇ ਟਾਈਮ 'ਤੇ ਅੰਦਰ ਹੀ ਰੱਖੋ, ਕੂਲਰ ਜਾਂ ਏਸੀ ਵਾਲੇ ਕਮਰੇ ਵਿੱਚ ਰੱਖ ਸਕਦੇ ਹੋ, ਨਹੀਂ ਤਾਂ ਗਿੱਲੇ ਤੌਲੀਏ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ, ਗਿੱਲਾ ਤੌਲੀਆ ਦੇ ਦਿਓ, ਕਿਉਂਕਿ ਪਸ਼ੂਆਂ ਜਿਹੜੇ ਪੈਟਸ ਨੇ ਪਾਲਤੂ ਨੇ, ਇਹਨਾਂ ਨੂੰ ਵੀ ਗਰਮੀ ਬਹੁਤ ਲੱਗਦੀ ਹੈ। ਔਰ ਬੇਹੱਦ ਬਰਫੀਲਾ ਪਾਣੀ ਅਸੀਂ ਪੈਟਸ ਨੂੰ ਨਹੀਂ ਦੇਣਾ, ਕਿਉਂਕਿ ਇਹ ਉਹਨਾਂ ਦੀਆਂ ਜਿਹੜੀਆਂ ਰਕਤ ਵਾਹਿਕਾਵਾਂ ਨੇ ਉਹਨਾਂ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਪਾਣੀ ਹੈ ਜਿਹੜਾ ਠੰਡਾ, ਜ਼ਿਆਦਾ ਠੰਡਾ ਪਾਣੀ ਹੈ, ਖੂਨ ਨੂੰ ਜਮਾ ਦਿੰਦਾ ਹੈ। ਔਰ ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਸੂਰਿਆਸਤ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਬਾਹਰ ਲੈ ਕੇ ਜਾਓ, ਕਿਉਂਕਿ ਫੁੱਟਪਾਥ ਗਰਮ ਹੁੰਦੇ ਨੇ ਅਤੇ ਉਹਨਾਂ ਦੇ ਪੈਰ ਜਲਦੇ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਸੂਰਜ ਛਿਪਣ ਤੋਂ ਬਾਅਦ ਉਹਨਾਂ ਨੂੰ ਬਾਹਰ ਲੈ ਕੇ ਜਾਓ। ਔਰ ਉਹਨਾਂ ਦੇ ਪੰਜਿਆਂ 'ਤੇ ਹੋ ਸਕੇ ਤਾਂ ਪੋਵੈਕਸ ਲਗਾਓ, ਜਾਂ ਡੌਗ ਬੂਟਸ ਮਿਲਦੇ ਨੇ, ਡੌਗ ਬੂਟਸ ਤੁਸੀਂ ਉਹਨਾਂ ਨੂੰ ਪਹਿਨਾ ਸਕਦੇ ਹੋ, ਫਿਰ ਬਾਹਰ ਲੈ ਕੇ ਜਾਓ, ਕਿਉਂਕਿ ਸੜਕ ਗਰਮ ਹੁੰਦੀ ਹੈ ਅਤੇ ਪੈਰ ਜਲਦੇ ਨੇ। ਔਰ ਜਿਹੜੇ ਬਾਲ ਡੈੱਡ ਹੇਅਰ ਹੁੰਦੇ ਆ ਉਹਨਾਂ ਨੂੰ ਹਟਾਉਣ ਦੇ ਲਈ ਰੋਜ਼ ਬ੍ਰਿਸ਼ਿੰਗ ਕਰਨੀ ਚਾਹੀਦੀ ਹੈ। ਅਤੇ ਡਬਲ ਕੋਟ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਦੇ ਫਰ ਉਹਨਾਂ ਨੂੰ ਗਰਮੀ ਅਤੇ ਸਨਬਰਨ ਤੋਂ ਬਚਾਉਂਦੇ ਆ, ਉਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਹਟਾਉਣਾ। ਔਰ ਡੀਵੋਮਿੰਗ ਸਾਨੂੰ ਸਮੇਂ 'ਤੇ ਕਰਾਉਂਦੇ ਰਹਿਣਾ ਚਾਹੀਦਾ ਹੈ, ਤਾਂ ਕਿ ਜਿਹੜੇ ਜੀਵਾਣੂ ਕੀਟਾਣੂ ਨੇ ਉਹਨਾਂ ਦੇ ਪਿੱਸੂ ਵਗੈਰਾ ਉਹ ਦੂਰ ਰਹਿਣ। ਔਰ ਤੁਹਾਡੇ ਪੈਟ ਨੂੰ ਗਰਮੀ ਲੱਗ ਚੁੱਕੀ ਹੈ, ਇਹਦੀ ਪਹਿਚਾਣ ਕਿੱਦਾਂ ਹੋਏਗੀ? ਉਹਦੀ ਪਹਿਚਾਣ ਹੋਏਗੀ ਜਦੋਂ ਬਹੁਤ ਜ਼ਿਆਦਾ ਹਫਦਾ ਹੈ, ਹਾਂਫ ਰਿਹਾ ਹੁੰਦਾ ਹੈ, ਔਰ ਗਾੜੀ ਲਾਰ ਉਹਦੇ ਮੂੰਹ 'ਚ ਟਪਕ ਰਹੀ ਹੋਵੇ ਤਾਂ ਸਮਝੋ ਕਿ ਗਰਮੀ ਲੱਗੀ ਹੈ। ਮਸੂੜਿਆਂ ਦਾ ਗਹਿਰਾ ਲਾਲ ਜਾਂ ਬੈਂਗਣੀ ਹੋ ਜਾਣ ਮਸੂੜੇ, ਚੱਕਰ ਆਉਣ ਲੱਗਣ, ਸੁਸਤੀ ਜਾਂ ਉਲਟੀ ਹੋਣ ਲੱਗੇ, ਸਰੀਰ ਦਾ ਤਾਪਮਾਨ ਹੈ ਜਿਹੜਾ 104 ਫਾਰਨਹੀਟ ਤੋਂ ਅਧਿਕ ਹੋਣ ਲੱਗੇ, ਤਾਂ ਸਮਝੋ ਕਿ

ਗਰਮੀ ਲੱਗ ਚੁੱਕੀ ਹੈ ਅਤੇ ਫਿਰ ਉਹਨੂੰ ਠੰਡੇ ਕਮਰੇ ਦੇ ਵਿੱਚ ਲੈ ਜਾਓ। ਔਰ ਇਸ ਤੋਂ ਇਲਾਵਾ ਤੁਸੀਂ ਕੀ ਕਰਨਾ, ਜੇਕਰ ਤੁਹਾਨੂੰ ਲੱਗੇ ਕਿ ਇਹਨੂੰ ਗਰਮੀ ਲੱਗ ਰਹੀ ਹੈ ਤਾਂ ਜਿਹੜਾ ਨੋਰਮਲ ਵਾਟਰ ਹੈ ਉਹ ਉਹਦੇ ਪੇਟ ਦੇ ਉੱਪਰ ਜਾਂ ਉਹਨਾਂ ਦੇ ਜਿਹੜੇ ਪੌਜ਼ ਨੇ ਉਹਨਾਂ ਦੇ ਪੈਰ ਹੈ ਉਹਦੇ ਉੱਪਰ ਤੁਸੀਂ ਉਹ ਪੰਜਿਆਂ 'ਤੇ ਪਾਣੀ ਪਾਉਣਾ ਸ਼ੁਰੂ ਕਰ ਦੇਣਾ। ਅਤੇ ਇਸ ਤੋਂ ਇਲਾਵਾ ORS ਅਤੇ ਨਾਰੀਅਲ ਪਾਣੀ ਮਿਲਾ ਕੇ ਵੀ ਅਸੀਂ ਪਾਣੀ ਪੈਟਸ ਨੂੰ ਦੇ ਸਕਦੇ ਹਾਂ। ਅਤੇ ਵਿਸ਼ੇ ਜੇਕਰ ਜ਼ਿਆਦਾ ਲੱਗੇ ਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਬਿਮਾਰ ਹੋ ਰਿਹਾ ਤੁਹਾਡਾ ਪੈਟ, ਤਾਂ ਫਿਰ ਸਾਨੂੰ ਚਿਕਿਤਸਕ ਦੀ ਸਲਾਹ ਲੈਣੀ ਜ਼ਰੂਰੀ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਕੰਸਲਟ ਕਰਨਾ ਚਾਹੀਦਾ ਹੈ। ਸੋ ਦੋਸਤੋ, ਜੇਕਰ ਅਸੀਂ ਪੈਟ ਰੱਖੇ ਹੈ ਤਾਂ ਗਰਮੀ ਵਿੱਚ ਬਹੁਤ ਬਹੁਤ ਧਿਆਨ ਉਹਨਾਂ ਦਾ ਵੀ ਰੱਖਣਾ ਬਣਦਾ ਹੈ, ਕਿਉਂਕਿ ਸਾਡੀ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਲਈ ਹੁੰਦੀ ਹੈ ਅਤੇ ਸਾਡੀ ਇਹ ਫਰਜ਼ ਬਣ ਜਾਂਦਾ ਕਿ ਉਹਨਾਂ ਦਾ ਧਿਆਨ ਰੱਖੀਏ। ਸੋ ਪ੍ਰੋਗਰਾਮ ਨੂੰ ਅੱਗੇ ਤੋਰ ਰਹੇ ਹਾਂ ਜੀ, ਹੁਣ ਅਸੀਂ ਗੀਤ ਇੰਜੋਏ ਕਰਾਂਗੇ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਤਿੰਨ ਰੰਗ ਨਹੀਂ ਲੱਭਣੇ, ਇੰਜੋਏ ਕਰੋ ਅਤੇ ਵਾਪਸ ਆਓ, ਕਿਉਂਕਿ ਬਹੁਤ ਸਾਰੀਆਂ ਗੱਲਾਂ ਅੱਜ ਮੈਂ ਤੁਹਾਡੇ ਨਾਲ ਕਰਨੀਆਂ ਨੇ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ ਅਤੇ ਹੋਮ ਸਵੀਟ ਹੋਮ ਦੇ ਵਿੱਚ ਮੈਂ ਆ ਗਈ ਹਾਂ ਜੀ ਵਾਪਸ ਅਤੇ ਲੈ ਕੇ ਚੱਲਦੀ ਹਾਂ ਤੁਹਾਨੂੰ ਤੁਹਾਡੇ ਕਿਚਨ ਦੇ ਵਿੱਚ ਜੀ ਬਿਲਕੁਲ ਅੱਜ ਅਸੀਂ ਕਿਚਨ 'ਚ ਬਣਾਵਾਂਗੇ ਕੋਲਡ ਸੈਂਡਵਿਚ ਕਿਉਂਕਿ ਗਰਮੀਆਂ ਦੇ ਵਿੱਚ ਕੋਲਡ ਸੈਂਡਵਿਚ ਨੇ ਜਿਹੜੇ ਬੱਚਿਆਂ ਦੀ ਪਹਿਲੀ ਪਸੰਦ ਬਣ ਜਾਂਦੇ ਆ ਹੌਟ ਖਾਣ ਨੂੰ ਨਹੀਂ ਮਨ ਕਰਦਾ ਗਰਮ ਨਹੀਂ ਬੱਚੇ ਖਾਂਦੇ ਤਾਂ ਤੁਸੀਂ ਕੋਲਡ ਸੈਂਡਵਿਚ ਬਣਾ ਸਕਦੇ ਹੋ ਜੋ ਕਿ ਟਿਫਿਨ ਦੇ ਵਿੱਚ ਵੀ ਬਹੁਤ ਵਧੀਆ ਰਹਿੰਦੇ ਅਤੇ ਬੱਚੇ ਗਰਮੀਆਂ ਦੇ ਵਿੱਚ ਬਹੁਤ ਇੰਜੋਏ ਕਰਦੇ ਆ ਹੁਣ ਬਣਾਉਣਾ ਕਿੱਦਾਂ ਕੋਲਡ ਸੈਂਡਵਿਚ ਮੈਂ ਹਜੇ ਇੱਕ ਪਰਸਨ ਦੇ ਅਕੋਰਡਿੰਗ ਤੁਹਾਨੂੰ ਰੈਸਿਪੀ ਦੱਸ ਰਹੀ ਹਾਂ ਬ੍ਰੈਡ ਲੈਣੀ ਹੈ ਜੀ ਦੋ ਸਲਾਈਸ ਬ੍ਰੈਡ ਦੇ ਵਾਸਤੇ ਅਸੀਂ ਦਹੀਂ ਲੈਣਾ ਇੱਕ ਵੱਡਾ ਚਮਚ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ ਲੈਣੀ ਹੈ ਇੱਕ ਛੋਟਾ ਚਮਚ ਬਰੀਕ ਕੱਟੀ ਹੋਈ ਗਾਜਰ ਇੱਕ ਛੋਟਾ ਚਮਚ ਉਬਲੇ ਹੋਏ ਮੱਕੀ ਦੇ ਦਾਣੇ ਸਵੀਟ ਕੋਰਨਸ ਨੇ ਜਿਹੜੇ ਉਹ ਅਸੀਂ ਇੱਕ ਛੋਟਾ ਚਮਚ ਲੈਣੇ ਹੈ ਅਤੇ ਇਸ ਤੋਂ ਇਲਾਵਾ ਕਾਲੀ ਮਿਰਚ ਪਾਊਡਰ ਅਤੇ ਕਾਲਾ ਨਮਕ ਇਹ ਅਸੀਂ ਲੈਣਾ ਇੱਕ ਪਰਸਨ ਲਈ ਜਦੋਂ ਅਸੀਂ ਇੱਕ ਸਲਾਈਸ ਬਣਾਉਣਾ ਹੈ ਔਰ ਹੁਣ ਇਹਨੂੰ ਕਰਨਾ ਕੀ ਹੈ ਜੀ ਬੋਲ ਦੇ ਵਿੱਚ ਤੁਸੀਂ ਦਹੀਂ ਲੈ ਲੈਣਾ ਉਹਦੇ ਵਿੱਚ ਬਰੀਕ ਕੱਟੀਆਂ ਹੋਈਆਂ ਸਬਜ਼ੀਆਂ ਮੱਕੀ ਦੇ ਦਾਣੇ ਕਾਲੀ ਮਿਰਚ ਪਾਊਡਰ ਅਤੇ ਕਾਲਾ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਦੋਨੋਂ ਬ੍ਰੈਡ ਦੇ ਕਿਨਾਰੇ ਕੱਟ ਲੈਣੇ ਆ ਕਿਉਂਕਿ ਕੋਲਡ ਬ੍ਰੈਡ ਹੈ ਅਤੇ ਜਿਹੜੇ ਕਿਨਾਰੇ ਹੈ ਨਾ ਐਜਿਸ ਉਹ ਨਹੀਂ ਖਾਧੇ ਜਾਂਦੇ ਠੰਡੇ ਹੋਣ ਕਰਕੇ ਅਤੇ ਇਸ 'ਤੇ ਤੁਸੀਂ ਤਿਆਰ ਕੀਤਾ ਹੋਇਆ ਦਹੀਂ ਸਬਜ਼ੀ ਦਾ ਜਿਹੜਾ ਮਿਸ਼ਰਣ ਹੈ ਉਹ ਲਗਾ ਦੇਣਾ ਅਤੇ ਉੱਪਰ ਦੂਜੀ ਬ੍ਰੈਡ ਰੱਖ ਦਿਓ ਲਓ ਜੀ ਤਿਆਰ ਹੋ ਗਿਆ ਤੁਹਾਡਾ ਸੈਂਡਵਿਚ ਸੈਂਟਰ ਦੇ ਵਿੱਚੋਂ ਕੱਟ ਦਿਓ ਔਰ ਕੱਟ ਕੇ ਸੌਸ ਜਾਂ ਚਟਨੀ ਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਸਰਵ ਕਰ ਸਕਦੇ ਹੋ ਔਰ ਬੱਚੇ ਹੀ ਨਹੀਂ ਬਜ਼ੁਰਗ ਵੀ ਔਰ ਤੁਸੀਂ ਵੀ ਖੁਦ ਵੀ ਇੰਜੋਏ ਕਰ ਸਕਦੇ ਹੋ ਕੋਲਡ ਸੈਂਡਵਿਚ ਗਰਮੀਆਂ ਵਿੱਚ ਬਹੁਤ ਚੰਗੇ ਲੱਗਦੇ ਹੈ ਔਰ ਹੈਲਦੀ ਵੀ ਹੁੰਦੇ ਆ ਕਿਉਂਕਿ ਇਹਦੇ ਵਿੱਚ ਦਹੀਂ ਵੀ ਪਾਇਆ ਹੋਇਆ ਅਸੀਂ ਸਬਜ਼ੀਆਂ ਵੀ ਪਾਈਆਂ ਹੋਈਆਂ ਨੇ ਔਰ ਖਾਣ ਦੇ ਵਿੱਚ ਵੀ ਸਵਾਦ ਲੱਗਦਾ ਈਜ਼ੀ ਹੈ ਬਸ ਦਹੀਂ ਦੇ ਵਿੱਚ ਸਬਜ਼ੀਆਂ ਕੱਟ ਕੇ ਪਾ ਲੈਣੀਆਂ ਅਤੇ ਉਹਨੂੰ ਤੁਸੀਂ ਸਪਰੈਡ ਕਰ ਦੇਣਾ ਅਤੇ ਆਪਣੇ ਬੱਚੇ ਨੂੰ ਦਿਓ ਕਿਉਂਕਿ ਹੁਣ ਸਕੂਲ ਵੀ ਖੁੱਲ੍ਹਣ ਵਾਲੇ ਨੇ ਅਤੇ ਗਰਮੀਆਂ ਦੇ ਵਿੱਚ ਸਭ ਤੋਂ ਵੱਡੀ ਮਦਰਸ ਲਈ ਪ੍ਰੋਬਲਮ ਹੋ ਜਾਂਦੀ ਹੈ ਜੀ ਕੀ ਪਾਈਏ ਟਿਫਿਨ ਦੇ ਵਿੱਚ ਕੀ ਪਾਈਏ ਜਿਹੜਾ ਕਿ ਖਰਾਬ ਨਾ ਹੋ ਜਾਏ ਸੋ ਜਿਹੜੇ ਤੁਸੀਂ 7 ਡੇਜ਼ ਫਿਕਸ ਕੀਤੇ ਹੁੰਦੇ ਉਹਦੇ ਵਿੱਚੋਂ ਇੱਕ ਦਿਨ ਮੈਂ ਤੁਹਾਨੂੰ ਦੱਸ ਦਿੱਤਾ ਕਿ ਇੱਕ ਦਿਨ ਤੁਸੀਂ ਕੋਲਡ ਸੈਂਡਵਿਚ ਵੀ ਦੇ ਸਕਦੇ ਹੋ ਸੋ ਲਓ ਜੀ ਹੋਮ ਸਵੀਟ ਹੋਮ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਅਤੇ ਹੁਣ ਗਾਣਾ ਅਸੀਂ ਸੁਣਨ ਜਾ ਰਹੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੱਲ ਤਜਰਬੇ ਵਾਲੀ

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਅਤੇ ਪ੍ਰੋਗਰਾਮ ਚੱਲ ਰਿਹਾ ਹੈ ਹੋਮ ਸਵੀਟ ਹੋਮ। ਹੋਮ ਸਵੀਟ ਹੋਮ ਦੇ ਵਿੱਚ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਬਹੁਤ ਹੀ ਇੰਪੋਰਟੈਂਟ ਟਿਪ। ਦੋਸਤੋ ਤੁਸੀਂ ਅਕਸਰ ਦੇਖਿਆ ਹੋਣਾ ਕਿ ਸਾਡੇ ਜੁੱਤਿਆਂ ਦੇ ਪਿੱਛੇ ਨਾ ਲੂਪ ਲੱਗਿਆ ਹੁੰਦਾ ਹੈ ਨਾ, ਉਹ ਲੂਪ ਦਾ ਕੀ ਪਰਪਜ਼ ਹੈ? ਸਾਨੂੰ ਸਭ ਨੂੰ ਇਹ ਲੱਗਦਾ ਕਿ ਸ਼ਾਇਦ ਜਦੋਂ ਜੁੱਤੇ ਖਿੱਚ ਕੇ ਪਾਉਣੇ ਹੁੰਦੇ ਨੇ ਤਾਂ ਲੂਪ ਖਿੱਚ ਕੇ ਅਸੀਂ ਸ਼ੂਜ਼ ਆਸਾਨੀ ਨਾਲ ਪਾ ਸਕਦੇ ਹਾਂ। ਜੀ ਬਿਲਕੁਲ ਤੁਸੀਂ ਠੀਕ ਸਮਝਿਆ, ਇਸੇ ਕਾਰਨ ਕਰਕੇ ਹੀ ਲੂਪ ਹੁੰਦਾ। ਔਰ ਲੂਪ ਦੇ ਹੋਰ ਵੀ ਫਾਇਦੇ ਨੇ, ਕੀ ਫਾਇਦੇ ਹੋ ਸਕਦੇ ਆ ਉਹ ਅੱਜ ਅਸੀਂ ਜ਼ਿਕਰ ਕਰਾਂਗੇ। ਦੋਸਤੋ ਜਦੋਂ ਅਸੀਂ ਸ਼ੂਜ਼ ਧੋਂਦੇ ਹਾਂ, ਸਪੋਰਟ ਸ਼ੂਜ਼ ਧੋਤੇ ਹੁੰਦੇ ਆ, ਗਿੱਲੇ ਜੁੱਤਿਆਂ ਨੂੰ ਲੂਪ ਦੇ ਨਾਲ ਤੁਸੀਂ ਟੰਗ ਕੇ ਸੁਕਾ ਵੀ ਸਕਦੇ ਹੋ। ਲੂਪ ਦੇ ਵਿੱਚੋਂ ਦੀ ਉਹਦਾ ਲੇਸ ਨਿਕਾਲ ਕੇ ਉਹ ਤੁਸੀਂ ਤਾਰ 'ਤੇ ਬੰਨ੍ਹ ਕੇ ਸੁਕਾ ਵੀ ਸਕਦੇ ਹੋ। ਇਸ ਤੋਂ ਇਲਾਵਾ ਜਦੋਂ ਅਸੀਂ ਟਰੈਕਿੰਗ ਕਰਨੀ ਹੁੰਦੀ, ਟਰੈਕਿੰਗ ਦੇ ਦੌਰਾਨ ਜਿਹੜੇ ਲੇਸਿਸ ਹੈ ਉਹ ਵੀ ਲੂਪ ਦੇ ਵਿੱਚੋਂ ਦੀ ਕੱਢ ਕੇ ਜੇਕਰ ਤੁਸੀਂ ਆਪਣੇ ਪੈਰਾਂ ਦੇ ਨਾਲ ਬੰਨ੍ਹਦੇ ਹੋ, ਟਾਈ ਕਰਦੇ ਹੋ, ਅਤੇ ਉਹਦੀ ਫਿਟਿੰਗ ਅੱਛੀ ਆਉਂਦੀ ਹੈ, ਅੱਛੀ ਤਰ੍ਹਾਂ ਫਿੱਟ ਹੁੰਦੇ ਆ, ਔਰ ਟਰੈਕਿੰਗ ਕਰਨ ਦੇ ਟਾਈਮ 'ਤੇ ਸਾਨੂੰ ਆਸਾਨੀ ਰਹਿੰਦੀ ਹੈ। ਸੋ ਕਿੰਨੇ ਫਾਇਦੇ ਆ ਨਾ, ਸ਼ੂਜ਼ ਪਾਉਣ ਦੇ ਵਿੱਚ ਤਾਂ ਆਸਾਨੀ ਹੁੰਦੀ ਹੀ ਹੈ, ਉੱਦਾਂ ਸਾਨੂੰ ਸ਼ੂਜ਼ ਪਾਉਣਾ ਮੁਸ਼ਕਿਲ ਲੱਗਦਾ। ਜੇਕਰ ਅਸੀਂ ਲੂਪ ਦੇ ਨਾਲ ਖਿੱਚ ਕੇ ਪਾਉਂਦੇ ਹਾਂ ਤਾਂ ਸ਼ੂਜ਼ ਆਸਾਨੀ ਨਾਲ ਪੈ ਜਾਂਦਾ, ਤੁਸੀਂ ਸੁਕਾ ਵੀ ਸਕਦੇ ਹੋ ਲੂਪ ਦੇ ਵਿੱਚੋਂ ਦੀ ਲੇਸਿਸ ਨਿਕਾਲ ਕੇ। ਔਰ ਟਰੈਕਿੰਗ ਦੇ ਵਿੱਚ ਵੀ ਅਸੀਂ ਜੇਕਰ ਲੂਪ ਦੇ ਵਿੱਚੋਂ ਦੀ ਲੇਸ ਨਿਕਾਲ ਕੇ ਆਪਣਾ ਪੈਰ ਟਾਈ ਕਰਦੇ ਹਾਂ ਤਾਂ ਸਾਨੂੰ ਆਸਾਨੀ ਰਹੇਗੀ। ਸੋ ਇਹਨੂੰ ਐਵੇਂ ਹੀ ਨਾ ਸਮਝ ਲਈਓ ਕਿ ਜਿਹੜੇ ਸਾਡੇ ਜੁੱਤੇ ਦੇ ਪਿੱਛੇ ਲੂਪ ਲੱਗਿਆ ਐਵੇਂ ਹੀ ਹੁੰਦਾ, ਉਹਦੇ ਬਹੁਤ ਸਾਰੇ ਫਾਇਦੇ ਆ, ਉਹਨੂੰ ਯੂਟੀਲਾਈਜ਼ ਕਰੋ। ਔਰ ਜਦੋਂ ਯੂਟੀਲਾਈਜ਼ ਕਰੋਗੇ ਫਿਰ ਤੁਹਾਨੂੰ ਲੱਗੇਗਾ ਹਾਂ ਵਾਕਈ ਅਸੀਂ ਇਹ ਗੱਲ ਤਾਂ ਰੇਡੀਓ 'ਤੇ ਸੁਣੀ ਸੀ। ਸੋ ਅੱਜ ਹੀ ਚੈੱਕ ਕਰੋ ਤੁਹਾਡੇ ਸ਼ੂਜ਼ ਦੇ ਪਿੱਛੇ ਲੂਪ ਹੈਗਾ ਕਿ ਨਹੀਂ, ਅਤੇ ਉਹਨੂੰ ਯੂਜ਼ ਕਦੋਂ ਕਰਨਾ ਅਤੇ ਕਿਵੇਂ ਕਰਨਾ। ਸੋ ਹੋਮ ਸਵੀਟ ਹੋਮ ਦੇ ਵਿੱਚ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਗੀਤ ਜਸੀ ਗਿੱਲ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਹੋਮ ਸਵੀਟ ਹੋਮ। ਦੋਸਤੋ, ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਨਾ ਵਹਿਮੀ ਹੋ ਜਾਂਦੇ ਹਾਂ, ਹੈ ਨਾ, ਕਿਸੇ ਚੀਜ਼ ਨੂੰ ਸਾਫ਼ ਕਰਨ ਲੱਗਦੇ ਹਾਂ ਤਾਂ ਬਹੁਤ ਕਰੀ ਜਾਂਦੇ ਹਾਂ ਪਰ ਨਹੀਂ, ਕਈ ਵਾਰੀ

ਜ਼ਰੂਰਤ ਤੋਂ ਜ਼ਿਆਦਾ ਸਫਾਈ ਅਤੇ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਵਹਿਮ ਹੈ ਉਹ ਵੀ ਸਾਡੀ ਜਿਹੜੀ ਡਿਸ਼ ਹੈ, ਸਾਡੀ ਜਿਹੜੀ ਖੁਰਾਕ ਹੈ ਉਹਨੂੰ ਖਰਾਬ ਕਰ ਦਿੰਦਾ, ਉਹਦੇ ਸਵਾਦ ਨੂੰ ਖਰਾਬ ਕਰ ਦਿੰਦਾ। ਸੋ ਇਹ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਨੇ, ਜਿਹੜੀਆਂ ਸਾਡੀਆਂ ਅਣਗਹਿਲੀਆਂ ਨੇ, ਸਾਡਾ ਸਵਾਦ ਖਾਣੇ ਦਾ ਖਰਾਬ ਕਰ ਦਿੰਦੀਆਂ ਨੇ, ਉਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ। ਦੋਸਤੋ, ਅਕਸਰ ਕੀ ਹੁੰਦਾ ਕਿ ਕਈ ਵਾਰੀ ਜਦੋਂ ਅਸੀਂ ਰਾਇਤਾ ਬਣਾ ਕੇ ਰੱਖਣਾ ਹੁੰਦਾ ਨਾ, ਅਤੇ ਦਹੀਂ 'ਚ ਆਪਾਂ ਨਮਕ ਪਹਿਲਾਂ ਹੀ ਮਿਲਾ ਕੇ ਰੱਖਦੇ ਨੇ ਕਿ ਸਾਰਾ ਕੰਮ ਆਪਾਂ ਡਨ ਕਰਕੇ ਰੱਖ ਦਈਏ, ਬਸ ਫਿਰ ਬਾਅਦ ਵਿੱਚ ਸਰਵ ਵੀ ਕਰਨਾ। ਪਰ ਨਹੀਂ, ਦਹੀਂ ਦੇ ਵਿੱਚ ਪਹਿਲਾਂ ਨਮਕ ਮਿਲਾ ਕੇ ਨਹੀਂ ਰੱਖਣਾ। ਇਹਦਾ ਕੀ ਨੁਕਸਾਨ ਹੈ? ਜਦੋਂ ਅਸੀਂ ਦਹੀਂ ਦੇ ਵਿੱਚ ਪਹਿਲਾਂ ਨਮਕ ਮਿਲਾ ਦਿੰਦੇ ਹਾਂ ਨਾ, ਅਤੇ ਨਮਕ ਮਿਲਾਉਣ ਦੇ ਨਾਲ ਦਹੀਂ ਪਾਣੀ ਛੱਡਣ ਲੱਗਦਾ ਔਰ ਰਾਇਤਾ ਪਤਲਾ ਹੋ ਜਾਂਦਾ। ਔਰ ਦਹੀਂ ਦਾ ਜਿਹੜਾ ਪਾਣੀ ਹੈ ਨਾ, ਪ੍ਰੋਟੀਨ, ਕੈਲਸ਼ੀਅਮ ਅਤੇ ਕੁਛ ਵਿਟਾਮਿਨ ਦਾ ਚੰਗਾ ਸਰੋਤ ਹੁੰਦਾ, ਅਤੇ ਜਦੋਂ ਉਹ ਪਾਣੀ ਛੱਡਣ ਲੱਗ ਜਾਂਦਾ ਤਾਂ ਫਿਰ ਆਪਾਂ ਕਈ ਵਾਰੀ ਪਾਣੀ ਨਿਤਾਰ ਕੇ ਸੁੱਟ ਦਿੰਦੇ ਹਾਂ, ਔਰ ਇਹਦੇ ਨਾਲ ਕਈ ਪੋਸ਼ਕ ਤੱਤ ਨੇ ਜਿਹੜੇ ਉਹ ਅਸੀਂ ਸੁੱਟ ਦਿੰਦੇ ਹਾਂ। ਸੋ ਦਹੀਂ ਦੇ ਵਿੱਚ ਪਹਿਲਾਂ ਨਮਕ ਮਿਲਾ ਕੇ ਨਹੀਂ ਰੱਖਣਾ, ਜਦੋਂ ਅਸੀਂ ਸਰਵ ਕਰਨਾ ਹੈ ਉਦੋਂ ਹੀ ਉੱਪਰੋਂ ਨਮਕ ਮਿਲਾਇਆ ਜਾਏ, ਪਹਿਲਾਂ ਨਹੀਂ ਮਿਲਾ ਕੇ ਰੱਖਣਾ, ਕਿਉਂਕਿ ਇਹਦੇ ਨਾਲ ਦਹੀਂ ਪਤਲਾ ਵੀ ਹੋ ਜਾਏਗਾ ਅਤੇ ਉਹਦੇ ਪੋਸ਼ਕ ਤੱਤ ਨੇ ਜਿਹੜੇ ਉਹ ਖਰਾਬ ਹੋ ਜਾਣਗੇ। ਔਰ ਕਈਆਂ ਨੂੰ ਵਹਿਮ ਹੁੰਦਾ ਹੈ ਕਿ ਜਦੋਂ ਆਪਾਂ ਤੜਕਾ ਲਗਾਉਣਾ ਹੁੰਦਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਦੇ ਹਾਂ ਜੀ, ਜਦ ਤੱਕ ਧੂੰਆਂ ਨਿਕਲਣਾ ਸ਼ੁਰੂ ਨਾ ਹੋ ਜਾਵੇ ਤਦ ਤੱਕ ਅਸੀਂ ਮਸਾਲੇ ਪਾਉਂਦੇ ਨਹੀਂ ਵਿੱਚ। ਪਰ ਨਹੀਂ, ਅਜਿਹਾ ਵੀ ਨਹੀਂ ਕਰਨਾ, ਤੇਲ ਜਾਂ ਘਿਓ ਨੂੰ ਧੂੰਆਂ ਨਿਕਲਣ ਤੱਕ ਗਰਮ ਕਰਨਾ ਸਹੀ ਨਹੀਂ ਹੈ, ਕਿਉਂਕਿ ਜਦੋਂ ਬਹੁਤ ਜ਼ਿਆਦਾ ਗਰਮ ਤੇਲ ਦੇ ਵਿੱਚ ਅਸੀਂ ਮਸਾਲੇ ਪਾਉਂਦੇ ਹਾਂ ਤਾਂ ਇਹਦੇ ਨਾਲ ਮਸਾਲਿਆਂ ਦਾ ਰੰਗ, ਸਵਾਦ ਅਤੇ ਸੁਗੰਧ ਹੈ ਜਿਹੜੀ ਉਹ ਖਰਾਬ ਹੋ ਜਾਂਦੀ ਹੈ। ਬਹੁਤ ਜ਼ਿਆਦਾ ਗਰਮ ਤੇਲ ਰੰਗ ਵੀ ਖਰਾਬ ਕਰ ਦਿੰਦਾ, ਸਵਾਦ ਅਤੇ ਉਹਦੀ ਜਿਹੜੀ ਮਹਿਕ ਹੈ ਉਹ ਵੀ ਖਰਾਬ ਕਰ ਦਿੰਦਾ। ਸੋ ਇਹਦੇ ਨਾਲ ਕੀ ਹੁੰਦਾ, ਮਸਾਲਿਆਂ ਦੇ ਵਿੱਚ ਮੌਜੂਦ ਜਿਹੜੇ ਐਂਟੀ ਆਕਸੀਡੈਂਟ ਹੈ ਔਰ ਪੌਸ਼ਟਿਕ ਤੱਤ ਜਿਹੜੇ ਹੁੰਦੇ ਨੇ ਉਹ ਵੀ ਨਸ਼ਟ ਹੋ ਜਾਂਦੇ ਨੇ ਔਰ ਇਹ ਸਾਡੇ ਸਵਾਸਥ ਨੂੰ ਖਰਾਬ ਕਰਦਾ ਹੈ। ਔਰ ਇਸ ਲਈ ਕੀ ਕਰਨਾ, ਪਿੱਸੇ ਹੋਏ ਜਿਹੜੇ ਮਸਾਲੇ ਨੇ ਉਹ ਸਿਰਫ ਗਰਮ ਤੇਲ ਦੇ ਵਿੱਚ ਪਾਏ ਜਾਣ, ਬਹੁਤ ਜ਼ਿਆਦਾ ਧੂੰਆਂ ਨਿਕਲਦੇ ਤੇਲ ਦੇ ਵਿੱਚ ਨਹੀਂ ਪਾਉਣੇ। ਔਰ ਇਹਦੇ ਲਈ ਬੈਟਰ ਇਹ ਹੈ ਕਿ ਤੇਲ ਪਹਿਲਾਂ ਹੀ ਅਸੀਂ ਸਾੜ ਕੇ ਰੱਖੀਏ, ਕਲਕਾ ਕੇ ਰੱਖ ਲਈਏ ਔਰ ਬਾਅਦ ਵਿੱਚ ਹਲਕਾ ਗਰਮ ਕਰਕੇ ਤੇਲ ਉਹਦੇ ਵਿੱਚ ਮਸਾਲੇ ਪਾਏ ਜਾਣ। ਔਰ ਕਈਆਂ ਦਾ ਜਦੋਂ ਅਸੀਂ ਆਟਾ ਗੁੰਨਦੇ ਹਾਂ, ਪਹਿਲਾਂ ਥੋੜ੍ਹਾ ਜਿਹਾ ਗੁੰਨ ਕੇ ਆਪਾਂ ਰੱਖ ਦਿੰਦੇ ਹਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜਾਵੇ, ਅਤੇ ਫਿਰ ਬਾਅਦ ਵਿੱਚ ਮੁੱਕੀ ਦੇਵਾਂਗੇ। ਔਰ ਇਹਦੇ ਨਾਲ ਕਈ ਵਾਰੀ ਕਾਫੀ ਟਾਈਮ ਅਸੀਂ ਰੱਖੀ ਰੱਖਦੇ ਹਾਂ, ਇਹ ਠੀਕ ਨਹੀਂ ਹੈ, ਕਿਉਂਕਿ ਇਹਦੇ ਨਾਲ ਗਲੂਟੇਨ ਹੈ ਜਿਹੜਾ ਉਹ ਜ਼ਿਆਦਾ ਵਿਕਸਿਤ ਹੋ ਜਾਂਦਾ ਹੈ ਅਤੇ ਰੋਟੀਆਂ ਸਖਤ ਅਤੇ ਚਬਾਉਣ ਦੇ ਵਿੱਚ ਮੋਟੀਆਂ ਲੱਗਦੀਆਂ ਜਦੋਂ ਅਸੀਂ ਆਟਾ ਜ਼ਿਆਦਾ ਦੇਰ ਰੱਖੀ ਰੱਖਦੇ ਹਾਂ। ਸੋ ਅਸੀਂ ਕੀ ਕਰਨਾ ਜੀ, ਨਰਮ ਅਤੇ ਫੁੱਲੀਆਂ ਹੋਈਆਂ ਰੋਟੀਆਂ ਦੇ ਲਈ ਆਟੇ ਨੂੰ ਜ਼ਿਆਦਾ ਤੋਂ ਜ਼ਿਆਦਾ ਤੁਸੀਂ 30 ਮਿੰਟ ਤੱਕ ਰੈਸਟ ਦੇ ਸਕਦੇ ਹੋ, ਇਸ ਤੋਂ ਜ਼ਿਆਦਾ ਰੈਸਟ ਨਹੀਂ ਦੇਣੀ ਆਟਾ ਗੁੰਨਣ ਵੇਲੇ। ਇਹ ਵੀ ਇੱਕ ਟਿਪ ਹੋ ਗਿਆ। ਔਰ ਇੱਕ ਹੈ ਕਿ ਕਈਆਂ ਨੂੰ ਵਹਿਮ ਹੁੰਦਾ ਕਿ ਚਾਵਲ ਜਦੋਂ ਅਸੀਂ ਬਣਾਉਣੇ ਹਾਂ ਅਸੀਂ ਬਾਰ ਬਾਰ ਧੋਂਦੇ ਹਾਂ, ਕਿੰਨੀ ਵਾਰੀ ਧੋਂਦੇ ਹਾਂ, ਔਰ ਜ਼ਿਆਦਾ ਚਾਵਲ ਧੋਣ ਦੇ ਨਾਲ ਕੀ ਹੁੰਦਾ, ਉਹਦੀ ਜਿਹੜੀ ਸਤਹ ਹੈ ਉਹਦੇ 'ਤੇ ਸਟਾਰਚ ਮੌਜੂਦ ਹੁੰਦਾ, ਉਹ ਪਰਤ ਕਾਫੀ ਹੱਦ ਤੱਕ ਨਿਕਲ ਜਾਂਦੀ ਹੈ ਔਰ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਵੀ ਘੱਟ ਹੋ ਜਾਂਦੇ ਨੇ। ਸੋ ਚਾਵਲ ਨੂੰ ਸਿਰਫ 1 ਜਾਂ 2 ਵਾਰ ਧੋਣਾ ਹੀ ਕਾਫੀ ਹੈ, ਬਾਰ ਬਾਰ 5-6 ਵਾਰ 8-10 ਵਾਰ ਸਾਨੂੰ ਚਾਵਲ ਧੋਣ ਦੀ ਜ਼ਰੂਰਤ ਨਹੀਂ ਹੁੰਦੀ, 1-2 ਵਾਰ ਹੀ ਚਾਵਲ ਧੋਤੇ ਜਾਣ ਅਤੇ ਉਹ ਸਾਫ਼ ਹੋ ਜਾਂਦੇ ਨੇ, ਅਦਰਵਾਈਜ਼ ਉਹਨਾਂ ਦੇ ਜਿਹੜੇ ਤੱਤ ਨੇ ਉਹ ਨਸ਼ਟ ਹੋ ਜਾਣਗੇ। ਸੋ ਛੋਟੀਆਂ ਛੋਟੀਆਂ ਗੱਲਾਂ ਨੇ ਆਪਣੀ ਕਿਚਨ ਦੇ ਵਿੱਚ ਇਸਤੇਮਾਲ ਕਰੀਏ ਤਾਂ ਕਿ ਸਾਡਾ ਜਿਹੜਾ ਖਾਣਾ ਹੈ ਉਹਦੀ ਸੁਗੰਧ ਵੀ ਬਰਕਰਾਰ ਰਹੇ, ਉਹਦਾ ਸਵਾਦ ਵੀ ਬਰਕਰਾਰ ਰਹੇ ਅਤੇ ਉਹਦਾ ਰੰਗ ਵੀ ਬਰਕਰਾਰ ਰਹੇ। ਅਤੇ ਲਓ ਜੀ, ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਹੁਣ ਗੀਤ ਸੁਣਦੇ ਹਾਂ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ ਦੇ ਦੋਸਤੋ। ਹੋਮ ਸਵੀਟ ਹੋਮ ਦੇ ਵਿੱਚ ਅਸੀਂ ਗਰਮੀਆਂ ਦੇ ਵਿੱਚ ਆਪਣਾ ਕਿਵੇਂ ਧਿਆਨ ਰੱਖਣਾ ਅਸੀਂ ਉਹ ਵੀ ਗੱਲ ਕਰ ਲਈ, ਔਰ ਜੇਕਰ ਸਾਡੇ ਘਰ ਵਿੱਚ ਪੈਟਸ ਨੇ ਉਹਨਾਂ ਦਾ ਕਿਵੇਂ ਧਿਆਨ ਰੱਖਣਾ ਅਸੀਂ ਉਹ ਵੀ ਗੱਲ ਕਰ ਲਈ। ਫਿਰ ਦੋਸਤੋ ਤੁਹਾਨੂੰ ਪਤਾ ਕਿ ਜਿਹੜੇ ਪੌਦੇ ਨੇ, ਪਲਾਂਟਸ ਅਸੀਂ ਘਰ ਵਿੱਚ ਲਗਾਏ ਹੁੰਦੇ ਨੇ, ਉਹ ਵੀ ਤਾਂ ਸਾਡਾ ਪਾਰਟ ਨੇ, ਉਹ ਵੀ ਸਾਡੇ ਘਰ ਦਾ ਹਿੱਸਾ ਨੇ। ਉਹਨਾਂ ਦਾ ਵੀ ਧਿਆਨ ਰੱਖਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਅਸੀਂ ਆਪਣਾ, ਆਪਣੇ ਪੈਟਸ ਦਾ ਔਰ ਬਰਡਸ ਦਾ ਰੱਖਦੇ ਹਾਂ। ਸੋ ਦੋਸਤੋ, ਜੇਕਰ ਪੱਤੇ ਮੁਰਝਾਉਣ ਲੱਗਣ, ਬਰਾਊਨ ਹੋ ਜਾਣ, ਸੁੱਕੇ ਸੁੱਕੇ ਭੁਰਭੁਰੇ ਜੇ ਹੋਣ ਲੱਗਣ, ਤਾਂ ਸਮਝੋ ਕਿ ਇਹਨਾਂ ਨੂੰ ਵੀ ਹੁਣ ਗਰਮੀ ਲੱਗ ਗਈ ਹੈ, ਔਰ ਇਹਨਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸੋ ਦੋਸਤੋ, ਗਰਮੀਆਂ ਬਹੁਤ ਜ਼ਿਆਦਾ ਹੈ ਅਤੇ ਗਰਮੀ ਦੇ ਵਿੱਚ ਅਕਸਰ ਪੱਤੇ ਸੁੱਕਣ ਲੱਗ ਜਾਂਦੇ ਨੇ, ਅਤੇ ਅਸੀਂ ਕਿੱਦਾਂ ਧਿਆਨ ਰੱਖਣਾ ਹੈ ਇਹਨਾਂ ਦਾ? ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਪੌਦੇ ਨੂੰ ਪਾਣੀ ਦੀ ਕਿੰਨੀ ਕੁ ਮਾਤਰਾ ਦੀ ਜ਼ਰੂਰਤ ਹੈ। ਜਿੱਥੋਂ ਤੁਸੀਂ ਪੌਦਾ ਖਰੀਦਿਆ ਹੈ ਉੱਥੋਂ ਪੁੱਛਿਆ ਜਾਏ ਕਿ ਇਸ ਪਾਣੀ ਨੂੰ, ਇਸ ਪੌਦੇ ਨੂੰ ਕਿੰਨਾ ਪਾਣੀ ਚਾਹੀਦਾ ਹੈ, ਔਰ ਨਹੀਂ ਤਾਂ ਤੁਸੀਂ ਕਿਸੇ ਮਾਲੀ ਨਾਲ ਕੰਸਲਟ ਕਰ ਸਕਦੇ ਹੋ, ਉਹਨੂੰ ਪੁੱਛ ਸਕਦੇ ਹੋ ਕਿ ਇਹਦੀ ਸਹੀ ਪੋਜੀਸ਼ਨ ਕਿੱਥੇ ਰਹੇਗੀ, ਕਿ ਇਹਨੂੰ ਛਾਂ 'ਚ ਰੱਖਣਾ ਹੈ, ਕਿ ਇਹਨੂੰ ਖੁੱਲ੍ਹੀ ਜਗ੍ਹਾ 'ਤੇ ਰੱਖਣਾ ਹੈ, ਕਿੱਥੇ ਇਹਦੀ ਪੋਜੀਸ਼ਨਿੰਗ ਸਹੀ ਰਹੇਗੀ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਨੂੰ ਪੌਦੇ ਨੂੰ ਪਾਣੀ ਦੇਣ ਦੀ ਜ਼ਰੂਰਤ ਹੈ ਕਿ ਨਹੀਂ, ਉਹ ਕਿੱਦਾਂ ਪਤਾ ਲੱਗੇਗਾ? ਮਿੱਟੀ ਦੇ ਵਿੱਚ 1 ਇੰਚ ਅੰਦਰ ਤੱਕ ਤੁਸੀਂ ਆਪਣੀ ਉਂਗਲੀ ਪਾ ਕੇ ਦੇਖਣਾ, ਉਂਗਲੀ ਗੜਾ ਕੇ ਦੇਖਣੀ ਹੈ। ਜੇਕਰ ਮਿੱਟੀ ਸੁੱਕੀ ਲੱਗੇ ਤਾਂ ਪਾਣੀ ਦਿਓ, ਬਹੁਤ ਜ਼ਿਆਦਾ ਪਾਣੀ ਦੇਣਾ ਵੀ ਠੀਕ ਨਹੀਂ ਹੁੰਦਾ, ਉਹਦੇ ਨਾਲ ਵੀ ਪੌਦਾ ਗਲਣ ਲੱਗਦਾ। ਔਰ ਤੁਸੀਂ ਚੈੱਕ ਕਰਨਾ, ਉਂਗਲੀ ਡੁਬੋ ਕੇ ਦੇਖਣੀ ਹੈ, ਜੇਕਰ 1 ਇੰਚ ਤੱਕ ਤੁਹਾਨੂੰ ਲੱਗਦਾ ਕਿ ਹਾਂ ਗਿੱਲੀ ਹੈ ਮਿੱਟੀ ਤਾਂ ਠੀਕ ਹੈ, ਜੇਕਰ ਸੁੱਕੀ ਲੱਗੇ ਤਾਂ ਫਿਰ ਤੁਸੀਂ ਪਾਣੀ ਦੇਣਾ ਹੈ। ਔਰ ਬਹੁਤ ਸਾਰੇ ਪੌਦਿਆਂ ਨੂੰ ਅਸੀਂ ਇਹ ਨਹੀਂ ਸੋਚਣਾ ਕਿ ਗਰਮੀ ਬਹੁਤ ਹੈ ਅਤੇ ਅਸੀਂ ਸਾਰੇ ਪੌਦੇ ਛਾਂ 'ਚ ਰੱਖ ਦਈਏ, ਤਦ ਵੀ ਪੌਦੇ ਖਰਾਬ ਹੋ ਜਾਣਗੇ। ਕਈਆਂ ਨੂੰ ਪ੍ਰਕਾਸ਼ ਦੀ ਵੀ ਜ਼ਰੂਰਤ ਹੁੰਦੀ ਹੈ, ਸੋ ਇਹਦੇ ਲਈ ਸਾਨੂੰ ਮਾਹਿਰ ਨੂੰ ਕੰਸਲਟ ਕਰਨਾ ਪਏਗਾ, ਪੁੱਛਣਾ ਪਏਗਾ ਕਿ ਇਹ ਪੌਦੇ ਦੀ ਜਗ੍ਹਾ ਕਿੱਥੇ ਹੈ। ਔਰ ਕਈ ਵਾਰੀ ਕੀ ਹੁੰਦਾ ਕਿ ਅਸੀਂ ਪੌਦੇ ਆਪਣੇ ਅੰਦਰ ਰੱਖ ਲੈਂਦੇ, ਕਮਰਿਆਂ 'ਚ ਰੱਖ ਲੈਂਦੇ, ਲੋਬੀ 'ਚ ਰੱਖ ਲੈਂਦੇ, ਤਦ ਵੀ ਪੌਦਾ ਖਰਾਬ ਹੋਣ ਲੱਗਦਾ, ਸੁੱਕਣ ਲੱਗਦਾ। ਕਿਉਂ? ਕਿਉਂਕਿ ਉਹਨੂੰ ਪੂਰੀ ਤਰ੍ਹਾਂ ਲਾਈਟ ਨਹੀਂ ਮਿਲ ਰਹੀ। ਅਜਿਹੇ ਵਿੱਚ ਤੁਸੀਂ ਉਹਨੂੰ ਆਰਟੀਫਿਸ਼ਲ ਪ੍ਰਕਾਸ਼ ਵੀ ਦਿਓਗੇ ਤਾਂ ਵੀ ਪੌਦਾ ਠੀਕ ਰਹੇਗਾ। ਸੋ ਗੱਲ ਇਹ ਕਿ ਤੁਸੀਂ ਕਿਸੇ ਮਾਲੀ ਨੂੰ ਜਾਂ ਜਿੱਥੋਂ ਤੁਸੀਂ ਨਰਸਰੀ ਤੋਂ ਪੌਦਾ ਖਰੀਦਿਆ ਉੱਥੋਂ ਪੁੱਛਿਆ ਜਾਏ ਕਿ ਇਹ ਪੌਦੇ ਨੂੰ ਕਿੱਥੇ ਰੱਖਣਾ, ਇਹਨੂੰ ਕਿੰਨਾ ਪਾਣੀ ਚਾਹੀਦਾ, ਕਿੰਨੀ ਲਾਈਟ ਚਾਹੀਦੀ ਹੈ। ਔਰ ਜੇਕਰ ਤੁਹਾਨੂੰ ਲੱਗੇ ਕਿ ਕੀਟਾਂ ਦਾ

ਹਮਲਾ ਹੋ ਰਿਹਾ ਹੈ ਪੌਦਿਆਂ 'ਤੇ ਤਾਂ ਨਿੰਮ ਦੇ ਤੇਲ ਦਾ ਸਪਰੇਅ ਕਰੋ ਔਰ ਤੁਰੰਤ ਕੀਟਨਾਸ਼ਕ ਦਾ ਸਪਰੇਅ ਕੀਤਾ ਜਾਏ ਤਾਂ ਕਿ ਜਿਹੜੇ ਇਨਫੈਕਟਿਡ ਲੀਵਸ ਨੇ ਉਹ ਉੱਥੇ ਹੀ ਦੱਬ ਜਾਣ, ਉੱਥੇ ਹੀ ਉਹਨਾਂ ਦੇ ਜਿਹੜੇ ਕੀੜੇ ਮਕੌੜੇ ਲੱਗੇ ਨੇ ਉਹ ਖਤਮ ਹੋ ਜਾਣ, ਅੱਗੇ ਦੀ ਅੱਗੇ ਉਹ ਨਾ ਵਧਣ। ਸੋ ਛੋਟੀਆਂ ਛੋਟੀਆਂ ਗੱਲਾਂ ਨੇ, ਜੇਕਰ ਅਸੀਂ ਕੋਈ ਚੀਜ਼, ਕੋਈ ਜੀਵ, ਕੋਈ ਪੌਦਾ, ਕੋਈ ਪਲਾਂਟ ਘਰ ਵਿੱਚ ਰੱਖਿਆ ਹੈ ਤਾਂ ਉਸਨੂੰ ਸੰਭਾਲਣਾ, ਉਹਦਾ ਧਿਆਨ ਰੱਖਣਾ ਸਾਡੀ ਹੀ ਜ਼ਿੰਮੇਵਾਰੀ ਹੈ। ਇਹ ਨਹੀਂ ਕਿ ਅਸੀਂ ਘਰ ਲਿਆ ਦਿੱਤਾ ਤਾਂ ਸਾਡੀ ਜ਼ਿੰਮੇਵਾਰੀ ਖਤਮ, ਉੱਥੋਂ ਤਾਂ ਜ਼ਿੰਮੇਵਾਰੀ ਸ਼ੁਰੂ ਹੁੰਦੀ ਹੈ। ਸੋ ਹੋਮ ਸਵੀਟ ਹੋਮ ਦੇ ਵਿੱਚ ਗੱਲ ਅਸੀਂ ਹਰ ਪਹਿਲੂ 'ਤੇ ਕਰਦੇ ਹਾਂ ਔਰ ਇਹ ਵੀ ਸਾਡੇ ਘਰ ਦਾ ਪਾਰਟ ਨੇ, ਸੋ ਇਹਨਾਂ ਦਾ ਧਿਆਨ ਵੀ ਗਰਮੀਆਂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਸੋ ਦੋਸਤੋ, ਪ੍ਰੋਗਰਾਮ ਨੂੰ ਮੈਂ ਇੱਥੇ ਹੀ ਕਰ ਰਹੀ ਹਾਂ ਵਾਈਂਡ ਅਪ, ਕਿਉਂਕਿ ਜਿਹੜੀ ਘੜੀ ਦੀ ਸਹੀ ਉਹ ਟਿਕ ਟਿਕ ਕਰਦੀ ਹੋਈ ਮੈਨੂੰ ਕਹਿ ਰਹੀ ਹੈ ਕਿ ਲਾਸਟ ਗੀਤ ਚਲਾ ਦਿਓ। ਜੀ ਜ਼ਰੂਰ, ਅਸੀਂ ਲਾਸਟ ਗੀਤ ਪਲੇ ਕਰਾਂਗੇ। ਅਤੇ ਦੋਸਤੋ, ਮੈਂ ਅਜੇ ਨਹੀਂ ਜਾ ਰਹੀ, ਪ੍ਰੋਗਰਾਮ ਇੱਥੇ ਖਤਮ ਕਰ ਰਹੇ, ਕੁਝ ਹੀ ਪਲਾਂ ਦੇ ਬਾਅਦ ਮੈਂ ਤੁਹਾਨੂੰ ਮਿਲਾਂਗੀ ਅਗਲੇ ਪ੍ਰੋਗਰਾਮ ਦੇ ਵਿੱਚ। ਅਗਲਾ ਪ੍ਰੋਗਰਾਮ ਹੋਏਗਾ ਮਿਡ ਡੇ ਮੈਲੋਡੀਜ਼। ਫਿਲਹਾਲ ਹੋਮ ਸਵੀਟ ਹੋਮ ਦੇ ਵਿੱਚ ਤੁਸੀਂ ਇੰਜੋਏ ਕਰੋ ਪ੍ਰੋਗਰਾਮ ਦਾ ਇਹ ਲਾਸਟ ਗੀਤ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਮਿਡ ਡੇ ਮੈਲੋਡੀਜ਼। ਮਿਡ ਡੇ ਮੈਲੋਡੀਜ਼ ਦੇ ਇਸ ਮੈਲੋਡੀਅਸ ਸਫ਼ਰ ਦੇ ਵਿੱਚ ਨਿਵੇਦਿਤਾ ਰਹੇਗੀ ਤੁਹਾਡੇ ਨਾਲ। ਔਰ ਦੋਸਤੋ ਅੱਜ ਦੀ ਦੁਪਹਿਰ ਬੇਹੱਦ ਖਾਸ ਹੈ ਕਿਉਂਕਿ ਅੱਜ ਸੰਗੀਤ ਦੀ ਤਿਜੋਰੀ ਦੇ ਵਿੱਚੋਂ ਅਸੀਂ 60, 70, 80 ਦੇ ਦਹਾਕੇ ਵਿੱਚੋਂ ਉਹ ਸਦਾ ਬਹਾਰ

ਚੁਣ ਕੇ ਲੈ ਕੇ ਆਏ ਹਾਂ ਜਿਹਦੇ ਵਿੱਚ ਗਹਿਣਿਆਂ ਦਾ ਜ਼ਿਕਰ ਹੁੰਦਾ। ਜੀ ਦੋਸਤੋ, ਕਹਿੰਦੇ ਨੇ ਕਿ ਔਰਤ ਦਾ ਸ਼ਿੰਗਾਰ ਉਸਦੇ ਗਹਿਣਿਆਂ ਤੋਂ ਬਿਨਾਂ ਅਧੂਰਾ ਹੁੰਦਾ। ਪਰ ਜੇਕਰ ਅਸੀਂ 60s, 70s, 80s ਦੇ ਗੀਤਾਂ ਦੀ ਗੱਲ ਕਰੀਏ, ਬਾਲੀਵੁੱਡ ਸੌਂਗਸ ਦੀ ਗੱਲ ਕਰੀਏ, ਤਾਂ ਇਹ ਗੀਤ ਵੀ ਗਹਿਣਿਆਂ ਤੋਂ ਬਿਨਾਂ ਅਧੂਰੇ ਸਨ। ਅਕਸਰ ਇਹਨਾਂ ਗੀਤਾਂ ਵਿੱਚ ਗਹਿਣਿਆਂ ਦਾ ਜ਼ਿਕਰ ਆਉਂਦਾ। ਵੈਸੇ ਵੀ ਜੋ ਗਹਿਣੇ ਨੇ ਕਿਸੇ ਔਰਤ ਦੇ ਸ਼ਿੰਗਾਰ ਦਾ ਅਹਿਮ ਹਿੱਸਾ ਹੈ, ਪਰ ਜਦੋਂ ਇਹ ਗਹਿਣੇ ਕਿਸੇ ਸ਼ਾਇਰ ਦੀ ਕਲਮ ਵਿੱਚੋਂ ਨਿਕਲਦੇ ਨੇ ਤਾਂ ਇਹ ਗੀਤਾਂ ਨੂੰ ਵੀ ਸ਼ਿੰਗਾਰ ਦਿੰਦੇ ਨੇ। ਸੋ ਅਜਿਹੇ ਗੀਤਾਂ ਦਾ ਅੱਜ ਅਸੀਂ ਆਨੰਦ ਮਾਣਾਂਗੇ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ। ਪਹਿਲਾ ਗੀਤ ਅਸੀਂ ਇੰਜੋਏ ਕਰਾਂਗੇ, ਬਿੰਦੀਆ ਚਮਕੇਗੀ, ਚੂੜੀ ਖਨਕੇਗੀ।

ਬਿੰਦੀਆ ਚਮਕੇਗੀ ਚੂੜੀ ਖਨਕੇਗੀ। ਦੋਸਤੋ, ਇਸ ਗਾਣੇ ਦੀ ਧੁਨ ਕਦੇ ਵੀ ਕੰਨਾਂ ਵਿੱਚ ਪੈ ਜਾਵੇ ਤਾਂ ਪੈਰ ਆਪਣੇ ਆਪ ਹੀ ਥਿਰਕਣ ਲੱਗ ਜਾਂਦੇ ਨੇ। ਅਤੇ ਚਲੋ, ਮੱਥੇ ਦੀ ਬਿੰਦੀਆ ਤੋਂ ਹਟ ਕੇ ਗੱਲ ਕਰਦੇ ਹਾਂ ਪਾਇਲ ਦੀ ਜਾਂ ਝਾਂਜਰ ਦੀ। ਦੋਸਤੋ, ਪਿੰਡ ਦੀ ਗਲੀ ਹੋਵੇ ਜਾਂ ਸ਼ਹਿਰ ਦਾ ਰਸਤਾ, ਜਦੋਂ ਕੋਈ ਹਸੀਨਾ ਆਪਣੀ ਪਾਇਲ ਛਣਕਾਉਂਦੀ ਹੋਈ ਲੰਘਦੀ ਹੈ ਤਾਂ ਦਿਲਾਂ ਦੀ ਧੜਕਣ ਦਾ ਰੁਕਣਾ ਤਾਂ ਲਾਜ਼ਮੀ ਬਣ ਜਾਂਦਾ ਹੈ। ਸੋ ਆਓ ਸੁਣਦੇ ਹਾਂ ਸੁਨਹਿਰੇ ਦੌਰ ਦਾ ਇੱਕ ਅਜਿਹਾ ਗੀਤ ਜਿੱਥੇ ਪਾਇਲ ਦੀ ਮਿੱਠੀ ਝਣਕਾਰ ਦੀ ਗੱਲ ਕੀਤੀ ਗਈ ਹੈ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼ ਤੇ ਦੋਸਤੋ ਮਿਡ ਡੇ ਮੈਲੋਡੀਜ਼ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਗੀਤਾਂ ਦੀ ਇੰਜੋਏ ਕਰ ਰਹੇ ਹਾਂ ਉਹ ਗੀਤ ਜਿਸ ਦੇ ਵਿੱਚ ਗਹਿਣਿਆਂ ਦਾ ਜ਼ਿਕਰ ਹੁੰਦਾ ਸੋ ਦੋਸਤੋ ਉਸ ਟਾਈਮ 'ਤੇ ਜੋ ਗਹਿਣੇ ਸਨ ਉਹ ਗੀਤਾਂ ਦਾ ਖਾਸ ਹਿੱਸਾ ਸੀ ਅਹਿਮ ਹਿੱਸਾ ਸੀ ਅਕਸਰ ਜ਼ਿਕਰ ਹੁੰਦਾ ਸੀ ਗਹਿਣਿਆਂ ਦਾ ਤੇ ਹੁਣ ਗੱਲ ਕਰਦੇ ਹਾਂ ਝੁਮਕੇ ਦੀ ਦੋਸਤੋ ਕੁਝ ਗਹਿਣੇ ਅਜਿਹੇ ਹੁੰਦੇ ਨੇ ਜੋ ਸਿਰਫ ਖੂਬਸੂਰਤੀ ਨਹੀਂ ਵਧਾਉਂਦੇ ਬਲਕਿ ਦੋ ਦਿਲਾਂ ਦੀ ਰੂਹ ਨੂੰ ਇੱਕ ਦੂਜੇ ਦੇ ਨਜ਼ਦੀਕ ਵੀ ਕਰ ਦਿੰਦੇ ਨੇ ਸੋ ਅਜਿਹੇ ਹੀ ਭਾਵਾਂ ਨੂੰ ਅਜਿਹੇ ਹੀ ਐਕਸਪ੍ਰੈਸ਼ਨਸ ਨੂੰ ਗੀਤਾਂ ਦੇ ਵਿੱਚ ਪਰੋ ਕੇ ਪੇਸ਼ ਕੀਤਾ ਜਾਂਦਾ ਤੇ ਲਓ ਜੀ ਅਗਲਾ ਗੀਤ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇੰਜੋਏ ਕਰਦੇ ਹਾਂ ਕਾਨ ਮੇਂ ਝੁਮਕਾ

लफ्ज़ों की ज़रूरत ही कहाँ पड़ती है महफिल में, लफ्ज़ों की ज़रूरत ही कहाँ पड़ती है महफिल में, उनकी आँखों का कजरा ही दास्ताने दिल सुना देता है। जी दोस्तों, गल करिए 60s, 70s, 80s ਦੇ ਵਿੱਚ ਗੀਤਾਂ ਦੇ ਵਿੱਚ ਜੋ ਗਹਿਣਿਆਂ ਦਾ ਜ਼ਿਕਰ ਹੁੰਦਾ ਸੀ ਅਤੇ ਉਸ ਦੌਰਾਨ ਕਜਰਾ ਵੀ ਪਿੱਛੇ ਨਹੀਂ ਸੀ। ਕਜਰਾ ਕਿਸੇ ਗਹਿਣੇ ਤੋਂ ਘੱਟ ਨਹੀਂ ਹੁੰਦਾ ਜਦੋਂ ਖੂਬਸੂਰਤੀ ਨੂੰ ਚਾਰ ਚੰਨ ਲਗਾਉਣ ਦੀ ਗੱਲ ਹੋਵੇ ਤਾਂ। ਕਜਰੇ ਦਾ ਵੀ ਅਹਿਮ ਰੋਲ ਹੁੰਦਾ ਜਦੋਂ ਅੱਖਾਂ ਨੂੰ ਨਸ਼ੀਲੀਆਂ ਦਿਖਾਉਣਾ ਹੋਵੇ, ਅੱਖਾਂ ਦੇ ਰਾਹੀਂ ਜਦੋਂ ਆਪਣੇ ਭਾਵ ਵਿਅਕਤ ਕਰਨੇ ਹੋਣ ਤਾਂ ਕਜਰੇ ਦਾ ਅਹਿਮ ਰੋਲ ਹੁੰਦਾ। ਕੀ ਕਹਿ ਰਹੇ ਨੇ ਅਗਲੇ ਗੀਤ ਦੇ ਵਿੱਚ, ਆਓ ਸੁਣਦੇ ਹਾਂ ਆਸ਼ਾ ਭੋਂਸਲੇ ਜੀ ਦੀ ਆਵਾਜ਼ ਦੇ ਵਿੱਚ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਝੁਮਕੇ ਦਾ ਸਹਾਰਾ ਲਿਆ ਜਾਂਦਾ ਸੀ, ਬਿੰਦੀਆ ਦਾ ਸਹਾਰਾ ਲਿਆ ਜਾਂਦਾ ਸੀ। ਸੋ ਕੀ ਕਹਿ ਰਿਹਾ ਅਗਲਾ ਗੀਤ, ਆਓ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ।

ਇੰਜੋਏ ਕਰ ਰਹੇ ਹੋ ਪ੍ਰੋਗਰਾਮ ਮੀਟੇ ਮੈਲੇਡੀਜ਼ ਤੇ ਦੋਸਤੋ ਕੁਝ ਹੀ ਪਲਾਂ ਵਿੱਚ ਤੁਸੀਂ ਸੁਣੋਗੇ ਖਬਰਾਂ ਪੰਜਾਬੀ ਵਿੱਚ ਸਾਡੇ ਪ੍ਰਦੇਸ਼ਿਕ ਚੈਨਲ ਤੋਂ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੈਸ਼ਲਸ ਅਤੇ ਭਾਰਤ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਹੋਏ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਸ਼੍ਰੀ ਮੋਦੀ ਸੈਸ਼ਲਸ ਦੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ ਅਤੇ ਸੁਪਰੀਮ ਕੋਰਟ ਨੇ ਅਯੋਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਦਾਨ ਵਿੱਚ ਕਥਿਤ ਵਿੱਤੀ ਬੇਨੇਮੀਆਂ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਫਰੀਕੀ ਦੇਸ਼ ਸੈਸਲਸ 'ਤੇ ਆਪਣੇ ਦੌਰੇ ਦੇ ਤੀਜੇ ਦਿਨ ਵਿਕਟੋਰੀਆ ਦੇ ਨਵ ਸ਼ਕਤੀ ਵਿਨੈਨਗਰ ਮੰਦਰ ਦਾ ਦੌਰਾ ਕੀਤਾ ਅਤੇ ਪੂਜਾ ਅਰਚਨਾ ਕੀਤੀ। ਉਹਨਾਂ ਨੇ ਉੱਥੇ ਭਾਰਤੀ ਪ੍ਰਵਾਸੀਆਂ ਨਾਲ ਵੀ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਪੀਸ ਪਾਰਕ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਅਤੇ ਫੁੱਲਾਂ ਨਾਲ ਸ਼ਰਧਾਂਜਲੀ ਵੀ ਭੇਂਟ ਕੀਤੀ। ਸ਼੍ਰੀ ਮੋਦੀ ਸੈਸ਼ਲਸ 'ਤੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਲਸ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮੌਕੇ ਸੈਸ਼ਲਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੂੰ ਵਾਤਾਵਰਣ ਸੁਰੱਖਿਆ ਅਤੇ ਨਿਰੰਤਰ ਵਿਕਾਸ ਵਿੱਚ ਉਹਨਾਂ ਦੀ ਅਗਵਾਈ ਲਈ ਸੈਸ਼ਲਸ ਦੇ ਸਰਵਉੱਚ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਨੇ। ਉਹਨਾਂ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਵੀ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਸੈਸ਼ਲਸ ਅਤੇ ਭਾਰਤ ਦੋਵੇਂ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਨੀਆ ਦੇ ਵੱਖ ਵੱਖ ਸੱਭਿਆਚਾਰਾਂ ਦਾ ਸਤਿਕਾਰ ਕਰਨ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਵੱਖ ਵੱਖ ਸੱਭਿਆਚਾਰਾਂ ਦਾ ਸਤਿਕਾਰ ਕਰਨ ਨਾਲ ਲੋਕਾਂ ਵਿੱਚ ਵਿਸ਼ਵਾਸ ਅਤੇ ਸਹਿਯੋਗ ਵੱਧਦਾ ਹੈ। ਉਹਨਾਂ ਅੱਗੇ ਕਿਹਾ ਕਿ ਆਪਸੀ ਸਮਝ ਅਤੇ ਭਾਈਚਾਰੇ ਨੂੰ ਵੀ ਉਤਸ਼ਾਹਿਤ ਕਰਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ 'ਤੇ ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਉਹਨਾਂ ਸੈਨਿਕਾਂ ਨੂੰ ਦਿੱਤੇ ਜਾਂਦੇ ਨੇ ਜੋ ਅਸਾਧਾਰਨ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਨੇ। ਇਹ ਸਨਮਾਨ ਦਹਿਸ਼ਤਗਰਦੀ, ਬਗਾਵਤ ਅਤੇ

0: ਸਰਹੱਦੀ ਇਲਾਕਿਆਂ ਵਿੱਚ ਚੁਣੌਤੀਆਂ ਵਿਰੁੱਧ ਦੇਸ਼ ਦੀ ਨਿਰੰਤਰ ਲੜਾਈ ਨੂੰ ਵੀ ਦਰਸਾਉਂਦੇ ਨੇ। ਇਹ ਹਵਾਬਾਜ਼ੀ ਸਮੁੰਦਰੀ ਕਾਰਜਾਂ ਅਤੇ ਮਾਨਵਤਾਵਾਦੀ ਮਿਸ਼ਨਾਂ ਵਿੱਚ ਦਿਖਾਈ ਗਈ ਬੇਮਿਸਾਲ ਬਹਾਦਰੀ ਨੂੰ ਵੀ ਮਾਨਤਾ ਦਿੰਦੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਰਾਸ਼ਟਰਪਤੀ ਭਵਨ ਵਿਖੇ ਸਨਮਾਨ ਸਮਾਰੋਹ ਦੇ ਪਹਿਲੇ ਪੜਾਅ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਸਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਨਵੀਂ ਦਿੱਲੀ 'ਚ ਸੰਸਦ ਭਵਨ ਵਿਖੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ CP ਰਾਧਾ ਕ੍ਰਿਸ਼ਨਨ ਨੇ ਕਰਨਾਟਕ ਤੋਂ ਉੱਚ ਸਦਨ ਦੀ ਦੁਬਾਰਾ ਚੁਣੇ ਗਏ ਸ੍ਰੀ ਖੜਗੇ ਨੂੰ ਸਹੁੰ ਚੁਕਾਈ। ਇਸ ਮੌਕੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ, ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ, ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਪ੍ਰਿੰਕਾ ਗਾਂਧੀ ਮੌਜੂਦ ਸਨ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਇਸ ਕੇਸ ਦੀ ਜਾਂਚ CBI ਕਰ ਰਹੀ ਹੈ। ਮੁਲਜ਼ਮਾਂ ਨੂੰ ਉਨ੍ਹਾਂ ਦੀ ਪਿਛਲੀ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ ਰਾਊਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ 15 ਜੂਨ ਨੂੰ ਰਾਊਸ ਐਵੇਨਿਊ ਅਦਾਲਤ ਨੇ ਅੱਜ ਤੱਕ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ ਦਿੱਤੀ ਸੀ। CBI ਨੇ ਹੁਣ ਤੱਕ ਇਸ ਮਾਮਲੇ ਵਿੱਚ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਪ੍ਰੀਖਿਆ ਤੋਂ ਪਹਿਲਾਂ ਨੀਟ UG ਪ੍ਰਸ਼ਨ ਪੱਤਰ ਹਾਸਲ ਕਰਨ ਅਤੇ ਵੰਡਣ ਵਿੱਚ ਸ਼ਾਮਲ ਇੱਕ ਕਥਿਤ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਮਹਾਰਾਸ਼ਟਰ 'ਚ ਅਧਿਆਪਕ ਯੋਗਤਾ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 3 ਮੁਲਜ਼ਮਾਂ ਨੂੰ ਭਿਵੰਡੀ ਸੈਸ਼ਨਸ ਅਦਾਲਤ ਨੇ 6 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮਾਮਲਾ ਕਈ ਰਾਜਾਂ ਵਿੱਚ ਫੈਲੇ ਇੱਕ ਪ੍ਰੀਖਿਆ ਮਾਫੀਆ ਨਾਲ ਜੁੜਿਆ ਹੋ ਸਕਦਾ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਨੈੱਟਵਰਕ ਦਾ ਪਤਾ ਲਾਇਆ ਜਾ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਨਿਊਜ਼ ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ। ਇਹ ਵਿਵਸਥਾ ਜਨ ਵਿਸ਼ਵਾਸ ਐਕਟ 2026 ਰਾਹੀਂ ਲਾਗੂ ਕੀਤੀ ਗਈ ਹੈ। ਇਸ ਤਹਿਤ ਪਹਿਲੀ ਵਾਰ ਨਿਰਧਾਰਿਤ ਪ੍ਰਕਿਰਿਆਤਮਕ ਜਾਂ ਨੇਮਬੱਧ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ ਨੂੰ ਉਹਨਾਂ ਵਿਰੁੱਧ ਸਜ਼ਾਯੋਗ ਕਾਰਵਾਈ ਕਰਨ ਤੋਂ ਪਹਿਲਾਂ ਆਪਣੀ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਜਾਏਗਾ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਇਸ ਸੁਧਾਰ ਦਾ ਉਦੇਸ਼ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਵਧਾਉਣਾ, ਸਵੈ ਇੱਛਤ ਪਾਲਣਾ ਨੂੰ ਉਤਸ਼ਾਹਿਤ ਕਰਨਾ, ਬੇਲੋੜੀ ਮੁਕੱਦਮੇਬਾਜ਼ੀ ਨੂੰ ਘਟਾਉਣਾ ਅਤੇ ਵਿਸ਼ਵਾਸ ਅਧਾਰਿਤ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਨਵੀਂ ਪ੍ਰਣਾਲੀ ਤਹਿਤ ਕਾਨੂੰਨੀ ਨਾਪਤੋਲ ਅਧਿਕਾਰੀ ਸੰਬੰਧਿਤ ਸੰਸਥਾ ਨੂੰ ਇੱਕ ਸੁਧਾਰ ਨੋਟਿਸ ਜਾਰੀ ਕਰੇਗਾ, ਜਿਸ ਨਾਲ ਉਸ ਨੂੰ ਕਮੀਆਂ ਦੂਰ ਕਰਨ ਲਈ ਵਾਜਬ ਸਮਾਂ ਮਿਲੇਗਾ। ਜੇਕਰ ਨਿਰਧਾਰਿਤ ਸਮੇਂ ਦੇ ਅੰਦਰ ਸੁਧਾਰ ਕੀਤੇ ਜਾਂਦੇ ਨੇ ਤਾਂ ਦੰਡਾਤਮਕ ਅਤੇ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕਦਾ ਹੈ। ਹਾਲਾਂਕਿ ਵਾਰ ਵਾਰ ਉਲੰਘਣਾ, ਧੋਖਾਧੜੀ ਅਤੇ ਖਪਤਕਾਰਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਏਗੀ। ਸੁਪਰੀਮ ਕੋਰਟ ਨੇ ਅਯੋਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਦਾਨ ਵਿੱਚ ਕਥਿਤ ਵਿੱਤੀ ਬੇਨੇਮੀਆਂ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਅਤੇ ਫੋਰੈਂਸਿਕ ਆਡਿਟ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ MM ਸੁੰਦਰੇਸ਼ ਅਤੇ ਸ਼ੀਲ ਨਾਗੂ ਦੇ ਬੈਂਚ ਨੇ ਪਟੀਸ਼ਨ ਦੀ ਤੁਰੰਤ ਸੁਣਵਾਈ ਬਾਰੇ ਸਵਾਲ ਉਠਾਉਂਦਿਆਂ ਨਿਰਦੇਸ਼ ਦਿੱਤਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਦਾਲਤ ਦੁਬਾਰਾ ਖੋਲ੍ਹਣ 'ਤੇ ਇਸ ਨੂੰ ਸੂਚੀਬੱਧ ਕੀਤਾ ਜਾਏ। ਜੰਮੂ ਕਸ਼ਮੀਰ ਵਿੱਚ ਸ਼੍ਰੀ ਅਮਰਨਾਥ ਜੀ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ। ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ। ਆਕਾਸ਼ਵਾਣੀ ਦੇ ਜੰਮੂ ਵਾਲੇ ਪੱਤਰਕਾਰ ਅਨੁਸਾਰ ਯਾਤਰਾ ਦੀ ਅਧਿਕਾਰਤ ਸ਼ੁਰੂਆਤ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ, ਕਾਫਲਿਆਂ ਦੀ ਆਵਾਜਾਈ ਅਤੇ ਸਮੁੱਚੀ ਤਿਆਰੀ ਦੀ ਸਮੀਖਿਆ ਕੀਤੀ ਗਈ ਹੈ। ਦਿੱਲੀ ਵਿੱਚ ਵੋਟਰਾਂ ਨੂੰ ਘਰ ਘਰ ਜਾ ਕੇ ਵੋਟਰ ਗਣਨਾ ਫਾਰਮ ਵੰਡਣ ਦਾ ਕੰਮ ਕੱਲ੍ਹ ਤੋਂ ਸ਼ੁਰੂ ਹੋਏਗਾ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਅਸ਼ੋਕ ਕੁਮਾਰ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਧਿਕਾਰੀ BLO ਕੱਲ੍ਹ ਤੋਂ 29 ਜੁਲਾਈ ਤੱਕ ਘਰ ਘਰ ਜਾ ਕੇ ਵੋਟਰ ਗਣਨਾ ਫਾਰਮ ਵੰਡਣਗੇ ਅਤੇ ਯੋਗ ਵੋਟਰਾਂ ਤੋਂ ਭਰੀਆਂ ਹੋਈਆਂ ਅਰਜ਼ੀਆਂ ਇਕੱਠੀਆਂ ਕਰਨਗੇ।
1: ਜੋ ਹਮਾਰੇ ਲਈ ਡੇਟ ਹੈ ਹਾਊਸ ਟੂ ਹਾਊਸ, ਜਿਸ ਮੇਂ BLOs ਇੱਕ ਇੱਕ ਘਰ ਜਾ ਕਰ ਸਭੀ ਇਲੈਕਟਰਸ ਕੋ ਇਨੂਮਰੇਸ਼ਨ ਫਾਰਮ ਡਿਸਟ੍ਰੀਬਿਊਟ ਕਰੇਂਗੇ, ਉਹ 30 ਤਾਰੀਖ ਸੇ ਸ਼ੁਰੂ ਹੋ ਜਾਏਗੀ ਔਰ 29 ਜੁਲਾਈ ਤੱਕ ਫਾਰਮ ਵਾਪਸੀ ਕੀ ਵੀ ਡੇਟ ਹੈ। ਔਰ ਇਸਕੇ ਲੀਏ ਜੋ ਹਮਾਰੇ 13,033 ਬੂਥਸ ਹੈ ਉਹ ਸਭੀ ਪੇ BLOs ਅਪੋਇੰਟਡ ਹੈ, ਤੋ ਸਭੀ BLOs ਕੋ ਉਨਕੇ ਇਨੂਮਰੇਸ਼ਨ ਫਾਰਮ ਹਮਨੇ ਦੇ ਦੀਏ ਹੈ, ਜੋ ਕਿ ਕੱਲ੍ਹ ਸੁਬਹ ਸੇ ਆਪਣੀ ਕਾਰਵਾਈ ਸ਼ੁਰੂ ਕਰ ਦੇਂਗੇ। ਇਸਕੇ ਸਾਥ ਸਾਥ ਔਨਲਾਈਨ ਫਾਰਮ ਭਰਨੇ ਕੀ ਵੀ ਸੁਵਿਧਾ ਦੀ ਗਈ ਹੈ।
0: ਸ਼੍ਰੀ ਕੁਮਾਰ ਨੇ ਕਿਹਾ ਕਿ ਦਾਅਵੇ ਅਤੇ ਇਤਰਾਜ਼ 5 ਅਗਸਤ ਤੋਂ 4 ਸਤੰਬਰ ਤੱਕ ਦਾਇਰ ਕੀਤੇ ਜਾ ਸਕਦੇ ਨੇ। ਅੰਤਿਮ ਵੋਟਰ ਸੂਚੀ 7 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਅਸਾਮ ਦੇ ਦਿਮਾਸੀ ਜ਼ਿਲ੍ਹੇ ਵਿੱਚ ਹੜ੍ਹ ਦਾ ਖਤਰਾ ਵੱਧ ਗਿਆ ਹੈ। ਇਸ ਦਾ ਕਾਰਨ ਅਰੁਣਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਭਾਰੀ ਮੀਂਹ ਕਾਰਨ ਵੱਡੀ ਪੱਧਰ 'ਤੇ ਜ਼ਮੀਨ ਖਿਸਕਣ ਮਗਰੋਂ

ਗਾਈ ਨਦੀ ਦੇ ਉੱਪਰੀ ਵਹਾਅ ਦਾ ਅਸਥਾਈ ਤੌਰ 'ਤੇ ਰੁਕ ਜਾਣਾ ਦੱਸਿਆ ਜਾ ਰਿਹਾ ਹੈ। ਦਿਮਾਜ਼ੀ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਜ਼ਰੂਰੀ ਜਨਤਕ ਸਲਾਹ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਕੱਠਾ ਹੋਇਆ ਪਾਣੀ ਹੇਠਾਂ ਵੱਲ ਛੱਡਿਆ ਜਾਂਦਾ ਹੈ ਤਾਂ ਅਚਾਨਕ ਹੜ੍ਹ ਆ ਸਕਦੇ ਨੇ। ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਕਾਨੂੰਨੀ ਮਾਮਲਿਆਂ, ਮੌਤ ਦੀ ਸਜ਼ਾ ਅਤੇ ਅਵਾਮੀ ਲੀਗ ਦੀਆਂ ਰਾਜਨੀਤਿਕ ਗਤੀਵਿਧੀਆਂ 'ਤੇ ਪਾਬੰਦੀ ਦੇ ਬਾਵਜੂਦ ਉਹ ਇਸ ਸਾਲ ਦੇ ਅੰਤ ਤੱਕ ਬੰਗਲਾਦੇਸ਼ ਵਾਪਸ ਜਾਣਗੇ। ਇੱਕ ਟੀਵੀ ਚੈਨਲ ਨਾਲ ਇੰਟਰਵਿਊ ਵਿੱਚ ਹਸੀਨਾ ਨੇ ਆਪਣੇ ਖਿਲਾਫ਼ ਮਾਮਲਿਆਂ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸਿਆ। ਉਹਨਾਂ ਇਲਜ਼ਾਮ ਲਾਇਆ ਕਿ ਮੌਜੂਦਾ ਸਰਕਾਰ ਦੇਸ਼ ਦੀ ਰਾਜਨੀਤੀ ਤੋਂ ਅਵਾਮੀ ਲੀਗ ਨੂੰ ਖਤਮ ਕਰਨ ਲਈ ਨਿਆਂਪਾਲਿਕਾ ਦੀ ਵਰਤੋਂ ਕਰ ਰਹੀ ਹੈ। ਸ਼ੇਖ ਹਸੀਨਾ ਨੇ ਕਿਹਾ ਕਿ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਬੰਗਲਾਦੇਸ਼ ਵਿੱਚ ਲੋਕਤੰਤਰ, ਕਾਨੂੰਨ ਦਾ ਰਾਜ ਅਤੇ ਘੱਟ ਗਿਣਤੀਆਂ ਦੇ ਅਧਿਕਾਰ ਹੋਰ ਕਮਜ਼ੋਰ ਹੋਏ ਨੇ, ਜਦੋਂ ਕਿ ਕੱਟੜਤਾ ਅਤੇ ਸਿਆਸੀ ਅਸਹਿਣਸ਼ੀਲਤਾ ਵਧੀ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੈਸ਼ਲਸ ਅਤੇ ਭਾਰਤ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਹੋਏ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਸ਼੍ਰੀ ਮੋਦੀ ਸੈਸ਼ਲਸ ਦੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਨੂੰ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ ਅਤੇ ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਦੋਸਤੋ, ਮਿਡ ਡੇ ਮੈਲੋਡੀਜ਼ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਗੀਤਾਂ ਦੀ ਜਿਸ ਦੇ ਵਿੱਚ ਗਹਿਣਿਆਂ ਦਾ ਜ਼ਿਕਰ ਹੋਵੇ। ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਮੈਂ ਲੈ ਕੇ ਆ ਰਹੀ ਹਾਂ ਜੀ ਤੁਹਾਡੇ ਲਈ ਇੱਕ ਐਸਾ ਸਦਾਬਹਾਰ ਗੀਤ ਜਿਸ ਦੀ ਮਸਤੀ ਅਤੇ ਚੰਚਲ ਅਦਾਵਾਂ ਅੱਜ ਵੀ ਹਰ ਕਿਸੇ ਦੇ ਦਿਲ ਨੂੰ ਖੁਸ਼ ਕਰ ਦਿੰਦੀਆਂ ਨੇ ਜੀ। ਇਹ ਗੀਤ ਹੈ ਝੁਮਕਾ ਗਿਰਾ ਰੇ, 1966 ਦੀ ਫਿਲਮ ਮੇਰਾ ਸਾਇਆ ਤੋਂ ਹੈ ਅਤੇ ਇਸਨੂੰ ਆਪਣੀ ਮਿੱਠੀ ਆਵਾਜ਼ ਨਾਲ ਸਜਾਇਆ ਹੈ ਆਸ਼ਾ ਭੋਸਲੇ ਜੀ ਨੇ। ਇੰਜੋਏ ਕਰਦੇ ਹਾਂ ਇਹ ਗੀਤ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਅਤੇ ਦੋਸਤੋ, ਮਿਡ ਡੇ ਮੈਲੋਡੀਜ਼ ਦੇ ਵਿੱਚ ਅੱਜ ਅਸੀਂ ਉਹਨਾਂ ਗੀਤਾਂ ਦਾ ਜ਼ਿਕਰ ਕਰ ਰਹੇ ਹਾਂ, ਉਹਨਾਂ ਗੀਤਾਂ ਦਾ ਆਨੰਦ ਮਾਣ ਰਹੇ ਹਾਂ ਜਿਨ੍ਹਾਂ ਦੇ ਵਿੱਚ ਗਹਿਣਿਆਂ ਦਾ ਜ਼ਿਕਰ ਹੁੰਦਾ। ਸੋ ਝੁਮਕੇ ਤੋਂ ਬਾਅਦ ਗੱਲ ਕਰਦੇ ਹਾਂ ਪਾਇਲ ਦੀ। ਦੋਸਤੋ, ਪਾਇਲ ਦੀ ਮਿੱਠੀ ਚਿਨਕਾਰ, ਪਿਆਰ ਦੀ ਮਹਿਕ ਅਤੇ ਭਾਰਤੀ ਸੱਭਿਆਚਾਰ ਦੀ ਸੋਹਣੀ ਝਲਕ ਦਿਖਾਈ ਗਈ ਅਗਲੇ ਗੀਤ ਦੇ ਵਿੱਚ। ਪੇਸ਼ ਕਰਨ ਜਾ ਰਹੀ ਹਾਂ ਅਗਲਾ ਗੀਤ, ਪਾਇਲ ਕੀ ਝਨਕਾਰ, ਰਸਤੇ ਰਸਤੇ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ। ਅਤੇ ਦੋਸਤੋ, ਇਹ ਗੀਤ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ। ਅਤੇ ਇਸ ਦੇ ਨਾਲ ਹੀ ਮੈਨੂੰ ਨਿਵੇਦਿਤਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਨ ਦੀ। ਪਰ ਅਖੀਰਲਾ ਗੀਤ, ਲਾਸਟ ਗੀਤ ਮੈਂ ਤੁਹਾਡੇ ਲਈ ਜ਼ਰੂਰ ਪਲੇ ਕਰਕੇ ਜਾਵਾਂਗੀ, ਅਤੇ ਤੁਸੀਂ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ 102.7 FM ਰੇਨਬੋ। ਬਾਏ, ਗੁੱਡ ਬਾਏ।

ਕਿ ਦਿਲਾਂ ਦੀ ਹਰ ਧੜਕਣ ਦਾ ਅੱਜ ਅਨੁਵਾਦ ਹੋਵੇਗਾ, ਅਧੂਰੇ ਜਜ਼ਬਾਤਾਂ ਦਾ ਵੀ ਇਤਬਾਰ ਹੋਵੇਗਾ, ਜੋ ਕਹਿ ਨਾ ਸਕੇ ਲਫਜ਼ਾਂ ਵਿੱਚ ਉਹ ਸ਼ਾਇਰੀ ਕਹੇਗੀ, ਅੱਜ ਹਰ ਦਿਲ ਸੋਹਣਾ ਇਕਰਾਰ ਹੋਵੇਗਾ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਸੋ ਦੋਸਤੋ, ਸ਼ੁਰੂਆਤ ਹੋ ਚੁੱਕਾ ਹੈ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ, ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੀ ਤੁਹਾਡਾ ਆਪਣਾ ਦੋਸਤ ਵਿਪਨ ਸੁਮਨ। ਦੋਸਤੋ, ਪ੍ਰੋਗਰਾਮ ਜਿੱਥੇ ਗੱਲਾਂ ਨਹੀਂ ਦਿਲ ਦੀਆਂ ਧੜਕਣਾਂ ਬੋਲਦੀਆਂ ਨੇ, ਜਿੱਥੇ ਹਰ ਸ਼ਾਇਰੀ ਕਿਸੇ ਦੀ ਮੁਹੱਬਤ, ਕਿਸੇ ਦੀ ਉਡੀਕ, ਕਿਸੇ ਦੀ ਤਨਹਾਈ ਜਾਂ ਕਿਸੇ ਦੀ ਮੁਸਕਰਾਹਟ ਦੀ ਕਹਾਣੀ ਬਣ ਜਾਂਦੀ ਹੈ। ਤੁਸੀਂ ਵੀ ਆਪਣੇ ਦਿਲ ਦੇ ਜਜ਼ਬਾਤ ਸ਼ਾਇਰੀ ਦੇ ਰੂਪ ਵਿੱਚ ਸਾਨੂੰ ਵਟਸਐਪ ਰਾਹੀਂ ਭੇਜ ਸਕਦੇ ਹੋ, ਅਤੇ ਅਸੀਂ ਉਹਨਾਂ ਜਜ਼ਬਾਤਾਂ ਨੂੰ ਸੋਹਣੀ ਗਜ਼ਲ ਅਤੇ ਨਗਮੇ ਦੇ ਨਾਲ ਸਜਾਵਾਂਗੇ। ਸੋ ਆਪਣੀ ਸ਼ਾਇਰੀ ਭੇਜਣ ਦੇ ਲਈ ਸਾਡਾ ਵਟਸਐਪ ਨੰਬਰ ਨੋਟ ਕਰ ਲਓ ਜੀ, ਨੰਬਰ

98 55 10 10 27 यानी 9855101027। ਨਿਗਾਹਾਂ ਰੁੱਸ ਜਾਣ ਤਾਂ ਵੀ ਮੁਹੱਬਤ ਮਰਦੀ ਨਹੀਂ, ਚੁੱਪ ਰਹਿ ਕੇ ਵੀ ਦਿਲ ਦੀ ਸਰਦ ਕਦੇ ਠਰਦੀ ਨਹੀਂ। ਕਈ ਵਾਰ ਇੱਕ ਸਵਾਲ ਉਮਰ ਭਰ ਨਾਲ ਰਹਿੰਦਾ ਏ, ਭੁਲਾ ਨਾ ਤੋ ਦੇਗੇ, ਭੁਲਾ ਤੋ ਨਾ ਦੋਗੇ, ਇਹ ਖੁਆਹਿਸ਼ ਕਦੇ ਮੁੱਕਦੀ ਨਹੀਂ। ਦੋਸਤੋ, ਕਈ ਵਾਰ ਰਿਸ਼ਤਿਆਂ ਵਿੱਚ ਸ਼ਿਕਵੇ ਆ ਜਾਂਦੇ ਨੇ, ਫਾਸਲੇ ਵੀ ਆ ਜਾਂਦੇ ਨੇ, ਪਰ ਦਿਲ ਵਿੱਚ ਇੱਕੋ ਡਰ ਰਹਿੰਦਾ ਹੈ ਕਿ ਕਿਤੇ ਉਹ ਇਨਸਾਨ ਸਾਨੂੰ ਆਪਣੇ ਦਿਲ ਤੋਂ ਹੀ ਨਾ ਮਿਟਾ ਦੇਵੇ। ਇਹੀ ਅਹਿਸਾਸ ਬੜੀ ਖੂਬਸੂਰਤੀ ਨਾਲ ਆਪਣੀ ਆਵਾਜ਼ ਵਿੱਚ ਪੇਸ਼ ਕਰ ਰਹੇ ਨੇ ਮਹਿੰਦੀ ਹਸਨ ਸਾਹਿਬ। ਸੋ ਆਓ ਫਿਰ ਉਹਨਾਂ ਦੀ ਆਵਾਜ਼ 'ਚ ਗਾਈ ਹੋਈ ਇਸ ਗਜ਼ਲ ਨੂੰ ਸੁਣਦੇ ਹਾਂ ਅਤੇ ਆਗਾਜ਼ ਕਰਦੇ ਹਾਂ ਅੱਜ ਦੇ ਦਿਲ ਆਜ ਸ਼ਾਇਰ ਹੈ ਪ੍ਰੋਗਰਾਮ ਦਾ।

ਅੱਜ ਰਾਤ ਦਾ ਤਾਂ ਪਤਾ ਨਹੀਂ ਜੀ, ਪਰ ਕਈ ਜਗ੍ਹਾ 'ਤੇ ਸਵੇਰੇ ਸਵੇਰੇ ਜ਼ਰੂਰ ਕਣੀਆਂ ਪੈ ਚੁੱਕੀਆਂ ਨੇ ਅਤੇ ਬਹੁਤ ਹੀ ਖੂਬਸੂਰਤ ਮਾਹੌਲ ਬਣਿਆ ਹੋਇਆ ਅਤੇ ਇਹੋ ਜਿਹਾ ਮਾਹੌਲ ਦੋਸਤਾਂ ਨੇ ਇਸ ਵੇਲੇ ਰੇਨਬੋ ਦੇ ਐਫ ਐਮ ਦੇ ਵਟਸਐਪ ਨੰਬਰ ਦੇ ਉੱਪਰ ਵੀ ਲਗਾ ਛੱਡਿਆ ਜੀ। ਸੋ ਸਾਡੇ ਕੋਲ ਪਹਿਲੀ ਸ਼ਾਇਰੀ ਆਉਣ ਪਹੁੰਚਿਆ ਜੀ, ਪਾਲੀ ਵਿਆਲਾ ਜੀ ਹੁਸ਼ਿਆਰਪੁਰ ਤੋਂ ਲਿਖ ਰਹੇ ਨੇ ਕਿ

ਇਹ ਸੁਪਨਿਆਂ ਵਿੱਚ ਹੁਣ ਆਉਣਾ ਤੂੰ ਵੀ ਨਹੀਂ, ਸੁਪਨਿਆਂ ਵਿੱਚ ਹੁਣ ਆਉਣਾ ਤੂੰ ਵੀ ਨਹੀਂ, ਅਤੇ ਆਪਣੀਆਂ ਨੀਂਦਾਂ ਨੂੰ ਗਵਾਉਣਾ ਮੈਂ ਵੀ ਨਹੀਂ, ਰੁੱਸ ਕੇ ਹੁਣ ਸਤਾਉਣਾ ਤੂੰ ਵੀ ਨਹੀਂ, ਅਤੇ ਤਰਲੇ ਪਾ ਕੇ ਮਨਾਉਣਾ ਮੈਂ ਵੀ ਨਹੀਂ, ਹੱਕ ਆਪਣਾ ਹੁਣ ਜਤਾਉਣਾ ਤੂੰ ਵੀ ਨਹੀਂ, ਅਤੇ ਦਿਲ ਦਾ ਹਾਲ ਸੁਣਾਉਣਾ ਮੈਂ ਵੀ ਨਹੀਂ, ਪਰ ਮੇਰੇ ਇਸ਼ਕ ਦਾ ਰੰਗ ਐਸਾ ਗੂੜਾ, ਇਸ ਪਾਕ ਮੁਹੱਬਤ ਨੂੰ ਭੁਲਾਉਣਾ ਤੂੰ ਵੀ ਨਹੀਂ, ਤੇ ਤੇਰੇ ਬਿਨਾਂ ਜ਼ਿੰਦਗੀ ਬਿਤਾਉਣਾ ਮੈਂ ਵੀ ਨਹੀਂ। ਬਿਲਕੁਲ ਜੀ, ਜ਼ਿੰਦਗੀ ਐਫ ਐਮ ਰੇਨਬੋ ਦੇ ਬਿਨਾਂ ਤਾਂ ਬਿਲਕੁਲ ਨਹੀਂ ਗੁਜ਼ਾਰੀ ਜਾ ਸਕਦੀ, ਬਸ ਉਹੀ ਹੈ ਜੀ, ਤੁਸੀਂ ਸਾਡੇ ਨਾਲ ਪਿਆਰ ਮੁਹੱਬਤ ਦੀ ਸਾਂਝ ਪਾਈ ਹੋਈ ਹੈ, ਅਤੇ ਇਹ ਸਾਂਝ ਮੈਨੂੰ ਲੱਗਦਾ ਕਿ ਸਦੀਆਂ ਤੱਕ ਇੱਦਾਂ ਹੀ ਬਰਕਰਾਰ ਰਹੇਗੀ। ਬਹੁਤ ਬਹੁਤ ਸ਼ੁਕਰੀਆ ਵਾਲੀ ਪਿਆਲਾ ਜੀ ਆਪਣੀ ਸ਼ਾਇਰੀ ਭੇਜਣ ਵਾਸਤੇ। ਅਗਲੀ ਸ਼ਾਇਰੀ ਸਾਡੇ ਕੋਲ ਆਉਣ ਪਹੁੰਚੀ ਜੀ ਰਾਮ ਸਰੂਪ ਅਰੋੜਾ ਜੀ ਦੀ, ਚੌਂਕ ਛੇਲੀਆਂ ਸੁਲਤਾਨਪੁਰ ਲੋਧੀ ਤੋਂ। ਕੀ ਲਿਖ ਰਹੇ ਨੇ ਜੀ, ਅਰਜ਼ ਕਰਦੇ ਹਾਂ ਕਿ ਤੁਮਨੇ ਜ਼ੁਲਫੋਂ ਕੋ ਰੁਖ ਪੇ ਬਿਖਰਾ ਕਰ ਸ਼ਾਮ ਰੰਗੀਨ ਔਰ ਵੀ ਕਰ ਦੀ। ਔਰ ਲੱਗਦਾ ਇਹਦੇ ਜਵਾਬ ਦੇ ਵਿੱਚ ਹੈ ਕਿ ਛੇੜਤੀ ਹੈ ਕਭੀ ਲਬੋਂ ਕੋ ਕਭੀ ਰੁਖਸਾਰੋਂ ਕੋ, ਤੁਮਨੇ ਜ਼ੁਲਫੋਂ ਕੋ ਬਹੁਤ ਸਰ ਪੇ ਚੜਾ ਰੱਖਾ ਹੈ। ਸੋ ਪਹਿਲੀ ਸ਼ਾਇਰੀ ਜੋ ਸੀ, ਜੋ ਪਿਆਮ ਸਈਦੀ ਜੀ ਦੀ ਸੀ, ਅਤੇ ਉਸ ਸ਼ਾਇਰੀ ਦਾ ਜੋ ਜਵਾਬ ਦਿੱਤਾ ਉਹ ਖਾਮ ਖਾ ਹੈਰਾਤ ਆਬਾਦੀ ਜੀ ਨੇ ਦਿੱਤਾ ਸੀ। ਔਰ ਕਿਹਾ ਹੀ ਮੈਂ ਕਹਿੰਦਾ ਜੀ, ਜਦੋਂ ਇੱਦਾਂ ਦੀ ਹਲਕੀ ਫੁਲਕੀ ਨੋਕ ਝੋਕ ਹੁੰਦੀ ਹੈ ਨਾ, ਜੋ ਕਿ ਪਿਆਰ ਦੇ ਰੰਗ ਨੂੰ ਹੋਰ ਗੂੜਾ ਕਰਦੀ ਹੈ, ਉਸ ਦਾ ਕੋਈ ਜਵਾਬ ਨਹੀਂ ਹੁੰਦਾ। ਸੋ ਬਸ ਉਹੀ ਸ਼ਾਇਰੀ ਸਾਡੇ ਤੱਕ ਪਹੁੰਚਦੀ ਕੀਤੀ ਜੀ ਰਾਮ ਸਰੂਪ ਅਰੋੜਾ ਜੀ ਨੇ। ਬਹੁਤ ਬਹੁਤ ਸ਼ੁਕਰੀਆ ਜਨਾਬ ਸ਼ਾਇਰੀ ਨੂੰ ਸਾਡੇ ਤੱਕ ਪਹੁੰਚਦਾ ਕਰਨ ਦੇ ਲਈ। ਅਗਲੀ ਸ਼ਾਇਰੀ ਪਹੁੰਚ ਚੁੱਕੀ ਹੈ ਜੀ ਗਗਨਪ੍ਰੀਤ ਕੌਰ ਟਾਂਡਾ ਤੋਂ। ਗੁੱਡ ਆਫਟਰਨੂਨ ਲਿਖ ਰਹੇ ਨੇ ਤੁਹਾਨੂੰ ਵੀ ਜੀ, ਗੁੱਡ ਆਫਟਰਨੂਨ। ਸ਼ਾਇਰੀ ਦੇ ਵਿੱਚ ਲਿਖ ਰਹੇ ਨੇ ਕਿ ਤੋੜਤੇ ਹੈ ਖੁਆਬ, ਤੋੜਤੇ ਹੈ ਖੁਆਬ ਆਪਕੋ ਹਰ ਰੋਜ਼, ਕੌਣ ਕਹਿਤਾ ਹੈ ਕਿ ਹਰ ਇਨਸਾਨ ਮੁਕੰਮਲ ਹੋਤਾ ਹੈ। ਮੁਕੰਮਲ ਤਾਂ ਨਹੀਂ ਹੁੰਦਾ, ਲੇਕਿਨ ਮੁਕੰਮਲ ਬਣਨ ਦੀ ਕੋਸ਼ਿਸ਼ ਦੇ ਵਿੱਚ ਅਸੀਂ ਜ਼ਰੂਰ ਲੱਗੇ ਰਹਿੰਦੇ ਹਾਂ। ਸੋ ਥੈਂਕ ਯੂ ਸੋ ਮਚ ਜੀ, ਤੁਸੀਂ ਸ਼ਾਇਰੀ ਸਾਡੇ ਤੱਕ ਪਹੁੰਚਦੀ ਕੀਤੀ। ਅਗਲੀ ਸ਼ਾਇਰੀ ਦੇ ਵੱਲ ਵੱਧਦੇ ਹਾਂ ਜੀ, ਤਾਂ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ ਜੀ ਲਿਖ ਰਹੇ ਨੇ ਕਿ ਇਹ ਖੁਦਾ ਇਹ ਖੁਦਾ ਤੂੰ ਚਾਹੇ ਮੇਰੀ ਫਕੀਰੀ ਬਣਾ ਦੇ, ਪਰ ਸਾਰੀ ਦੁਨੀਆ ਤੋਂ ਵੱਖਰੀ ਮੇਰੀ ਤਕਦੀਰ ਬਣਾ ਦੇ, ਪੂਰੀ ਹੋ ਜਾਵੇ ਤਮੰਨਾ ਮੇਰੇ ਦੋਸਤ ਦੀ, ਉਸ ਦੇ ਹੱਥਾਂ ਦੀ ਲਕੀਰ ਬਣਾ ਦੇ। ਮਤਲਬ ਇਨਡਾਇਰੈਕਟਲੀ ਵੇ ਦੇ ਵਿੱਚ ਸਾਡੇ ਦੋਸਤ ਲਿਖ ਰਹੇ ਨੇ ਕਿ ਮੈਨੂੰ ਉਹਦੀ ਜ਼ਿੰਦਗੀ ਦੇ ਵਿੱਚ ਪਾ ਦੇ, ਜਾਂ ਮੈਨੂੰ ਉਹਦਾ ਬਣਾ ਦੇ, ਜਾਂ ਉਹਨੂੰ ਮੇਰਾ ਬਣਾ ਦੇ। ਸੋ ਕੁਛ ਇੱਦਾਂ ਦਾ ਕਰ। ਸੋ ਅਸੀਂ ਵੀ ਕਹਿੰਦੇ ਹਾਂ ਜੀ ਬਿਲਕੁਲ ਜੀ ਉਸ ਪਰਮਾਤਮਾ ਅੱਗੇ ਕਿ ਇੱਦਾਂ ਹੋ ਜਾਵੇ ਕਿ ਦੋ ਦਿਲ ਮਿਲ ਜਾਣ, ਤਾਂ ਉਸ ਤੋਂ ਜ਼ਿਆਦਾ ਚੰਗਾ ਕੀ ਹੋ ਸਕਦਾ ਹੈ। ਮੈਂ ਕਹਿੰਦਾ ਜੇ ਇੱਦਾਂ ਹੋ ਜਾਵੇ ਤਾਂ ਇਨਸਾਨ ਫਿਰ ਇੱਕ ਦੂਸਰੇ ਉੱਤੋਂ ਜਾਨ ਵਾਰਦਾ ਨਾ ਥੱਕੇ, ਹੈ ਨਾ ਜੀ।

102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਜੀ, ਔਰ ਨਾਲ ਤੁਸੀਂ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਤੇ ਨਿਊਜ਼ ਔਨ AIR ਦੇ ਜ਼ਰੀਏ ਦੋਸਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਵੀ ਆਪਣੇ ਫੇਵਰੇਟ ਚੈਨਲ FM ਰੇਨਬੋ ਨੂੰ ਇੰਜੋਏ ਕਰ ਪਾ ਰਹੇ ਨੇ ਜੀ। ਔਰ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਦਿਲ ਆਜ ਸ਼ਾਇਰ ਹੈ, ਤਾਂ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਸਾਡੇ ਕੰਨ ਤੱਕ ਸ਼ਾਇਰੀ ਪਹੁੰਚਦੀ ਚੁੱਕੀਤੀ ਹੈ ਜੀ। ਸਾਡੇ ਦੋਸਤ ਪਵਨ ਕੁਮਾਰ ਜੀ ਨੇ ਪਿੰਡ ਪਿਆਲਾ ਤੋਂ ਸ਼ਾਇਰੀ ਨਹੀਂ, ਵੈਸੇ ਇਹਨਾਂ ਨੇ ਬਸ ਵੈਸੇ ਹੀ 2-4 ਲਾਈਨਾਂ ਲਿਖ ਦਿੱਤੀਆਂ, ਇੱਕ ਪ੍ਰੇਰਕ ਪ੍ਰਸੰਗ ਦੇ ਵਾਂਗ ਹੈ। ਬਸ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਜੀ ਕਿ ਜੇਕਰ ਤੁਸੀਂ ਸ਼ਾਇਰਾਨਾ ਪ੍ਰੋਗਰਾਮ ਨੂੰ ਸ਼ਾਇਰੀ ਦੀ ਤਰ੍ਹਾਂ ਲਿਖੋ ਤਾਂ ਕਿਆ ਹੀ ਬਾਤ ਹੋਏਗੀ। ਸੋ ਅਗਲੀ ਸ਼ਾਇਰੀ ਦੇ ਵੱਲ ਵੱਧਦੇ ਹਾਂ ਜੀ। ਸਾਡੇ ਦੋਸਤ ਅਮਰਜੀਤ ਜੱਸਲ ਜੀ ਨੇ, ਉਹਨਾਂ ਨੇ ਪ੍ਰੇਮ ਮਾਰਕੀਟ ਬਠਿੰਡਾ ਤੋਂ ਆਪਣੀ ਸ਼ਾਇਰੀ ਭੇਜੀ ਹੈ ਕਿ ਮੈਂ ਫੁੱਲਾਂ ਨੂੰ ਤੋੜ ਕੇ ਮੱਥੇ ਨਹੀਂ ਟੇਕਦਾ, ਮੈਂ ਫੁੱਲਾਂ ਨੂੰ ਤੋੜ ਕੇ ਮੱਥੇ ਨਹੀਂ ਟੇਕਦਾ, ਟਾਹਣੀਆਂ ਅਤੇ ਖਿੜਿਆਂ ਨੂੰ ਸਲਾਮ ਕਰਦਾ ਹਾਂ, ਖਿੜੇ ਹੋਏ ਫੁੱਲ ਹੀ ਮੈਨੂੰ ਸੋਹਣੇ ਲੱਗਦੇ ਨੇ, ਸਾਰੇ ਖਿੜੇ ਫੁੱਲਾਂ ਨੂੰ ਮੈਂ ਤੇਰੇ ਨਾਮ ਕਰਦਾ ਹਾਂ। ਇਹਨਾਂ ਨੇ ਨਾ ਮੈਨੂੰ ਅਗਲੀਆਂ 2 ਲਾਈਨਾਂ ਹੀ ਲਿਖ ਕੇ ਭੇਜੀਆਂ ਸੀ, ਪਿਛਲੀਆਂ 2 ਲਾਈਨਾਂ ਮੈਂ ਆਪਣੇ ਵੱਲੋਂ ਜੋੜਤੀਆਂ, ਸ਼ਾਇਰੀ ਕੰਪਲੀਟ ਕਰਤੀ, ਸੋਹਣਾ ਜਿਹਾ ਲੱਗਿਆ। ਥੈਂਕ ਯੂ ਸੋ ਮੱਚ ਅਮਰਜੀਤ ਜੀ, ਤੁਸੀਂ ਸ਼ਾਇਰੀ ਸਾਡੇ ਤੱਕ ਪਹੁੰਚਦੀ ਕੀਤੀ, ਸ਼ੁਕਰੀਆ ਜੀ। ਅੱਗੇ ਵਧਦੇ ਜੀ, ਅਗਲੀ ਸ਼ਾਇਰੀ ਸਾਡੇ ਤੱਕ ਆਉਣ ਪਹੁੰਚੀ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਆਖ ਰਹੇ ਨੇ ਬਲਵਿੰਦਰ ਸਰਾਂ ਪਿੰਡ ਮੌੜ ਜਨ ਸਿੱਖਾਂ ਹਨੂੰਮਾਨਗੜ੍ਹ ਤੋਂ।

कि तू तोड़ दे वो कसम जो तूने खाई है, कभी कभी याद करने में क्या बुराई है, तुझे याद किए बिना रहा भी तो नहीं जाता, तूने दिल में जगह ऐसी बनाई है। ਬਿਲਕੁਲ ਜੀ, ਇਹ ਕੁਛ ਲੋਕ ਦਿਲ ਦੇ ਵਿੱਚ ਇੱਦਾਂ ਵੱਸ ਜਾਂਦੇ ਨੇ ਨਾ, ਉਹ ਕਿਰਾਏਦਾਰ ਵਾਂਗੂ ਜਿਹੜੇ ਨਿਕਲਦੇ ਨਹੀਂ, ਉਹ ਕਹਿੰਦੇ ਹੁਣ ਬਸ ਸਾਡਾ ਇੱਥੇ ਕਬਜ਼ਾ ਹੋ ਗਿਆ, ਹੁਣ ਤਾਂ ਇੱਥੇ ਗਏ ਹੋਰ ਨੂੰ ਵਸਾ ਕੇ ਦਿਖਾਉਣਾ। ਸੋ ਕੁਛ ਉੱਦਾਂ ਦੇ ਹੀ ਹਾਲਾਤ ਸਾਡੇ ਨਾਲ ਸਾਂਝੇ ਕੀਤੇ ਨੇ ਜੀ ਬਲਵਿੰਦਰ ਸਰਾਂ ਜੀ ਨੇ ਸ਼ਾਇਰੀ ਦੇ ਜ਼ਰੀਏ। ਸੋ ਮੈਨੂੰ ਲੱਗਦਾ ਕਿ ਜਦੋਂ ਕੋਈ ਇੰਨਾ ਸੋਹਣਾ ਇਨਸਾਨ ਸਾਡੇ ਜ਼ਿਹਨ ਨੂੰ ਦਿਮਾਗ ਦੇ ਵਿੱਚ ਜਾਂ ਦਿਲ ਦੇ ਅੰਦਰ ਘਰ ਕਰ ਜਾਂਦਾ ਤਾਂ ਫਿਰ ਉਹਦੀ ਤਾਰੀਫ ਕਿਵੇਂ ਹੁੰਦੀ ਹੈ। ਆਓ ਸੁਣਦੇ ਹਾਂ ਜੀ ਸਰਤਾਜ ਵਿਰਕ ਦੀ ਆਵਾਜ਼ ਦੇ ਵਿੱਚ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਇਸ ਪ੍ਰੋਗਰਾਮ ਦੇ ਵਿੱਚ ਅਗਲੀ ਸ਼ਾਇਰੀ ਸਾਡੇ ਤੱਕ ਪਹੁੰਚਦੀ ਕੀਤੀ ਹੈ ਜੀ ਸਾਡੇ ਦੋਸਤ ਮੁਹੰਮਦ ਮੁਜ਼ੱਫਰ ਮੁਹੰਮਦ ਅਰਮਾਨ ਪੇਂਟ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ। ਕੀ ਲਿਖ ਰਹੇ ਨੇ, ਇੱਕ ਇੱਦਾਂ ਦੀ ਕਨਵਰਸੇਸ਼ਨ ਜੋ ਇਨਸਾਨ ਆਪਣੇ ਆਪ ਦੇ ਨਾਲ ਕਰਦਾ ਹੈ ਉਹ ਸ਼ਾਇਰੀ ਦੇ ਰੂਪ ਦੇ ਵਿੱਚ ਹੈ, ਜਾਂ ਤੁਸੀਂ ਇੱਦਾਂ ਸਮਝ ਸਕਦੇ ਹੋ ਜੀ ਕਿ ਸ਼ੀਸ਼ੇ ਅੱਗੇ ਖੜ੍ਹੇ ਹੋ ਕੇ ਖੁਦ ਨੂੰ ਸਵਾਲ ਕਰਨਾ ਅਤੇ ਜਵਾਬ ਵੀ ਦੇਣਾ। ਸ਼ਾਇਰੀ ਹੈ ਕਿ ਯਹ ਗਮ ਕਿਆ ਦਿਲ ਕੀ ਆਦਤ ਹੈ, ਯਹ ਗਮ ਕਿਆ ਦਿਲ ਕੀ ਆਦਤ ਹੈ, ਨਹੀਂ ਤੋ ਕਿਸੀ ਸੇ ਕੁਛ ਸ਼ਿਕਾਇਤ ਹੈ, ਨਹੀਂ ਤੋ ਹੈ ਵੋ ਇੱਕ ਖੁਆਬ ਬੇਤਾਬੀਰ, ਉਸਕੋ ਭੁਲਾ ਦੇਨੇ ਕੀ ਨੀਅਤ ਹੈ, ਨਹੀਂ ਤੋ ਯੇ ਗਮ ਕਿਆ ਦਿਲ ਕੀ ਆਦਤ ਹੈ, ਨਹੀਂ ਤੋ ਕਿਸੀ ਸੇ ਕੁਛ ਸ਼ਿਕਾਇਤ ਹੈ, ਨਹੀਂ ਤੋ। ਸੋ ਬਹੁਤ ਹੀ ਖੂਬ ਜੀ, ਬਹੁਤ ਹੀ ਖੂਬਸੂਰਤ ਸ਼ਾਇਰੀ ਤੁਸੀਂ ਸਾਡੇ ਤੱਕ ਭੇਜੀ ਹੈ, ਔਰ ਹੁਣ ਤੱਕ ਦੀ ਮੈਂ ਕਹਾਂ ਤਾਂ ਸਭ ਤੋਂ ਯੂਨੀਕ ਮੈਂ ਮੰਨਦਾ ਜੀ। ਬਹੁਤ ਹੀ ਵਧੀਆ, ਬਹੁਤ ਹੀ ਸ਼ੁਕਰੀਆ ਮੁਹੰਮਦ ਮੁਜ਼ੱਫਰ ਔਰ ਮੁਹੰਮਦ ਅਰਮਾਨ ਜੀ ਤੁਹਾਡਾ ਸ਼ਾਇਰੀ ਭੇਜਣ ਦੇ ਲਈ। ਲਓ ਜੀ, ਆ ਗਏ ਨੇ ਸਾਡੇ ਉਹ ਵਾਲੇ ਦੋਸਤ ਜਿਹੜੇ ਮੇਰੇ ਨਾਲ ਖਾਫਾ ਰਹਿੰਦੇ ਨੇ, ਨਾਰਾਜ਼ ਰਹਿੰਦੇ ਨੇ, ਸ਼ਾਇਰੀ ਭੇਜਦੇ ਨੇ ਅਤੇ ਨਾਲ ਡਿਲੀਟ ਵੀ ਕਰ ਦਿੰਦੇ ਨੇ। ਖੈਰ ਕੋਈ ਗੱਲ ਨਹੀਂ ਜੀ, ਅੱਜ ਮੈਂ ਜਦੋਂ ਇਹਨਾਂ ਦੀ ਸ਼ਾਇਰੀ ਦੇਖੀ ਹੈ ਅਤੇ ਮੈਂ ਸ਼ਾਇਰੀ ਦੇਖਦੇ ਸਾਰ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਜਨਾਬ ਸ਼ਾਇਰੀ ਜ਼ਰੂਰ ਡਿਲੀਟ ਕਰਨਗੇ। ਮੈਂ ਵੀ ਫਿਰ ਥੋੜ੍ਹਾ ਜਿਹਾ ਦਿਮਾਗ ਤੋਂ ਕੰਮ ਲਿਆ ਅਤੇ ਸਕਰੀਨਸ਼ੋਟ ਲੈ ਲਿਆ। ਸੋ ਸ਼ਾਇਰੀ ਭੇਜੀਏ ਜੀ ਇਕਬਾਲ ਸਿੰਘ ਚੌਹਾਨ ਜੀ ਨੇ ਅੰਮ੍ਰਿਤਸਰ ਤੋਂ। ਲਿਖ ਰਹੇ ਨੇ ਕਿ ਉਦਾਸ ਹੋਣੇ ਕੀ ਹਜ਼ਾਰੋਂ ਵਜ੍ਹਾਹੋਂ ਮੇਂ ਇਸ ਜਹਾਂ ਮੇਂ, ਉਦਾਸ ਹੋਣੇ ਕੀ ਹਜ਼ਾਰੋਂ ਵਜ੍ਹਾ ਹੈ ਇਸ ਜਹਾਂ ਮੇਂ, ਮਗਰ ਖੁਸ਼ ਰਹਿਣੇ ਕੀ ਵਜ੍ਹਾ ਸਿਰਫ ਤੁਮ ਹੋ, ਕਭੀ ਪੜ੍ਹੋ ਤੋ ਸਹੀ ਮੇਰੀ ਇਨ ਆਖੋਂ ਕੋ, ਯਹਾਂ ਦਰਿਆ ਬਹਿਤਾ ਹੈ ਸਿਰਫ ਤੁਮਾਰੀ ਮੁਹੱਬਤ ਕਾ। ਸੋ ਨਜ਼ਰਾਂ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਨਿਗਾਹਾਂ ਤੋਂ ਦੇਖੋ। ਸਰ ਨਜ਼ਰਾਂ ਦੇ ਨਾਲ ਹੀ ਜੁੜਿਆ ਹੋਇਆ ਇੱਕ ਗੀਤ ਹੈ ਜੀ ਕੁਲਵਿੰਦਰ ਬਿੱਲੇ ਦੀ ਆਵਾਜ਼ ਦੇ ਵਿੱਚ। ਸੋ ਉਹ ਟਰੈਕ ਆਪਾਂ ਇੰਜੋਏ ਕਰਦੇ ਹਾਂ। ਸਾਡੇ ਕੋਲ ਹੋਰ ਵੀ ਬਹੁਤ ਸਾਰੇ ਦੋਸਤਾਂ ਦੇ ਮੈਸੇਜਸ ਜਿਹੜੇ ਨੇ ਆਉਣ ਪਹੁੰਚੇ ਨੇ ਜੀ, ਉਹ ਵੀ ਅਸੀਂ ਇੱਕ ਤਰਤੀਬਾ ਲੜੀ 'ਚ ਪੜ੍ਹਦੇ ਜਾਵਾਂਗੇ। ਸੋ ਉਹਨੀ ਦੇਰ ਤੱਕ ਇੰਜੋਏ ਕਰਦੇ ਹਾਂ ਜੀ ਅਗਲਾ ਟਰੈਕ ਕੁਲਵਿੰਦਰ ਬਿੱਲੇ ਦੀ ਆਵਾਜ਼ 'ਚ।

ਵੈਲਕਮ ਬੈਕ ਜੀ। ਪ੍ਰੋਗਰਾਮ ਚੱਲ ਰਿਹਾ ਦਿਲ ਅੱਜ ਸ਼ਾਇਰ ਹੈ, ਅਤੇ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਸ਼ਾਇਰੀ ਸਾਡੇ ਤੱਕ ਪਹੁੰਚ ਚੁੱਕੀ ਹੈ ਜੀ। ਭੇਜਣ ਵਾਲੇ ਸਾਡੇ ਦੋਸਤ ਨੇ ਕਿਰਨ ਅਰੋਲਾ ਜੀ। ਕਿਰਨ ਅਰੋਲਾ ਜੀ ਨੇ ਗ੍ਰੀਨ ਪਾਰਕ ਕਪੂਰਥਲਾ ਤੋਂ ਆਪਣੀ ਸ਼ਾਇਰੀ ਸਾਡੇ ਤੱਕ ਸਾਂਝੀ ਕੀਤੀ ਹੈ ਕਿ ਦਿਲ ਕਾ ਦਰਦ ਬਤਾਇਆ ਨਹੀਂ ਜਾਤਾ। ਓਏ ਹੋਏ, ਦਿਲ ਕਾ ਦਰਦ ਬਤਾਇਆ ਨਹੀਂ ਜਾਤਾ, ਗਮੋਂ ਕਾ ਦਰਦ ਸੁਣਾਇਆ ਨਹੀਂ ਜਾਤਾ, ਜੀ ਭਰ ਕਰ ਦੇਖ ਲਓ ਇਸ ਚਿਹਰੇ ਕੋ, ਬਾਰ ਬਾਰ ਕਫਨ ਹਟਾਇਆ ਨਹੀਂ ਜਾਤਾ। ਓਏ ਹੋਏ ਹੋਏ, ਇੰਨੀ ਦਰਦ ਭਰੀ ਸ਼ਾਇਰੀ ਕਿਰਨ ਜੀ, ਕੀ ਹੋ ਗਿਆ ਅੱਜ? ਜੇ ਤੁਹਾਡੇ ਬਾਰਿਸ਼ ਨਹੀਂ ਹੋਈ ਤਾਂ ਕਰਵਾ ਦਿੰਦੇ ਹਾਂ, ਪਰ ਇੰਨੀ ਦਰਦ ਭਰੀ ਸ਼ਾਇਰੀ ਤਾਂ ਨਾ ਭੇਜੋ। ਖੈਰ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸ਼ਾਇਰੀ ਭੇਜੀ, ਥੈਂਕ ਯੂ ਸੋ ਮਚ। ਅਗਲੀ ਸ਼ਾਇਰੀ ਸਾਡੇ ਤੱਕ ਜਿਹੜੀ ਹੈ ਜੀ, ਇੱਕ ਕੋਡ ਦੇ ਜ਼ਰੀਏ ਹੀ ਆਈ ਹੈ ਜੀ। ਸੋ ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਦੀਵਾਨ, ਸ਼੍ਰੀਮਤੀ ਕ੍ਰਿਸ਼ਨਾ ਦੀਵਾਨ, ਦੀਵਾਨ ਫੈਮਿਲੀ ਦੀ ਆਈ ਹੈ। ਪਰ ਗੁਜ਼ਾਰਿਸ਼ ਹੈ ਦੋਸਤੋ ਕਿ ਜਦੋਂ ਤੁਸੀਂ ਜਿਸ ਤਰ੍ਹਾਂ ਦਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਦੀ ਉਹਦੀ ਤਰਤੀਬ ਹੁੰਦੀ ਹੈ, ਉਸ ਤਰੀਕੇ ਦੀ ਹੀ ਸ਼ਾਇਰੀ ਭੇਜੋ ਜਾਂ ਉਹਨੂੰ ਸਮਝ ਕੇ ਭੇਜੋ ਤਾਂ ਜ਼ਿਆਦਾ ਵਧੀਆ ਰਹਿੰਦਾ ਜੀ। ਬਹੁਤ ਬਹੁਤ ਸ਼ੁਕਰੀਆ। ਅਗਲੀ ਸ਼ਾਇਰੀ ਜੀ ਸਾਡੇ ਅਜ਼ੀਜ਼ ਖਾਸ ਦੋਸਤ ਉਹਦੇ ਚੰਦਰ ਜੀ ਦੀ ਆਣ ਪਹੁੰਚੀ ਹੈ। ਬਹੁਤ ਹੀ ਅਦਬ ਤਹਿ ਸਤਿਕਾਰ ਦੇ ਨਾਲ ਇਹਨਾਂ ਦੀ ਸ਼ਾਇਰੀ ਨੂੰ ਪੜ੍ਹਦੇ ਹਾਂ ਜੀ। ਥੈਂਕ ਯੂ ਸੋ ਮਚ। ਪਹਿਲਾਂ ਸਰ ਔਰ ਲਿਖ ਰਹੇ ਨੇ ਕਿ ਵੋ ਮੇਰੇ ਘਰ ਨਹੀਂ ਆਤਾ, ਮੈਂ ਉਸਕੇ ਘਰ ਨਹੀਂ ਜਾਤਾ, ਇਨ ਅਹਤਿਆਤੋਂ ਸੇ ਕੋਈ ਤਾਲੁਕ ਮਰ ਨਹੀਂ ਚਾਹਤਾ, ਗਨੀਮਤ ਹੈ ਨਗਰ ਵਾਲੋ ਲੁਟੇਰੋਂ ਸੇ ਲੁਟੇ ਹੋ ਤੁਮ, ਹਮੇਂ ਤੋ ਗਾਓਂ ਮੇਂ ਅਕਸਰ ਦਰੋਗਾ ਲੂਟ ਜਾਤਾ ਹੈ, ਬੜੇ ਲੋਗੋਂ ਸੇ ਮਿਲਣਾ ਥੋੜ੍ਹਾ ਫਾਸਲਾ ਰੱਖਣਾ, ਬੜੇ ਲੋਗੋਂ ਸੇ ਮਿਲਣਾ ਥੋੜ੍ਹਾ ਫਾਸਲਾ ਰੱਖਣਾ, ਦਰਿਆ ਜਬ ਮਿਲਾ ਸਮੁੰਦਰ ਸੇ ਤੋ ਦਰਿਆ ਨਹੀਂ ਰਹਿਤਾ। ਥੈਂਕ ਯੂ ਸੋ ਮਚ ਜੀ, ਆਪਣੀ ਸ਼ਾਇਰੀ ਸਾਡੇ ਤੱਕ ਪਹੁੰਚ ਦੀ ਕਰਨ ਦੇ ਲਈ। ਔਰ ਅਗਲੀ ਸ਼ਾਇਰੀ ਸਾਡੇ ਤੱਕ ਇੱਕ ਸ਼ਾਇਰੀ ਹੈ ਜੀ, ਸਾਡੇ ਦੋਸਤ ਸੋਨੂ ਜੀ ਨੇ ਮਲੇਰਕੋਟਲਾ ਤੋਂ ਕਿਆ ਲਿਖਿਆ ਜੀ ਕਿ ਬੋਝ ਆਪਣੀ ਮਸ਼ੂਕ ਦਾ ਉਠਾਇਆ ਹੈ ਮੈਂ। ਕਿਆ ਬਾਤ ਹੈ ਜੀ, ਮੌਤ ਤੱਕ ਸਾਥ ਨੂੰ ਨਿਭਾਇਆ ਹੈ ਮੈਂ, ਇਸ਼ਕ ਜੋ ਕਿਤਾਬਾਂ ਵਿੱਚ ਪੜ੍ਹਿਆ ਸੀ ਮੈਂ ਉਹ ਇੱਕ ਕੁੜੀ ਨੂੰ ਕਰਕੇ ਵਿਖਾਇਆ ਹੈ ਮੈਂ, ਬੋਝ ਆਪਣੇ ਪਿਆਰ ਦਾ ਉਠਾਇਆ ਹੈ ਮੈਂ। ਬਿਲਕੁਲ ਜੀ, ਇਹ ਜਿਹੜਾ ਪਿਆਰ ਹੁੰਦਾ ਨਾ, ਸੋ ਹੁੰਦਾ ਇੱਦਾਂ ਦਾ ਹੈ ਕਿ ਸਰ ਹੱਦਾਂ ਸਰਹੱਦਾਂ ਤੋਂ ਪਾਰ ਹੋ ਜਾਂਦਾ ਹੈ। ਸੋ ਇੱਕ ਇੱਦਾਂ ਦਾ ਹੀ ਪਿਆਰਾ ਜਿਹਾ ਟਰੈਕ ਪੇਸ਼ ਕਰਨ ਜਾ ਰਿਹਾ ਜੀ ਤੁਹਾਡੇ ਸਾਰਿਆਂ ਵਾਸਤੇ। ਸੋ ਦੋਸਤੋ, ਇਸ ਟਰੈਕ ਦੇ ਨਾਲ ਹੀ ਅਸੀਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਾਂਗੇ ਜੀ। ਤੁਹਾਡੇ ਤੋਂ ਇਜਾਜ਼ਤ ਚਾਹਵਾਂਗੇ ਕਿਉਂਕਿ ਠੀਕ 2:30 'ਤੇ ਤੁਸੀਂ ਸੁਣੋਗੇ ਸਾਡਾ NCERT ਦਾ ਸਪੋਂਸਰ ਪ੍ਰੋਗਰਾਮ ਉਮੰਗ, ਅਤੇ ਉਸ ਤੋਂ ਬਾਅਦ ਠੀਕ 3 ਵਜੇ ਹੋਏਗਾ ਜੀ।

ਮੈਂ ਕਿਹਾ ਜੀ ਗਰਮੀਆਂ ਦੇ ਦਿਨਾਂ 'ਤੇ ਠੰਡੇ ਠੰਡੇ ਪਾਣੀ ਨਾਲ ਨਹਾਉਣ ਦਾ ਤਾਂ ਹਰ ਕਿਸੇ ਦਾ ਮਨ ਕਰਦਾ, ਪਰ ਠੰਡੇ ਪਾਣੀ ਨਾਲ ਮੈਨੂੰ ਲੱਗਦਾ ਤੁਸੀਂ ਨਹਾ ਜ਼ਰੂਰ ਲਿਆ ਹੋਏਗਾ। ਜੇ ਗਰਮੀ ਆਈ ਹੈ ਤਾਂ ਕੋਈ ਗੱਲ ਨਹੀਂ ਜੀ, ਤੁਸੀਂ ਦੁਬਾਰਾ ਨਹਾ ਸਕਦੇ ਹੋ ਠੰਡੇ ਪਾਣੀ ਨਾਲ। ਪਰ ਅੱਜ ਦੇ ਇਸ ਪ੍ਰੋਗਰਾਮ ਯਾਨੀ ਕਿ ਜਿਸ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸਦਾ ਨਾਮ ਹੈ ਜੀ ਹੈਲੋ ਜਲੰਧਰ, ਸੋ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅੱਜ ਦਾ ਇੱਕ ਛੋਟਾ ਜਿਹਾ ਟਾਸਕ ਦਿੱਤਾ ਜਾਏਗਾ ਜੀ। ਉਹ ਟਾਸਕ ਹੈ ਤੁਹਾਨੂੰ ਕੁਝ ਅਸੀਂ ਸ਼ਬਦ ਦੱਸਾਂਗੇ, ਸ਼ਬਦ ਵੀ ਮੈਂ ਦੱਸ ਦਿੰਦਾ ਜੀ ਪਹਿਲਾਂ ਡਿਸਕਲੋਜ਼ ਕਰ ਦਿੰਦੇ ਹਾਂ, ਤੁਸੀਂ ਗਾਉਣਾ ਜੀ ਉਹਨਾਂ ਸ਼ਬਦਾਂ ਦੇ ਉੱਪਰ ਗਾਣਾ। ਸੋ ਉਹ ਕਿਹੜੇ ਸ਼ਬਦ ਨੇ ਜਿਨ੍ਹਾਂ ਦੇ ਉੱਪਰ ਤੁਸੀਂ ਅੱਜ ਗਾਣੇ ਗਾਉਣੇ ਨੇ, ਉਹ ਹੈ ਜੀ ਫੁੱਲ, ਗਹਿਣਾ ਅਤੇ ਸ਼ਹਿਰ। ਕਿਸੇ ਵੀ ਸ਼ਹਿਰ ਦਾ ਨਾਮ ਹੋ ਸਕਦਾ ਹੈ, ਜਿੱਦਾਂ ਮੁੰਬਈ, ਦਿੱਲੀ, ਕਲਕੱਤਾ, ਕੋਈ ਵੀ ਸ਼ਹਿਰ ਦਾ ਨਾਮ ਉਹ ਗਾਣੇ 'ਚ ਜ਼ਰੂਰ ਹੋਣਾ ਚਾਹੀਦਾ। ਜਾਂ ਗਹਿਣਾ, ਗਹਿਣੇ ਦੇ ਵਿੱਚ ਤੁਹਾਨੂੰ ਪਤਾ ਹੈ ਜੀ ਕਿੰਨੀ ਤਰ੍ਹਾਂ ਦੇ ਗਹਿਣੇ ਹੁੰਦੇ ਨੇ, ਵੰਗ ਹੁੰਦੀ ਹੈ ਜਾਂ ਝੁਮਕਾ ਹੁੰਦਾ ਹੈ ਜਾਂ ਬਿੰਦੀਆਂ ਹੁੰਦੀ ਹੈ, ਤਾਂ ਕੋਈ ਵੀ ਇੱਦਾਂ ਦਾ ਜਿਹੜਾ ਗਹਿਣਾ ਜਾਂ ਹਾਰ ਸ਼ਿੰਗਾਰ ਦਾ ਸਮਾਨ ਹੈ ਉਸ ਦੇ ਉੱਪਰ ਕੋਈ ਨਾ ਕੋਈ ਗੀਤ ਉਹ ਤੁਸੀਂ ਗਾ ਸਕਦੇ ਹੋ। ਉੱਤੇ ਫੁੱਲ, ਤਾਂ ਫੁੱਲ ਕਿੰਨੀ ਤਰ੍ਹਾਂ ਦੇ ਫੁੱਲ ਹੁੰਦੇ ਨੇ ਮੈਨੂੰ ਲੱਗਦਾ ਦੱਸਣ ਦੀ ਜ਼ਰੂਰਤ ਨਹੀਂ ਹੈ। ਜਾਂ ਕਿਸੇ ਗਾਣੇ 'ਚ ਅਗਰ ਫੁੱਲ ਆਉਂਦਾ ਤਾਂ ਉਹ ਵੀ ਤੁਸੀਂ ਗਾਣਾ। ਸੋ ਇਹ ਫਰਮਾਇਸ਼ ਨਹੀਂ ਕਰਨੀ, ਫਰਮਾਇਸ਼ ਤੁਹਾਡੀ ਕੋਈ ਹੋਰ ਹੋ ਸਕਦੀ ਹੈ, ਪਰ ਗਾਣਾ ਜੋ ਤੁਸੀਂ ਸਾਨੂੰ ਕਾਲ ਕਰੋਗੇ 0-100-81-2342-174 ਨੂੰ ਡਾਇਲ ਕਰਕੇ, ਤਾਂ ਤੁਹਾਨੂੰ ਅਸੀਂ ਟਾਸਕ ਦੇਵਾਂਗੇ ਕਿ ਫੁੱਲ, ਗਹਿਣਾ ਜਾਂ ਸ਼ਹਿਰ 'ਚੋਂ ਕੋਈ ਇੱਕ ਸ਼ਬਦ ਚੁਣੋ ਅਤੇ ਫਿਰ ਉਸ ਦੇ ਉੱਤੇ ਸਾਨੂੰ ਉਹਨੇ ਹੀ ਇੰਸਟੈਂਟਲੀ ਕਾਲ ਦੇ ਉੱਤੇ ਗਾਣਾ ਗਾ ਕੇ ਦਿਖਾਓ। ਅਤੇ ਜਿਨ੍ਹਾਂ ਦੀ ਜਿਹੜੀ ਇੰਸਟੈਂਟ ਐਨਰਜੀ ਕੰਮ ਕਰੇਗੀ, ਯਾਦਦਾਸ਼ਤ ਦੇ ਉੱਤੇ ਜ਼ੋਰ ਪਏਗਾ ਅਤੇ ਗਾਣਾ ਤੁਸੀਂ ਦਿਮਾਗ ਦੇ ਵਿੱਚ ਲਿਆ ਕੇ ਸੁਣਾ ਦੋਗੇ ਤਾਂ ਤੁਹਾਡੀ ਫਰਮਾਇਸ਼ ਅਸੀਂ ਕਰਾਂਗੇ ਪੂਰੀ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਕੀ ਕਰਦੇ ਹਾਂ। ਸੋ ਦੇਖਦੇ ਹਾਂ ਜੀ ਕਿਹੜੇ ਦੋਸਤ ਸਾਡੇ ਨਾਲ

0: ਅੱਜ ਦੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਸਾਂਝ ਪਾਉਣਗੇ, ਠੰਡੇ ਠੰਡੇ ਪਾਣੀ ਨਾਲ ਨਹਾ ਕੇ ਆਉਣਗੇ, ਦਿਮਾਗ ਨੂੰ ਤਰੋ ਤਾਜ਼ਾ ਕਰਕੇ ਆਉਣਗੇ ਅਤੇ ਸਾਨੂੰ ਸੁਣਾਉਣਗੇ ਜੀ ਗੀਤ, ਫੁੱਲ, ਗਹਿਣਾ ਜਾਂ ਸ਼ਹਿਰ ਦੇ ਵਿੱਚੋਂ ਕਿਸੇ ਵੀ ਦੇ ਉੱਤੇ ਵੀ ਜਿਹੜਾ ਤੁਹਾਨੂੰ ਪਸੰਦ ਹੈ। ਸੋ ਜਿੰਨੀ ਦੇਰ ਤੱਕ ਦੋਸਤ ਸਾਨੂੰ ਕਾਲ ਕਰਨਗੇ 0181 23 44 ਯਾਨੀ 01812342174 'ਤੇ, ਉਨੀ ਦੇਰ ਤੱਕ ਸੁਣਦੇ ਹਾਂ ਜੀ ਮਹਿੰਦਰ ਕਪੂਰ ਅਤੇ ਆਸ਼ਾ ਬੋਸਲੇ ਜੀ ਦੀ ਆਵਾਜ਼ 'ਚ ਗਾਇਆ ਹੋਇਆ ਇਹ ਟਰੈਕ। ਉਮੀਦ ਹੈ ਦੋਸਤ ਜਲਦੀ ਜਲਦੀ ਆਪਣੇ ਬ੍ਰੇਨ ਨੂੰ ਬੂਸਟ ਕਰਨਗੇ ਅਤੇ ਕਾਲ ਕਰਨਗੇ ਇਸ ਪ੍ਰੋਗਰਾਮ 'ਚ।
1: ਚਾਹੀਏ ਹੋ ਠੰਡੇ ਠੰਡੇ ਪਾਣੀ ਸੇ।

0: आए जाना आए गाना चाहिए। बिल्कुल जी, गाना आना जरूर चाहिए जी। जे ठंडे पानी ना नहा लिया तो गाना गाने लिए तैयार हो जी। साढ़े पहले कॉलर दोस्त साढ़े नाल जुड़ चुके हैं, कहते जी मैं तैयार हाँ, तुम पुछो सही खरा कि किहड़ा गाना मैं गाना चाहना जी। आओ जी उन्होंने नाल गल करते हैं तो जानते हैं। हैलो
1: हैलो,
0: बहुत बहुत स्वागत है जी प्रोग्राम हैलो जलंधर च। कौन जनाब कितों गल कर रहे हैं जी?
1: ਭਾਈ ਸਤਿ ਸ਼੍ਰੀ ਅਕਾਲ ਜੀ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਅਸੀਂ ਸ਼ੇਰਪੁਰ ਤਖਤੂ ਵਾਲੇ ਤੋਂ ਗੱਲ ਕਰਦੇ ਪਏ ਹਾਂ ਜੀ।
0: ਜੀ ਕੌਣ ਜਨਾਬ?
1: ਫਿਰੋਜ਼ਪੁਰ ਆ ਜੀ।
0: ਜੀ ਜੀ ਜੀ, ਫਿਰੋਜ਼ਪੁਰ ਤੋਂ ਬਹੁਤ ਬਹੁਤ ਸਵਾਗਤ ਹੈ। ਆਪਣਾ ਨਾਮ ਦੱਸ ਦਿਓ ਜੀ।
1: ਨਾਮ ਭਾਈ ਮੇਰਾ ਡੇਵਿਡ ਆ ਜੀ।
0: ਡੇਵਿਡ ਜੀ, ਕੀ ਹਾਲ ਚਾਲ ਨੇ?
1: ਭਾਈ ਬਹੁਤ ਵਧੀਆ, ਠੀਕ ਠਾਕ ਜੀ।
0: ਚਲੋ ਵਧੀਆ ਚਾਹੀਦਾ ਜੀ ਜਨਾਬ। ਅਤੇ ਫਿਰ ਤੁਹਾਨੂੰ ਪਤਾ ਜੀ, ਅੱਜ ਆਪਾਂ ਤਿੰਨ ਵਰਡ ਦਿੱਤੇ ਨੇ ਕਿ ਫੁੱਲ, ਗਹਿਣਾ ਅਤੇ ਸ਼ਹਿਰ। ਇਹਨਾਂ 'ਚੋਂ ਕਿਹੜਾ ਤੁਸੀਂ ਚੂਜ਼ ਕਰਕੇ ਸਾਨੂੰ ਗਾਣਾ ਸੁਣਾਓਗੇ?
1: ਗਾਣਾ ਤੁਹਾਨੂੰ ਸੁਣਾ ਦਿੰਦੇ ਹਾਂ, ਝੁਮਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਪੇ।
0: ਤੁਸੀਂ ਗਹਿਣਾ ਚੂਜ਼ ਕੀਤਾ ਤੇ ਗਹਿਣੇ ਚੋਂ ਅੱਗੇ ਚੂਜ਼ ਕੀਤਾ ਜੀ ਝੁਮਕਾ, ਹੈ ਨਾ ਜੀ? ਆਉਣ ਦਿਓ ਜੀ ਸਰ।
1: ਹਾਂਜੀ,
0: ਥੋੜਾ ਅੰਦਾਜ਼ ਨਾ ਨਾ ਨਹੀਂ ਨਹੀਂ ਨਹੀਂ ਥੋੜਾ ਨਜ਼ਾਕਤ ਨਾ, ਇੱਦਾਂ ਨਹੀਂ ਜਿੱਦਾਂ ਹਾਏ ਇੱਦਾਂ ਕਰਕੇ। ਚਲੋ ਆਉਣ ਦਿਓ ਜੀ।
1: ਝੁਮਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਮੇ।
0: ਅੱਗੇ ਜੀ
1: ਬਸ ਇੰਨਾ ਕੀ
0: ਆਉਂਦਾ? ਨਹੀਂ ਨਹੀਂ ਨਹੀਂ ਨਹੀਂ, ਲੈ ਗੱਲ ਥੋੜੀ ਬਣਨੀ ਹੈ ਅੱਗੇ ਵੀ। ਉਹ ਝੁਮਕਾ ਗਿਰਾ ਝੁਮਕਾ ਗਿਰਾ ਝੁਮਕਾ
1: ਝੁਮਕਾ ਗਿਰਾ ਝੁਮਕਾ,
0: ਅੱਗੇ ਹਾਏ ਹਾਏ ਹਾਏ ਕਰ ਦਿਓ।
1: ਨਹੀਂ ਭਾਈ
0: ਨਹੀਂ, ਇੱਕ ਵਾਰੀ ਉਹ ਜਿਹੜਾ ਲਾਸਟ ਤੇ ਕਰਦੇ ਹੁੰਦੇ ਨਾ ਹਾਏ ਹਾਏ ਹਾਏ, ਉਹ ਕਰ ਦਿਓ ਇੱਕ ਵਾਰੀ
1: ਭਾਈ। ਛੱਡੋ ਯਾਰ,
0: ਉਹ ਕਰ ਦਿਓ ਯਾਰ, ਕਿਤੇ ਨਹੀਂ ਗਾਣੇ 'ਚ ਹੀ ਆ ਯਾਰ, ਅਸੀਂ ਕਿਹੜਾ ਤੁਹਾਡੇ ਕੋਲ ਵੱਖਰਾ ਕਰਾ ਰਹੇ ਕੁਛ?
1: ਉਹ ਨਹੀਂ, ਉਹ ਤਾਂ ਤੁਹਾਡੀ ਗੱਲ ਠੀਕ ਆ, ਪਰ ਮੈਨੂੰ ਭਾਈ ਥੋੜਾ ਜਿਹਾ ਆਉਂਦਾ ਸੀ, ਮੈਂ ਪਹਿਲਾਂ ਯਾਦ ਕਰਕੇ ਰੱਖਿਆ ਸੀ।
0: ਅੱਛਾ,
1: ਮੈਂ ਚੱਲ ਇੰਨਾ ਕਿ ਮੈਂ ਸੁਣਾ ਦਾਂ ਕਿ ਜੇ ਫੋਨ ਲੱਗ ਗਿਆ ਤੇ
0: ਮੈਨੂੰ ਲੱਗਦਾ ਸੰਗ ਕਰ ਗਿਆ ਤੁਸੀਂ।
1: ਨਹੀਂ ਭਾਈ, ਤੰਗ ਸੰਗ ਤਾਂ ਕਦੀ ਕਰਨੀ ਜੀ।
0: ਕਹਿ ਦਿਓ ਫਿਰ, ਮੈਂ ਕਹਿੰਦਾ ਕਹਿ ਹੀ ਦਿਓ ਫਿਰ। ਹਾਏ ਹਾਏ ਹਾਏ ਝੁਮਕਾ ਗਿਰਾ ਰੇ,
1: ਹਾਏ ਹਾਏ ਹਾਏ ਝੁਮਕਾ ਗਿਰਾ ਰੇ,
0: ਹਾਏ ਹਾਏ ਕਿਆ ਬਾਤ ਹੈ, ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਹੈ। ਥੈਂਕ ਯੂ ਜੀ ਡੇਵਿਡ ਜੀ, ਤੁਸੀਂ ਬਿਲਕੁਲ ਜੀ ਪੂਰੀ ਤਿਆਰੀ ਕਰਕੇ ਆਏ ਸੀਗੇ ਅਤੇ ਤੁਸੀਂ ਆਉਂਦੇ ਨੇ, ਮੈਂ ਕਹਿੰਦਾ ਕਿ ਜਿਹੜਾ ਸਭ ਤੋਂ ਟੌਪ ਦਾ ਗਾਣਾ ਹੀ ਚੱਕ ਲਿਆ ਤੁਸੀਂ। ਥੈਂਕ ਯੂ ਸੋ ਮੱਚ ਡੇਵਿਡ ਜੀ, ਤੁਸੀਂ ਸਾਡੇ ਕੋਲ ਪਹੁੰਚੇ ਅਤੇ ਤੁਸੀਂ ਆਪਣਾ ਗਾਣਾ ਵੀ ਸੁਣਾਇਆ, ਅਤੇ ਜਾਂਦੇ ਜਾਂਦੇ ਫਰਮਾਇਸ਼ ਵੀ ਸਾਂਝੀ ਕਰ ਜਾਓ ਫਿਰ, ਕਿਹੜਾ ਟਰੈਕ ਪਲੇ ਕਰੀਏ ਤੁਹਾਡੇ ਲਈ?
1: ਕਲੇਰਕੰਡ ਦਾ ਗਾਣਾ ਲਾ ਦਿਓ ਜੀ ਅੱਜ ਜੀ।
0: ਠੀਕ ਆ ਜੀ, ਲਗਾ ਦਿੰਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ ਆਉਣ ਵਾਸਤੇ, ਥੈਂਕ ਯੂ ਸੋ ਮੱਚ ਡੇਵਿਡ ਜੀ।
1: ਓਕੇ ਭਾਅ ਜੀ, ਓਕੇ ਜੀ,
0: ਓਕੇ ਜੀ। ਲਓ ਜੀ, ਮੈਂ ਕਿਹਾ ਜੀ ਡੇਵਿਡ ਜੀ ਨੇ ਤਾਂ ਗਾਣਾ ਸੁਣਾ ਤਾ, ਪੂਰਾ ਕਹਿੰਦੇ ਝੁਮਕਾ ਗਿਰਾ ਰੇ। ਮੈਂ ਕਿਹਾ ਜੀ ਤੁਸੀਂ ਜਿਹੜੇ ਵੀ ਗਾਣੇ ਦੀ, ਤੁਹਾਨੂੰ ਦੇਖੋ ਖੁੱਲ੍ਹਾ ਮੌਕਾ ਦੇ ਤਾ, ਹੈ ਨਾ, ਤੁਸੀਂ ਤਿਆਰੀ ਕਰਨੀ ਹੈ। ਫੁੱਲ, ਕਿਸੇ ਵੀ ਫੁੱਲ ਦਾ ਨਾਮ ਕਿਸੇ ਗਾਣੇ 'ਚ ਆਉਂਦਾ, ਲਿਆਓ ਸਾਡੇ ਕੋਲ। ਕੋਈ ਵੀ ਗਹਿਣਾ ਜਿਹੜਾ ਤੁਹਾਡੇ ਕੋਲ ਹੈਗਾ ਲਿਆਓ, ਮੇਰੇ ਕੋਲ ਨਹੀਂ ਗਹਿਣਾ ਲੈ ਕੇ ਆਉਣਾ ਤੁਸੀਂ, ਤੁਸੀਂ ਕੀ ਕਰਨਾ, ਤੁਸੀਂ ਜਿਹੜਾ ਗਹਿਣਾ ਸ਼ਬਦ ਹੈ ਨਾ ਉਹਦੇ 'ਤੇ ਤੁਸੀਂ ਗਾਣਾ ਤਿਆਰ ਕਰਕੇ ਮੇਰੇ ਕੋਲ ਲੈ ਕੇ ਆਉਣਾ, ਅਤੇ ਕਿਸੇ ਸ਼ਹਿਰ ਦਾ ਨਾਮ ਕਿਸੇ ਗਾਣੇ 'ਚ ਆਉਂਦਾ ਉਹ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖ ਲਓ ਜੀ, ਅਤੇ ਉਹ ਤੁਸੀਂ ਲਿਆਓ। ਸੋ ਲਓ ਜੀ, ਡੇਵਿਡ ਜੀ ਨੇ ਤਾਂ ਗਾਣਾ ਗਾ ਦਿੱਤਾ, ਪਰ ਜਿਹੜਾ ਗਾਣਾ ਇੱਕ ਵਾਰੀ ਗਾਇਆ ਗਿਆ ਨਾ ਉਹ ਦੁਬਾਰਾ ਨਾ ਗਾਇਆ ਜਾਵੇ, ਇਸ ਗੱਲ ਦਾ ਖਿਆਲ ਰੱਖਣਾ ਜੀ। ਚਲੋ ਖੈਰ, ਇਹਨਾਂ ਨੇ ਕਿਹਾ ਕਿ ਕੰਠ ਕਲੀਅਰ ਦੀ ਆਵਾਜ਼ 'ਚ ਗਾਣਾ ਸੁਣਾ ਦਿਓ ਜੀ। ਗਾਣਾ ਆ ਰਿਹਾ, ਦਿਲ ਦੇ ਦਰਵਾਜ਼ੇ ਖੁੱਲ੍ਹੇ ਸੱਜਣਾ ਤੇਰੇ ਆਉਣ ਲਈ। ਉਹ ਮੈਂ ਕਿਹਾ ਜੀ ਤੁਹਾਡੇ ਆਉਣ ਲਈ ਨੰਬਰ ਡਾਇਲ ਕਰੋ ਜੀ 0181 2342174, ਯਾਨੀ 01814212174।

0: FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਜਿੱਥੇ ਚੱਲ ਰਿਹਾ ਪ੍ਰੋਗਰਾਮ ਹੈਲੋ ਜਲੰਧਰ। ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਦੋਸਤੋ ਅੱਜ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਜੀ ਕਿ ਤੁਸੀਂ ਸਾਨੂੰ ਗਾਣਾ ਸੁਣਾਉਣਾ ਹੈ ਫੁੱਲ ਗਹਿਣਾ ਜਾਂ ਸ਼ਹਿਰ, ਕਿਸੇ ਵੀ ਸ਼ਹਿਰ ਅਤੇ ਕਿਸੇ ਵੀ ਗਹਿਣੇ 'ਤੇ ਕਿਸੇ ਵੀ ਫੁੱਲ 'ਤੇ ਕੋਈ ਵੀ ਗਾਣਾ ਤੁਹਾਨੂੰ ਆਉਂਦਾ ਜੀ ਸੁਣਾ ਸਕਦੇ ਹੋ ਜੀ ਤੁਸੀਂ ਆਪਣੇ ਆਰਜੇ ਦੋਸਤ ਵਿਪਨ ਸੁਮਨ ਨੂੰ। ਕਾਲ ਕਿਵੇਂ ਕਰਨੀ ਹੈ, ਨੰਬਰ ਹੈ ਜੀ 0181 2341 174। ਇਸ ਨੰਬਰ ਨੂੰ ਡਾਇਲ ਕਰਕੇ ਸਾਡੇ ਦੋਸਤ ਪਹੁੰਚ ਚੁੱਕੇ ਆ ਜੀ, ਗਾਣਾ ਵੀ ਬਿਲਕੁਲ ਤਿਆਰ ਹੈ, ਕਹਿੰਦੇ ਜੀ ਆਉਣ ਦਿਓ, ਆਓ ਜੀ ਫਿਰ ਸੁਣਦੇ ਇਹਨਾਂ ਤੋਂ। ਹੈਲੋ ਜੀ,
1: ਹੈਲੋ,
0: ਬਹੁਤ ਬਹੁਤ ਸਵਾਗਤ ਕਰਦੇ ਆ ਜਨਾਬ ਪ੍ਰੋਗਰਾਮ ਹੈਲੋ ਜਲੰਧਰ 'ਚ। ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਸਰ ਜੀ ਅਜੇ ਕੁਮਾਰ ਬੋਲ ਰਿਹਾ, ਬਸਤੀ ਨੌ ਜਲੰਧਰ ਤੋਂ।
0: ਅਜੇ ਜੀ ਕੀ ਹਾਲ ਚਾਲ ਨੇ?
1: ਬਹੁਤ ਵਧੀਆ ਸਰ ਜੀ,
0: ਠੀਕ ਠਾਕ।
1: ਹਾਂਜੀ ਹਾਂਜੀ।
0: ਅੱਛਾ ਜੀ, ਕਿੰਨੇ ਕੁ ਗਾਣੇ ਆਉਂਦੇ ਹੋਣਗੇ ਭਲਾ ਤੁਹਾਨੂੰ?
1: ਤੁਸੀਂ ਟਾਸ ਛੇੜਿਆ ਹੈਗਾ ਬਸ, ਮਾੜਾ ਜਿਹਾ ਯਾਦ ਕੀਤਾ ਇੱਕ।
0: ਅੱਛਾ, ਨਹੀਂ ਨਹੀਂ, ਵੈਸੇ ਤੁਹਾਨੂੰ ਕੋਈ ਅੰਦਾਜ਼ਨ ਕਿੰਨੇ ਕੁ ਗਾਣੇ ਆਉਂਦੇ ਹੋਣਗੇ? 1,000, 2,000, 3,000, 4,000 ਇਦਾਂ
1: ਗਾਣੇ ਜਿੱਦਾਂ ਚੱਲਦੇ ਰਹਿੰਦੇ ਰੇਡੀਓ ਸ਼ੋਅ ਤੇ, ਉਦਾਂ ਹੀ ਬਸ ਬੋਲੀ ਜਾਈਦਾ ਮਾੜਾ ਮਾੜਾ।
0: ਅੱਛਾ,
1: ਤਕਰੀਬਨ ਸਾਰੇ।
0: ਚਲੋ ਸਹੀ ਗੱਲ ਹੈ ਜੀ। ਅੱਛਾ, ਕਿਹੜਾ ਗਾਣਾ ਸੁਣਾਓਗੇ ਤੁਸੀਂ ਫੁੱਲ ਗਹਿਣਾ ਸ਼ਹਿਰ ਚੋਂ?
1: ਫੁੱਲ ਤੇ ਸੁਣਾ ਦਿੰਦੇ।
0: ਫੁੱਲ ਤੇ ਸੁਣਾ ਦਿਓ ਫਿਰ।
1: ਫੁੱਲ ਕਾ ਤਾਰੋ।

0: ਕਿਆ ਬਾਤ ਹੈ ਜੀ। ਪਹਿਲਾਂ ਨਾ ਥੋੜ੍ਹਾ ਜਿਹਾ ਗਾਣਾ ਅਸੀਂ ਮੋਡੀਫਾਈ ਕੀਤਾ ਹੁੰਦਾ ਸੀ, ਅਸੀਂ ਕਹਿੰਦੇ ਹੁੰਦੇ ਸੀ ਫੂਲੋਂ ਕਾ ਤਾਰੋਂ ਕਾ ਸਭ ਕਾ ਕਹਿਣਾ ਹੈ, ਤੇਰੇ ਬਾਲ ਛੀਨ ਕੇ ਨੋਚ ਕੇ ਮੈਨੇ ਤੇਰੇ ਹੱਥ ਸੇ ਟੀਵੀ ਕਾ ਰਿਮੋਟ ਲੈਣਾ ਹੈ ਹੈ ਨਾ ਜੀ। ਸੋ ਭੈਣਾਂ ਭਰਾਵਾਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ। ਤੁਸੀਂ ਵੀ ਕਦੇ ਇੱਦਾਂ ਕੀਤਾ ਲੜਾਈ ਝਗੜਾ ਬਾਲ ਪੱਟੇ ਹੋਣ ਇੱਦਾਂ?
1: ਬਚਪਨ ਚ ਕੀਤਾ ਹੋਊਗਾ
0: ਨਹੀਂ, ਬਚਪਨ ਦੀ ਬਚਪਨ ਦੀ ਹੀ ਗੱਲ ਕਰਦਾ ਜੀ ਮੈਂ।
1: ਬਚਪਨ ਚ ਤੇ ਸਰ ਇੱਕ ਵਾਰੀ ਤੇ ਬਹੁਤ ਜ਼ਿਆਦਾ ਹੋ ਗਿਆ ਸੀ ਕੰਮ।
0: ਅੱਛਾ ਚਲੋ ਫਿਰ ਰਹਿਣ ਦਿੰਦੇ
1: ਬਾਂਦਰ ਕਿੱਲਾ।
0: ਅੱਛਾ
1: ਹਾਂ, ਤੇ ਉਹ ਖੇਡਦੇ ਤੇ ਸਿਸਟਰ ਮੇਰੀ ਦੀ ਵਾਰੀ ਆ ਗਈ ਤੇ ਉਹ ਘਤਾਰੇ ਦੇ ਚੱਪਲਾਂ ਕੱਢਣੀ ਦੌੜਦੀ ਵੀ ਸੀ ਅੱਗੇ ਤੇ ਆਪਾਂ ਚੱਪਲਾਂ ਲੈ ਕੇ ਮਗਰ ਚੜ ਗਏ ਸੀ।
0: ਓ ਬਹੁਤ ਮਾੜਾ ਹਾਲ।
1: ਉਹਨਾਂ ਨੇ ਸਾਨੂੰ ਕੁੱਟਣਾ ਸ਼ੁਰੂ ਕਰਤਾ, ਕੁੜੀ ਨੂੰ ਕੁੱਟਣ ਦੇ
0: ਤੇ ਗਲਤ ਗੱਲ ਹੈ ਨਾ। ਚਲੋ ਗੇਮ ਹੈ, ਬੱਚਿਆਂ ਨੂੰ ਬਚਪਨ 'ਚ ਨਹੀਂ ਪਤਾ ਚੱਲਦਾ ਨਾ ਜੀ।
1: ਹਾਂਜੀ ਹਾਂਜੀ
0: ਚਲੋ ਬਹੁਤ ਵਧੀਆ ਜੀ। ਚਲੋ ਮਾਹੀ ਉਹਨੇ ਇਹ ਰਿਸ਼ਤਾ ਜਿਹੜਾ ਜੀ ਇੱਦਾਂ ਹੀ ਬਰਕਰਾਰ ਰਹੇ। ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਕਾਲ ਕੀਤੀ, ਅਤੇ ਜਾਂਦੇ ਜਾਂਦੇ ਆਪਣਾ ਗਾਣਾ ਜ਼ਰੂਰ ਦੱਸ ਕੇ ਜਾਓ ਜੀ ਕਿ ਕਿਹੜੀ ਫਰਮਾਇਸ਼ ਅੱਜ ਆਪਾਂ ਸਾਰੇ ਬੈਠ ਕੇ ਸੁਣਾਂਗੇ।
1: ਜੀ ਗੁਰਦਾਸ ਮਾਨ ਦੀ ਗੱਲ ਆ ਦੋ, ਬਾਬਾ ਭੰਗੜਾ ਪਾਉਂਦੇ ਨੇ।
0: ਬਾਬੇ ਭੰਗੜਾ ਪਾਉਂਦੇ ਨੇ, ਬਹਿ ਕੇ ਵੇਖ ਜਵਾਨਾ ਹੈ।
1: ਹਾਂਜੀ
0: ਇਹ ਤਾਂ ਬਹਿ ਕੇ ਕਦੇ ਕਿਆ, ਖੜਾ ਹੋ ਕੇ ਨਹੀਂ ਦੇਖ ਸਕਦਾ ਜਵਾਨ।
1: ਉਹ ਫਿਰ ਅੱਜ ਕੱਲ੍ਹ ਦੀ ਜਿਹੜੀ ਜੀਰੀ ਹੈਗੀ ਨਾ
0: ਬਾਬੇ ਭੰਗੜਾ ਪਾਉਂਦੇ ਨੇ, ਪਲੇ ਕਰ ਰਹੇ ਹਾਂ ਜੀ ਤੁਹਾਡੇ ਫੇਵਰੇਟ ਵਾਲੇ ਰੇਡੀਓ ਤੇ। ਥੈਂਕ ਯੂ ਸੋ ਮਚ ਅਜੇ ਜੀ ਕਾਲ ਕਰਨ ਲਈ।
1: ਥੈਂਕ ਯੂ।
0: ਓਕੇ ਜੀ।

0: ਉਹ ਮੈਂ ਕਿਹਾ ਜੀ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ, ਤੇ ਬਾਬੇ ਇਕੱਲੇ ਭੰਗੜਾ ਨਹੀਂ ਪਾਉਂਦੇ, ਬਾਬੇ ਇੱਥੇ ਗਾਣੇ ਵੀ ਗਾਉਂਦੇ ਨੇ। ਸੋ ਇੱਕ ਸਾਡੇ ਕੋਲ ਸਾਡੇ ਪਿਆਰੇ ਜਿਹੇ ਦੋਸਤ ਸਾਡੇ ਰੇਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਜੀ, ਫੋਨ ਨੰਬਰ ਨੂੰ ਡਾਇਲ ਕਰਕੇ 0181 ਤੇ 23 42 74 ਕੀ ਕਹਿਣ ਰਹੇ ਨੇ ਉਹ, ਅਤੇ ਕਿਹੜਾ ਗਾਣਾ ਉਹਨਾਂ ਨੇ ਲੈ ਕੇ ਆਉਂਦਾ ਸਾਡੇ ਵਾਸਤੇ, ਆਓ ਜੀ ਜਾਣਦੇ ਹਾਂ। ਹੈਲੋ
1: ਬਿਪਲ ਸੋਮਨ ਜੀ, ਪਿਆਰ ਭਰੀ ਨਮਸਕਾਰ ਜੀ।
0: ਪਿਆਰ ਭਰੀ ਨਮਸਕਾਰ ਜੀ, ਪਿਆਰ ਭਰੀ ਨਮਸਕਾਰ, ਕੀ ਹਾਲ ਚਾਲ ਹੈ ਜਨਾਬ?
1: ਠੀਕ ਹੈ ਜੀ, ਜ਼ਿਲ੍ਹਾ ਲੁਧਿਆਣਾ, ਮੁੱਲਾਪੁਰ ਦਾਖਾ ਮੰਡੀ ਦੌਰ ਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜਨਾਬ, ਕੀ ਹਾਲ ਚਾਲ ਨੇ, ਠੀਕ ਠਾਕ ਜੀ?
1: ਬਹੁਤ ਵਧੀਆ, ਤੁਹਾਡਾ ਵੀ ਰਾਣੀ ਮੰਡੀ ਮੁੱਲਾਪੁਰ ਦਾਖਾ ਵਿੱਚ ਬਹੁਤ ਬਹੁਤ ਸਵਾਗਤ ਕਰ ਰਹੇ ਹਾਂ, ਲੈਂਡ ਗਈ ਹੋਈ ਹੈ, ਪ੍ਰੋਗਰਾਮ ਦਾ ਆਨੰਦ ਲੈ ਰਹੇ
0: ਹਾਂ। ਅੱਛਾ, ਲੈਂਡ ਗਈ ਹੈ ਤੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ ਜੀ?
1: ਹਾਂ ਜੀ, ਦੁਕਾਨ ਦੇ ਮਸ਼ੀਨਾਂ ਖੜ ਗਈਆਂ ਜੀ, ਹੁਣ ਵਾਟਰ ਚੱਲ ਰਹੀ ਹੈ ਹੁਣ।
0: ਕਿਆ ਬਾਤ ਹੋ ਗਿਆ ਬਾਤ ਹੈ ਜੀ, ਮੈਂ ਕਿਹਾ ਦੇਖੋ ਸਾਰੀ ਚੀਜ਼ ਰੁਕ ਜਾਂਦੀ ਆ, ਇੱਕ ਰੇਨਬੋ ਆ ਜਿਹੜਾ ਚੱਲਦਾ ਰਹਿੰਦਾ ਹੈ ਨਾ।
1: ਹਾਂਜੀ, ਬਿਜਲੀ ਦਿਵਾਲੀ ਇੰਨੀ ਜ਼ਿਆਦਾ, ਗਰਮੀ ਬਹੁਤ ਭਿਆਨਕਰ ਪੈ ਰਹੀ ਹੈ।
0: ਚਲੋ ਜੀ ਕੋਈ ਨਹੀਂ, ਆਪਾਂ ਹੁਣੇ ਜਿੰਨੇ ਲੋਕ ਇਸ ਵੇਲੇ ਗਰਮੀ ਤੋਂ ਪਰੇਸ਼ਾਨ ਨੇ ਨਾ, ਸਾਡੇ ਰਜੇਸ਼ ਜਨ ਬਿੱਟੂ ਜੀ ਨੇ ਸਾਰਿਆਂ ਨੂੰ ਗਰਮੀ ਤੋਂ ਨਿਜਾਤ ਦਵਾ ਦੇਣੀ ਆ, ਗਾਣਾ

0: ਆਕੇ ਕਿਹੜਾ ਗਾਣਾ
1: ਹਾਂਜੀ
0: ਸੁਣਾਉਣਾ ਜੀ
1: ਹਾਂਜੀ
0: ਤੁਸੀਂ? ਪਹਿਲਾਂ ਤਾਂ ਸ਼ਬਦ ਦੱਸੋ, ਫੁੱਲ ਗਹਿਣਾ ਸ਼ਹਿਰ ਚੋਂ ਕਿਹੜਾ ਚੂਜ਼ ਕੀਤਾ?
1: ਗਹਿਣਾ ਜੀ, ਬਿੰਦੀਆਂ ਚਮਕੇਗੀ ਚੂੜੀ ਛਮਕੇਗੀ।
0: ਓਹ ਕਿਆ ਬਾਤ ਹੈ ਜੀ, ਸੁਣਾ ਦਿਓ ਫਿਰ।
1: ਬਿੰਦੀਆਂ ਚਮਕੇਗੀ ਚੂੜੀ ਛਣਕੇਗੀ, ਬਖਸ਼ੀ ਸਾਹਿਬ ਨੇ ਲੈਣਾ ਪਿੱਛੇ ਬਹੁਤ ਵਧੀਆ ਲਿਖੀ ਆ।
0: ਨਹੀਂ ਉਹ
1: ਕੁੜੀ ਕਹਿੰਦੀ ਛੱਤ ਟੁੱਟਦੀ ਹੈ, ਟੁੱਟ ਜਾਵੇ ਮੈਂ ਤਾਂ ਨੱਚੂਗੀ।
0: ਨਹੀਂ ਇਹ ਤੁਸੀਂ ਅੱਧ ਵਿਚਾਲੇ ਸ਼ੁਰੂ ਕਰ ਲਿਆ ਜੀ, ਇੱਦਾਂ ਨਹੀਂ ਹੈ।
1: ਮੈਨੂੰ ਇੰਨਾ ਕੀ ਆਉਂਦਾ ਜੀ?
0: ਨਹੀਂ ਨਹੀਂ ਨਹੀਂ ਨਹੀਂ ਲਓ ਜੀ, ਇਹ ਤੇ ਗਲਤ ਗੱਲ ਹੋ ਗਈ ਜੀ, ਐ ਤੇ ਨਹੀਂ ਚੱਲਣਾ ਜੀ।
1: ਮੈਂ ਕਿਹੜਾ ਸਰ ਪ੍ਰੋਫੈਸ਼ਨਲ ਸਿੰਗਰ,
0: ਮੈਂ ਕਹਾਂ ਜੀ ਤੁਸੀਂ ਮੇਰੇ ਖਿਆਲ ਨਾਲ ਗਲਤ ਨਹੀਂ ਤਾਂ 20-25 ਹਜ਼ਾਰ ਤੋਂ ਵੱਧ ਗਾਣੇ ਤੇ ਤੁਹਾਨੂੰ ਉਦਾਂ ਹੀ ਯਾਦ ਹੋਣੇ, ਇੰਨੇ ਕੁ ਤਾਂ ਸੁਣ ਹੀ ਲਏ ਹੋਣੇ ਜ਼ਿੰਦਗੀ 'ਚ।
1: ਨਹੀਂ ਗਾਣੇ ਮੈਨੂੰ ਕਿਸੇ, ਮੈਨੂੰ ਵਾਈਫ ਵੀ ਮੈਨੂੰ ਕਹਿੰਦੀ ਰਹਿੰਦੀ ਆ, ਕਹਿੰਦੀ ਰੇਡੀਓ ਵਾਲਿਆਂ ਨੂੰ ਫੋਨ ਮਰਨ ਦੇ ਰਹੇ, ਮੈਨੂੰ ਇੱਕ ਗਾਣਾ ਪੂਰਾ ਸੁਣਾ ਦਾ, ਮੈਂ ਤੁਹਾਨੂੰ ਮੰਨ ਜੂ।
0: ਨਹੀਂ ਗਾਣਾ ਮੈਂ ਕਿਹਾ ਜੀ ਅੱਜ
1: ਗਾਣੇ ਉਹਨਾਂ ਕੋਲੋਂ ਸੁਣੀ ਵੀ ਆ,
0: ਅੱਜ ਮੈਂ ਕਿਹਾ ਜੀ ਤੁਸੀਂ ਸਾਨੂੰ ਗਾਣਾ ਪੂਰਾ ਸੁਣਾ ਦਿੰਦੇ ਨਾ ਤਾਂ ਅਸੀਂ ਤੁਹਾਨੂੰ ਸੁਣਾ ਦੇਣਾ ਸੀ, ਪਰ ਤੁਸੀਂ ਸਾਨੂੰ ਨਹੀਂ ਸੁਣਾਇਆ, ਇਸ ਕਰਕੇ ਅਸੀਂ ਅੱਜ ਤੁਹਾਨੂੰ ਆਪਣੀ ਪਸੰਦ ਦਾ ਗਾਣਾ ਸੁਣਾਵਾਂਗੇ। ਤੁਸੀਂ ਸਾਨੂੰ ਕਾਲ ਕੀਤੀ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਸੋ ਦੋਸਤੋ ਅੱਜ ਦਾ ਜਿਹੜਾ ਟਾਰਗੇਟ ਹੈ ਜੀ, ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਕਿ ਜੇ ਤੁਸੀਂ ਪੂਰਾ ਨਹੀਂ ਕਰੋਗੇ ਤਾਂ ਤੁਹਾਨੂੰ ਅਸੀਂ ਗਾਣਾ ਜਿਹੜਾ ਏ ਉਹ ਨਹੀਂ ਸੁਣਾ ਸਕਾਂਗੇ। ਸੋ ਅੱਜ ਸਾਡੇ ਰਜੇਸ਼ ਜਨ ਬਿੱਟੂ ਜੀ, ਬੜੀ ਮੈਨੂੰ ਉਮੀਦ ਸੀ, ਮੈਂ ਕਿਹਾ ਜੀ ਸਾਹਿਬ ਨੇ ਰੌਣਕਾਂ ਲਾ ਦੇਣੀਆਂ, ਪਰ ਕੀ ਕਰੀਏ ਹੋ ਜਾਂਦਾ ਜੀ ਕਦੀ ਕਦੀ, ਖੈਰ ਕੋਈ ਗੱਲ ਨਹੀਂ ਜੀ। ਸੋ ਜਿੰਨੀ ਦੇਰ ਤੱਕ ਅਸੀਂ ਅਗਲੇ ਕਾਲਰ ਦੋਸਤ ਦੀ ਉਡੀਕ ਕਰਦੇ ਹਾਂ, ਉਨੀ ਦੇਰ ਤੱਕ ਸੁਣਦੇ ਹਾਂ ਜੀ ਆਪਾਂ ਗਾਣਾ ਅਖਿਲ ਦੀ ਆਵਾਜ਼ ਦੇ ਵਿੱਚ ਤੁਹਾਡੇ ਆਪਣੇ ਫੇਵਰੇਟ ਰੇਡੀਓ ਚੈਨਲ ਦੇ ਉੱਤੇ। ਔਰ ਜਾਣਕਾਰੀ ਲਈ ਇੱਕ ਵਾਰੀ ਫਿਰ ਦੱਸ ਦਈਏ, ਜਿਹੜੇ ਦੋਸਤ ਇਸ ਵੇਲੇ ਗੱਡੀ ਦੇ ਵਿੱਚ ਸੁਣ ਰਹੇ ਨੇ ਜਾਂ ਸੇਫਟੀ, ਪਹਿਲਾਂ ਤਾਂ ਗੱਲ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਡਰਾਈਵ ਕਰਨੀ ਹੈ, ਸੀਟ ਬੈਲਟ ਲਗਾ ਕੇ ਪ੍ਰੋਪਰ ਤਰੀਕੇ ਦੇ ਨਾਲ, ਅਤੇ ਜੇਕਰ ਤੁਸੀਂ ਕਾਲ ਲਗਾਉਣੀ ਚਾਹੁੰਦੇ ਹੋ ਸਾਨੂੰ ਤਾਂ ਗੱਡੀ ਨੂੰ ਥੋੜ੍ਹਾ ਜਿਹਾ ਸਾਈਡ 'ਤੇ ਲਗਾ ਲਓ ਜੀ, ਜਾਂ ਨਾਲ ਦਾ ਕੋਈ ਅਗਰ ਤੁਹਾਡਾ ਸਾਥੀ ਬੈਠਾ ਹੋਇਆ ਗੱਡੀ 'ਚ ਤਾਂ ਉਹਨੂੰ ਫੋਨ ਦੇ ਸਕਦੇ ਹੋ, ਨੰਬਰ 0181-23-4174। ਅੱਜ ਤੁਸੀਂ ਗਾਣਾ ਗਾਉਣਾ ਜੀ ਫੁੱਲ ਗਹਿਣਾ ਜਾਂ ਸ਼ਹਿਰ 'ਚੋਂ ਕਿਸੇ ਵੀ ਇੱਕ ਵਰਡ ਦੇ ਉੱਪਰ, ਉਹਨਾਂ ਦੇ ਵਿੱਚ ਅੱਗੇ ਤੁਸੀਂ ਕੋਈ ਨਾ ਕੋਈ ਸ਼ਬਦ ਲੈ ਸਕਦੇ ਹੋ ਜੀ ਗਾਉਣ ਵਾਸਤੇ। ਪਰ ਫਿਲਹਾਲ ਤੁਸੀਂ ਗਾਣਾ ਸੁਣੋਗੇ ਹੁਣੇ ਅਖਿਲ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਬਾਅਦ ਅਸੀਂ ਅਗਲੇ ਕਾਲਰ ਦੋਸਤ ਦੀ ਵੇਟ ਕਰਾਂਗੇ।

0: ਮੈਨੂੰ ਜ਼ਿੰਦਗੀ ਦਾ ਪਤਾ ਨਹੀਂ ਚੱਲਦਾ ਕਿੰਝ ਲੰਘਦੀ ਪਈ ਹੈ ਤੁਹਾਡੇ ਨਾਲ। ਸੱਚਮੁੱਚ ਜੀ ਦੋਸਤੋ, ਤੁਹਾਡੇ ਨਾਲ ਮੇਰੀ ਜ਼ਿੰਦਗੀ ਕਿੱਦਾਂ ਦੀ ਲੰਘਦੀ ਪਈ ਹੈ ਪਤਾ ਮੈਨੂੰ ਵੀ ਨਹੀਂ ਚੱਲ ਰਿਹਾ, ਲੇਕਿਨ ਤੁਸੀਂ ਦੱਸ ਰਹੇ ਹੋ ਜੀ ਬਹੁਤ ਸਾਰੇ ਵਧੀਆ ਵਧੀਆ ਗਾਉਣ ਗਾ ਗਾ ਕੇ, ਅਤੇ ਅਗਲੇ ਭਾਈ ਕਿੱਥੋਂ ਗਾਉਣ ਗਾਉਣ ਲਈ ਸਾਡੇ ਕੋਲ ਆਉਣ ਪਹੁੰਚੇ ਆ ਜੀ। ਆਓ ਉਹਨਾਂ ਦੇ ਨਾਲ ਹੀ ਗੱਲ ਕਰਕੇ ਉਹਨਾਂ ਤੋਂ ਹੀ ਜਾਣਦੇ ਹਾਂ ਜੀ। ਹੈਲੋ,
1: ਹੈਲੋ ਗੁਪਤਨ ਸੁਮਨ ਜੀ, ਬੇਟੇ ਜੀ ਕੀ ਹਾਲ ਆ ਜੀ? ਨਮਸਕਾਰ
0: ਪਿਆਰ ਭਰੀ, ਨਮਸਕਾਰ ਜੀ। ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ ਪ੍ਰਵੀਨ ਬੋਲਦਾ, ਗੋਪਾਲ ਨਗਰ ਜਲੰਧਰ।

0: ਮੈਨੂੰ ਜ਼ਿੰਦਗੀ ਦਾ ਪਤਾ ਨਹੀਂ ਚੱਲਦਾ ਕਿੰਝ ਲੰਘਦੀ ਪਈ ਹੈ ਤੁਹਾਡੇ ਨਾਲ। ਸੱਚਮੁੱਚ ਜੀ ਦੋਸਤੋ, ਤੁਹਾਡੇ ਨਾਲ ਮੇਰੀ ਜ਼ਿੰਦਗੀ ਕਿੱਦਾਂ ਦੀ ਲੰਘਦੀ ਪਈ ਹੈ ਪਤਾ ਮੈਨੂੰ ਵੀ ਨਹੀਂ ਚੱਲ ਰਿਹਾ, ਲੇਕਿਨ ਤੁਸੀਂ ਦੱਸ ਰਹੇ ਹੋ ਜੀ ਬਹੁਤ ਸਾਰੇ ਵਧੀਆ ਵਧੀਆ ਗਾਉਣ ਗਾ ਗਾ ਕੇ, ਅਤੇ ਅਗਲੇ ਭਾਈ ਕਿੱਥੋਂ ਗਾਉਣ ਗਾਉਣ ਲਈ ਸਾਡੇ ਕੋਲ ਆਉਣ ਪਹੁੰਚੇ ਆ ਜੀ। ਆਓ ਉਹਨਾਂ ਦੇ ਨਾਲ ਹੀ ਗੱਲ ਕਰਕੇ ਉਹਨਾਂ ਤੋਂ ਹੀ ਜਾਣਦੇ ਹਾਂ ਜੀ। ਹੈਲੋ
1: ਹੈਲੋ ਵਿਪਨ ਸੁਮਨ ਜੀ, ਬੇਟੇ ਜੀ ਕੀ ਹਾਲ ਆ ਜੀ? ਨਮਸਕਾਰ,
0: ਪਿਆਰ ਭਰੀ ਨਮਸਕਾਰ ਜੀ। ਕੌਣ ਜਨਾਬ ਗੱਲ ਕਰ ਰਹੇ ਨੇ?
1: ਮੈਂ ਪ੍ਰਵੀਨ ਬੋਲਦਾ, ਗੋਪਾਲ ਨਗਰ ਜਲੰਧਰ ਤੋਂ।
0: ਪ੍ਰਵੀਨ ਜੀ ਕੀ ਹਾਲ ਚਾਲ ਨੇ? ਠੀਕ ਠਾਕ?
1: ਹਾਲ ਚਾਲ ਵੀ ਵਧੀਆ, ਹਾਲ ਵੀ ਵਧੀਆ, ਬਹੁਤ ਵਧੀਆ।
0: ਕੀ ਬਾਤ ਹੈ ਜੀ, ਮੈਂ ਕਿਹਾ ਫਿਰ
1: ਮਾੜੇ ਹਾਲ ਵੀ ਕਵਾਂਗੇ ਉਹਦਾ ਫਾਇਦਾ ਕੋਈ ਨਹੀਂ।
0: ਫਾਇਦਾ ਕੋਈ ਨਹੀਂ, ਬਿਲਕੁਲ ਸੌ
1: ਖੁਸ਼ ਹੋ ਕੇ ਜ਼ਿੰਦਗੀ ਜਿਹੜੀ ਦਿੱਤੀ ਪਰਮਾਤਮਾ ਨੇ ਜੀਓ।
0: ਕੀ ਬਾਤ ਹੈ ਜੀ, ਅਤੇ ਤੁਸੀਂ ਸਾਨੂੰ ਹੁਣ ਹੋਰ ਖੁਸ਼ ਕਰ ਦੇਣਾ ਜੀ ਗਾਣਾ ਗਾ ਕੇ। ਸੋ ਕਿਹੜੇ ਸ਼ਬਦ 'ਤੇ ਗਾਣਾ ਗਾਉਣਾ ਜੀ, ਫੁੱਲ, ਗਹਿਣਾ ਜਾਂ ਸ਼ਹਿਰ?
1: ਦੇਖੋ ਜੀ, ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ, ਜਿੰਨਾ ਕੁ ਹੁੰਦਾ ਮੈਂ ਸੁਣਾਵਾਂਗਾ।
0: ਹਾਂ ਨਹੀਂ, ਪਹਿਲਾਂ ਇਹ ਤਾਂ ਦੱਸੋ ਕਿਹੜੇ 'ਤੇ ਸੁਣਾ ਰਹੇ ਹੋ ਸਾਨੂੰ?
1: ਮੈਂ
0: ਫੁੱਲ, ਗਹਿਣਾ ਜਾਂ ਸ਼ਹਿਰ?
1: ਫੁੱਲ 'ਤੇ, ਫੁੱਲ 'ਤੇ,
0: ਫੁੱਲ 'ਤੇ। ਆ ਜਾਓ ਜੀ।
1: ਹਾਂਜੀ, ਹੋ ਜਾ ਜੀ,
0: ਹੋ ਜਾਓ, ਹੋ ਜਾਓ ਜੀ। ਮੈਂ ਕਿਹਾ ਜੀ
1: ਫੁੱਲ ਬਰਸਾ ਆਇਆ। ਠੀਕ ਆ ਜੀ,
0: ਬਸ ਜੀ, ਮੇਰੀਆਂ ਤੇ ਅੱਖਾਂ ਚੋਂ ਪਾਣੀ ਆ ਗਿਆ
1: ਜੀ।
0: ਬਸ ਜੀ, ਰੁਮਾਲ ਤੇ ਹੈ ਨੀ, ਬਸ ਜਿਹੜੀ ਸ਼ਰਟ ਪਾਈ ਉਹਦੇ ਨਾਲ ਹੀ ਪੂੰਝ ਰਿਹਾ। ਹਾਂਜੀ ਹਾਂਜੀ, ਬਸ ਬਹੁਤ ਬਹੁਤ ਸ਼ੁਕਰੀਆ ਜੀ। ਲੇਕਿਨ ਤੁਸੀਂ ਗਾਣਾ, ਚਲੋ ਇੱਧਰ ਉੱਧਰ ਟਰੈਕ ਤੋਂ ਉੱਧਰ ਉੱਧਰ ਹੋ ਗਿਆ ਜੀ, ਕੋਈ ਗੱਲ ਨਹੀਂ। ਵੈਸੇ ਗਾਣਾ ਬਹੁਤ ਖੂਬਸੂਰਤ ਹੈ ਜੀ, ਲੇਕਿਨ ਤੁਸੀਂ ਬਹੁਤ ਵਧੀਆ ਕੋਸ਼ਿਸ਼ ਕੀਤੀ, ਥੈਂਕ ਯੂ ਸੋ ਮਚ ਜੀ। ਤੁਸੀਂ ਜਿੰਨਾ ਆਉਂਦਾ ਸੀ ਉਨਾ ਨਿਭਾਇਆ ਸਾਡਾ ਫਰਜ਼, ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਜੀ। ਤੇ ਜਾਂਦੇ ਜਾਂਦੇ ਕਿਹੜਾ ਗਾਉਣ ਹੈ ਜੀ ਜਿਹੜਾ ਤੁਸੀਂ ਅੱਜ ਸਾਡੇ ਵਾਸਤੇ ਲੈ ਕੇ ਆਇਓ ਜੀ, ਆਪਾਂ ਸੁਣਾਂਗੇ ਸਾਰੇ ਜਣੇ?
1: ਗਾਣਾ ਸਟਾਰਟਿੰਗ ਆਉਂਦਾ
2: ਬਜ਼ੁਰਗੋਂ ਨੇ

0: FM-band 102.7 MHz ਦੇ ਉੱਤੇ ਜੀ ਪ੍ਰੋਗਰਾਮ ਇਸ ਵੇਲੇ ਚੱਲ ਰਿਹਾ ਜੀ। ਹੈਲੋ ਜਲੰਧਰ, ਹੈਲੋ ਜਲੰਧਰ ਦੇ ਵਿੱਚ ਸਾਡੇ ਕੋਲ ਸਾਡੇ ਅਗਲੇ ਕਾਲਰ ਦੋਸਤ ਆਉਣ ਪਹੁੰਚੇ ਨੇ ਜੀ। ਆਪਣੇ ਗਾਣੇ ਨੂੰ ਤਿਆਰ ਰੱਖਿਆ ਹੋਇਆ, ਕਹਿੰਦੇ ਜੀ ਸੁਣ ਲਓ ਜਨਾਬ, ਮੁਰਝਾਈ ਨਾ ਜਾਵੇ। ਹਾਂ, ਮੁਰਝਾਈ ਨਾ ਜਾਵੇ ਮਤਲਬ ਤੁਹਾਨੂੰ ਪਤਾ ਲੱਗੇ ਗਿਆ, ਫੁੱਲ 'ਤੇ ਗਾਣਾ ਸੁਣਾਉਣ ਲੱਗੇ ਨੇ। ਪਰ ਕੌਣ ਨੇ ਦੋਸਤ, ਆਓ ਜੀ ਉਹਨਾਂ ਤੋਂ ਜਾਣਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਅਰਜਨ ਸਿੰਘ, ਪਿੰਡ ਮਾਲੇ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਜੀ।
0: ਅਰਜਨ ਜੀ, ਕੀ ਹਾਲ ਚਾਲ ਨੇ?
1: ਹਾਂਜੀ, ਬਹੁਤ ਵਧੀਆ, ਫੋਨ ਲੱਗ ਗਿਆ ਤੇ ਹੋਰ ਵੀ ਵਧੀਆ ਹੋ ਗਿਆ ਜੀ।
0: ਬਿਲਕੁਲ ਜੀ, ਮੈਂ ਕਿਹਾ ਜੀ ਤੁਸੀਂ ਗਾਣਾ ਸੁਣਾ ਦੇਣਾ, ਹੋਰ ਵੀ ਵਧੀਆ ਹੋ ਜਾਣਾ।
1: ਹਾਂਜੀ,
0: ਮੈਂ ਫਿਰ ਸਾਡੇ ਦੋਸਤਾਂ ਨੂੰ ਪਹਿਲਾਂ ਹੀ ਹਿੰਟ ਦੇ ਦਿੱਤਾ ਜੀ। ਮੈਂ ਕਿਹਾ ਹਾਂਜੀ ਹਾਂਜੀ ਕਰੋ ਜੀ ਕਰੋ, ਮੈਂ ਕਿਹਾ ਜੀ ਫੁੱਲ ਤੇ ਸੁਣਾਉਣ ਲੱਗੇ ਆ।
1: ਤੁਸੀਂ ਫੁੱਲਾਂ ਵਰਗੇ ਹੋ, ਸਾਮ ਕੇ ਰੱਖੀਏ, ਸਾਮ ਕੇ ਰੱਖੀਏ। ਜੀ
0: ਤੁਸੀਂ ਫੁੱਲਾਂ ਤੋਂ ਸੋਹਣੇ,
1: ਹਾਂਜੀ
0: ਸਾਂਭ ਕੇ ਰੱਖੀਏ, ਸਾਂਭ ਕੇ ਰੱਖੀਏ। ਹਾਂਜੀ, ਕੋਸ਼ਿਸ਼ ਕਰਾਂਗੇ ਤਾਂ ਫੇਰ ਹੀ ਸਾਨੂੰ ਪਤਾ ਲੱਗੇਗਾ ਜੀ ਜ਼ਿੰਦਗੀ ਦੇ ਵਿੱਚ। ਤੇ ਤੁਸੀਂ ਗਾਣਾ ਬੋਲਿਆ ਜੀ, ਤੁਸੀਂ ਫੁੱਲਾਂ ਵਰਗੇ ਹੋ, ਸਾਂਭ ਕੇ ਰੱਖੀ, ਤੇ ਜੇ ਫੁੱਲਾਂ ਵਰਗੇ ਨਾ ਹੁੰਦੇ ਫਿਰ ਨਹੀਂ ਸਾਂਭਣਾ ਸੀ? ਵੈਸੇ ਫੁੱਲ ਤੇ ਕੈਕਟਸ ਦਾ ਜਿਹੜਾ ਹੁੰਦਾ ਨਾ ਜੀ, ਉਹਨੂੰ ਵੀ ਫੁੱਲ ਕਹਿੰਦੇ ਆ ਕੰਡਿਆਂ ਵਾਲਾ, ਤੇ ਜੇ ਉਹ ਹੁੰਦੇ ਫੇਰ ਵੀ ਸਾਂਭਦੇ ਜੀ? ਮੈਂ ਕਿਹਾ ਜੀ ਜੇ ਕੈਕਟਸ ਦਾ ਫੁੱਲ ਹੁੰਦਾ ਸੱਜਣ ਤੇ ਫੇਰ ਵੀ ਸਾਂਭ ਲੈਂਦੇ ਜੀ? ਕਹਿੰਦੇ ਫੁੱਲ ਤੇ ਫੁੱਲ ਹੈ ਜੀ, ਭਾਵੇਂ ਕੰਡੇ ਲੱਗੇ ਆ ਤੇ ਭਾਵੇਂ ਨਹੀਂ ਲੱਗੇ, ਨਾ ਸਾਂਭ ਤੇ ਲੈਣਾ ਹੀ ਆ ਜੀ।
1: ਜੀ ਬਿਲਕੁਲ,
0: ਆਪਣੇ ਆਪ ਨੂੰ ਭਾਵੇਂ ਜ਼ਖਮੀ ਕਰ ਲੈਣਾ ਤੁਸੀਂ,
1: ਕੋਈ ਗੱਲ ਨਹੀਂ,
0: ਚੱਕਰ ਹੀ ਕੋਈ ਨੀ। ਮੈਂ ਕਿਹਾ ਜੀ ਇਹੀ ਤੇ ਪੰਜਾਬੀਆਂ ਦੀ ਖਾਸੀਅਤ ਹੈ ਨਾ, ਕਹਿੰਦੇ ਕੋਈ ਗੱਲ ਨੀ ਕੋਈ ਚੱਕਰ ਨੀ ਸਾਂਭ ਲਵਾਂਗੇ ਦੇਖ ਲਵਾਂਗੇ, ਹੈ ਨਾ ਜੀ। ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ, ਤੁਸੀਂ ਸਾਡੇ ਨਾਲ ਕਾਲ ਮਿਲਾਈ ਜੀ, ਰਾਬਤਾ ਕਾਇਮ ਕੀਤਾ, ਥੈਂਕ ਯੂ ਸੋ ਮੱਚ ਜੀ। ਤੇ ਅਰਜਨ ਜੀ ਕਿਹੜਾ ਗਾਣਾ ਸੁਣੀਏ ਫਿਰ ਅੱਜ ਆਪਾਂ?
1: ਅਜੀਤ ਔਰ ਅਲਕਾ ਦੀ ਆਵਾਜ਼ ਚ ਸੁਣਾ ਦਿਓ ਵਾਦਾ ਰਹਾ।
0: ਠੀਕ ਆ ਜੀ, ਵਾਦਾ ਰਹਾ ਸੁਣਾਦਰ ਨੇ, ਤੁਸੀਂ ਕਾਲ ਕੀਤੀ, ਥੈਂਕ ਯੂ ਸੋ ਮੱਚ ਜੀ।
1: ਥੈਂਕ ਯੂ
0: ਜੀ। ਲਓ ਜੀ, ਮੈਂ ਕਿਹਾ ਅਰਜਨ ਜੀ ਨੇ ਸ਼ੁਰੂਆਤ ਕਰਤੀ, ਉਹਨਾਂ ਨੇ ਮਾੜਾ ਜਿਹਾ ਸੁਣਾ ਤਾ, ਕਹਿੰਦੇ ਜੀ ਲਓ ਜੀ ਇੰਨਾ ਕੁ ਆਉਂਦਾ ਸੀਗਾ, ਲੇਕਿਨ ਠੀਕ ਹੈ ਪਹਿਲੀਆਂ ਦੋ ਲਾਈਨਾਂ ਸਹੀ ਸੀ ਉਹਨਾਂ ਦੀਆਂ, ਬਿਲਕੁਲ ਦਰੁਸਤ ਸੀ। ਸੋ ਖੈਰ ਜੀ, ਅੱਗੇ ਵੱਧਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ, ਅਤੇ ਦੋਸਤੋ ਇਹਨਾਂ ਦੀ ਫਰਮਾਇਸ਼ ਆਪਾਂ ਜਿਹੜੀ ਆ ਜ਼ਰੂਰ ਪੂਰੀ ਕਰਨੀ ਆ, ਪਰ ਪਹਿਲਾਂ ਇੱਕ ਛੋਟੀ ਜਿਹੀ

0: ਜਾਣਕਾਰੀ ਤੁਹਾਡੇ ਵਾਸਤੇ ਸਾਂਝੀ ਕਰ ਰਹੇ ਹਾਂ ਜੀ। ਔਰ ਦੋਸਤਾਂ ਨੂੰ ਦੱਸ ਦਈਏ ਜੀ, ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ 'ਤੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਅੱਜ ਦੇ ਇਸ ਪ੍ਰੋਗਰਾਮ ਦੀ ਫਰਮਾਇਸ਼ ਪੂਰੀ ਹੋਵੇ, ਨੰਬਰ ਹੈ ਜੀ 0181-23-42174।
1: ਇੰਗਲੈਂਡ ਦੀ ਧਰਤੀ 'ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz 'ਤੇ।

0: FM 107 MHz ਤੇ ਉੱਤੇ ਚੱਲਦੇ ਆ ਪ੍ਰੋਗਰਾਮ ਹੈਲੋ ਜਲੰਧਰ। ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਅੱਜ ਫੁੱਲ ਗਹਿਣਾ ਸ਼ਹਿਰ ਸਾਰੇ ਪਾਸੇ ਹੋਈ ਪਈ ਆ ਜੀ, ਅਤੇ ਸਾਡੇ ਅਗਲੇ ਦੋਸਤ ਆ ਗਏ ਨੇ, ਕਹਿੰਦੇ ਜੀ ਮੈਂ ਤਿਆਰ ਹਾਂ ਗਾਣਾ ਸੁਣਾਉਣ ਨੂੰ। ਸੁਣੋ ਜੀ ਫਿਰ ਗਾਣਾ। ਹੈਲੋ ਜੀ,
1: ਸਤਿ ਸ਼੍ਰੀ ਅਕਾਲ ਜੀ,
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਬਲਜਿੰਦਰ ਸਿੰਘ ਬੋਲਦਾ, ਜ਼ਿਲ੍ਹਾ ਜਲੰਧਰ, ਪਿੰਡ ਹੀਰਾ।
0: ਬਲਜਿੰਦਰ

0: ਬਹੁਤ ਬਹੁਤ ਸਵਾਗਤ ਹੈ। ਮੈਂ ਕਿਹਾ ਬਾਹਲਾ ਹੀ ਸਾਹ ਚੜਾਇਆ ਪਿਆ ਤੁਸੀਂ।
1: ਹਾਂ ਜੀ, ਮੈਂ ਤਾਂ ਕੋਚੇ ਜਿਹੜਾ ਵਾਲੀ ਰੇਂਜ ਨਾਲ ਕੱਟੀ ਜਾਵੇ।
0: ਅੱਛਾ ਜੀ,
1: ਹਾਂ ਜੀ,
0: ਮੈਨੂੰ
1: ਬੜੀ ਮੁਸ਼ਕਲ ਆ ਜੀ, ਸਾਡੇ ਤੱਕ ਬਹੁਤ ਮੁਸ਼ਕਲ ਪਹੁੰਚ ਜਾਂਦਾ।
0: ਬਿਲਕੁਲ ਜੀ, ਮੈਂ ਕਿਹਾ ਜੀ ਦਬੀੜਾਂ ਲੱਗੀਆਂ ਹੋਣੀਆਂ, ਪੂਰੀਆਂ ਦੌੜਾਂ ਲੱਗੀਆਂ ਹੋਣੀਆਂ ਇੱਥੇ ਤੱਕ ਪਹੁੰਚਣ ਲਈ। ਕਈ ਲੋਕ ਤੇ ਅੱਜ ਕੱਲ੍ਹ ਬਾਣੋ। ਹਾਂ ਬਿਲਕੁਲ ਜੀ, ਔਰ ਇਸ ਵੇਲੇ ਜਿਹੜੀ ਆ ਜੀ, ਜਿੱਦਾਂ ਖੇਤ ਵਿਹਲੇ ਨੇ ਨਾ, ਕਈ ਲੋਕ ਬਾਣੋ ਬਾਣੀ ਆ ਜਾਂਦੇ ਨੇ, ਕਹਿੰਦੇ ਫੋਨ ਨਹੀਂ ਲੱਗਦਾ ਤਾਂ ਇੱਧਰੋਂ ਹੀ ਚੱਲਦੇ ਹਾਂ ਫਿਰ।
1: ਬਿਲਕੁਲ ਜੀ, ਸਾਡਾ ਘਰ ਵੀ ਬਾਣਾ ਜੀ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ। ਅੱਛਾ ਬਲਜਿੰਦਰ ਜੀ, ਕਿਹੜਾ ਗਾਣਾ ਸੁਣਾਓਗੇ? ਫੁੱਲ, ਗਹਿਣਾ ਜਾਂ ਸ਼ਹਿਰ ਤੋਂ ਕਿਹੜੀ ਚੀਜ਼ ਤੇ? ਸ਼ਹਿਰ ਤੇ। ਹਾਂ ਜੀ, ਸੁਣਾ ਦਿਓ ਜੀ।
1: ਹਮ ਤੇਰੇ ਸ਼ਹਿਰ ਮੇਂ ਆਏ ਹੈਂ ਮੁਸਾਫਿਰੀ ਕੀ ਤਰ੍ਹਾਂ, ਇੱਕ ਮੁਲਾਕਾਤ ਕਾ ਸਿਰਫ ਮੌਕਾ ਦੇ ਦੇ।
0: ਹਾਏ ਹਾਏ ਹਾਏ,
1: ਤੇਰੇ ਸ਼ਹਿਰ ਮੇਂ ਆਏ ਹੈਂ ਮੁਸਾਫਿਰੀ ਕੀ ਤਰ੍ਹਾਂ।
0: ਇੰਨਾ ਹੀ ਆਉਂਦਾ ਜੀ? ਚਲ, ਟੈਕਟ ਲਈ ਸੀ ਜੀ ਮੁਸਾਫਿਰ ਦੀ ਤਰ੍ਹਾਂ ਆਉਣ ਤੋਂ ਪਹਿਲਾਂ?
1: ਇੰਨਾ ਜੀ ਪਾਸ ਹੋਇਆ,
0: ਪਾਸ ਬਣਾਇਆ। ਚਲੋ ਬਹੁਤ ਵਧੀਆ ਜੀ, ਜੇ ਪਾਸ ਬਣਾਇਆ ਤਾਂ ਚਲੋ ਠੀਕ ਹੈ, ਤੇ ਵਾਪਸ ਟਾਈਮ ਤੇ ਘਰ ਵੀ ਚੱਲ ਜਾਣਾ। ਠੀਕ ਹੈ ਜੀ, ਠੀਕ ਹੈ ਜੀ। ਮੁਸਾਫਰ ਦਾ ਟਿਕਾਣਾ ਜਿਹੜਾ, ਉਹਦੀ ਮੰਜ਼ਿਲ ਵਾਪਸ ਜਿੱਥੋਂ ਤੁਰਿਆ ਉੱਥੇ ਹੀ ਹੁੰਦਾ ਨਾ ਜੀ। ਚਲੋ ਬਹੁਤ ਸ਼ੁਕਰੀਆ ਜੀ ਬਲਜਿੰਦਰ ਜੀ, ਤੁਸੀਂ ਸਾਡੇ ਤੱਕ ਆਏ ਅਤੇ ਤੁਸੀਂ ਸਾਨੂੰ ਜਿਹੜਾ ਆ ਸਾਡਾ ਅੱਜ ਦਾ ਜਿਹੜਾ ਟੋਪਿਕ ਹੈ, ਉਹਨਾਂ 'ਚ ਜਿਹੜੇ ਅਸੀਂ ਤੁਹਾਨੂੰ ਦੱਸੇ ਸੀ ਚੈਲੇਂਜਿੰਗ ਸ਼ਬਦ, ਉੱਥੇ ਤੁਸੀਂ ਸਾਨੂੰ ਗਾਣਾ ਵੀ ਸੁਣਾਇਆ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਜਾਂਦੇ ਜਾਂਦੇ ਆਪਣੀ ਫਰਮਾਇਸ਼ ਵੀ ਜ਼ਰੂਰ ਸਾਡੇ ਨਾਲ ਸਾਂਝੀ ਕਰ ਜਾਣਾ ਜੀ, ਕਿ ਕਿਹੜਾ ਟਰੈਕ ਸੁਣੋਗੇ?
1: ਸਾਵਣ ਦਾ ਮਹੀਨਾ ਆਉਣ ਵਾਲਾ ਜੀ, ਆਪਾਂ ਪਹਿਲਾਂ ਉਹਨੂੰ ਇੰਜੋਏ ਕਰਨਾ ਜੀ। ਮਹਿਬੂਬਾ ਫਿਲਮ ਦਾ ਜੀ, ਮੇਰੇ ਨੈਣਾ ਸਾਵਣ ਬਾਦੋਂ ਫਿਰ ਵੀ ਮੇਰਾ ਮਨ ਪਿਆਸਾ।
0: ਅੱਛਾ, ਕਿਉਂ ਮਨ ਕਿਉਂ ਪਿਆਸਾ ਜੀ?
1: ਜੀ ਗਰਮੀ ਬਹੁਤ ਪੈ ਰਹੀ, ਬਾਰਿਸ਼ ਨਹੀਂ ਆ ਰਹੀ।
0: ਅੱਛਾ ਬਾਰੇ, ਅੱਛਾ ਜੀ, ਤੇ ਇਹ ਪਾਣੀ ਪੀਣ ਦਾ ਨਹੀਂ ਪਿਆਸ ਬੁਝਦੀ ਭਲਾ ਇਹਦੀ?
1: ਬਹੁਤ ਮਹੱਤਵਪੂਰਨ ਆ, ਪੀਣਾ ਵੀ ਆ, ਨਹਾਉਣਾ ਵੀ ਆ ਜੀ, ਅੱਜ ਵੀ ਮੰਨ ਰਹੀ ਹੈ।
0: ਠੀਕ ਹੈ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਤੇ ਅਸੀਂ ਚਾਹੁੰਦੇ ਹਾਂ ਕਿ ਜਲਦ
1: ਬਹੁਤ ਵਧੀਆ ਲੱਗਾ,
0: ਬੜੀ ਦੇਰ ਬਾਅਦ ਗੱਲ। ਬਿਲਕੁਲ ਬਿਲਕੁਲ ਜੀ, ਮੈਨੂੰ ਵੀ ਵਧੀਆ ਲੱਗਾ ਬਲਜਿੰਦਰ ਜੀ, ਥੈਂਕ ਯੂ ਸੋ ਮਚ ਜੀ, ਤੁਸੀਂ ਆਏ ਤੇ ਤੁਹਾਡਾ ਟਰੈਕ ਪਲੇ ਕਰ ਰਹੇ ਹਾਂ ਜੀ। ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਸਦਾ ਬਹਾਰ ਸੁਪਰ ਡੁਪਰ ਹਿੱਟ, ਤੇ ਉਮੀਦ ਕਰਦੇ ਹਾਂ ਤੁਹਾਡੇ ਮਨ ਦੀ ਪਿਆਸ ਵੀ ਬੁੱਝ ਜਾਏਗੀ।

0: ਮੈਂ ਕਿਹਾ ਜੀ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ, ਅਤੇ ਲੋਕਾਂ ਨੇ ਇੱਥੇ ਰੰਗ ਬੰਨੇ ਹੋਏ ਨੇ ਜੀ। ਮੈਂ ਕਿਹਾ ਜੀ ਤਰ੍ਹਾਂ ਤਰ੍ਹਾਂ ਦੇ ਗੀਤ ਸਾਡੇ ਤੱਕ ਆਉਣ ਪਹੁੰਚਣੇ ਜੀ, ਅਤੇ ਸਭ ਨੇ ਸਾਡਾ ਮਨੋਰੰਜਨ ਕਰਨ 'ਚ ਕੋਈ ਕਸਰ ਨਹੀਂ ਛੱਡੀ। ਲੇਕਿਨ ਹੁਣ ਜਿਹੜੀਆਂ ਨੇ ਜੀ ਘੜੀਆਂ, ਉਹ ਕਹਿ ਰਹੀਆਂ ਨੇ ਕਿ ਆਪਣੇ ਦਿਲ ਦੇ ਉੱਤੇ ਹੱਥ ਰੱਖ ਲਓ ਅਤੇ ਦਿਲ ਦੀ ਧੜਕਣ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਸਿੱਧਾ ਹੁਸ਼ਿਆਰਪੁਰ ਤੋਂ ਪੰਜਾਬੀਆਂ ਦੀ ਆਨ ਬਾਨ ਸ਼ਾਨ ਅਤੇ ਪੰਜਾਬੀ ਗਾਇਕੀ ਦਾ ਮਾਣ ਸੁੱਚਾ ਰਾਮ ਜੀ ਪਹੁੰਚ ਚੁੱਕੇ ਨੇ। ਸੋ ਬਹੁਤ ਬਹੁਤ ਸਵਾਗਤ ਸੁੱਚਾ ਰਾਮ ਜੀ, ਤੁਹਾਡਾ ਕੀ ਹਾਲ ਚਾਲ ਹੈ?
1: ਨਮਸਕਾਰ ਜੀ,
0: ਪਿਆਰ ਭਰੀ ਨਮਸਕਾਰ ਜੀ। ਮੈਂ ਕਿਹਾ ਜੀ ਸਟੇਜ 'ਤੇ ਬਹਿਜਾ ਬਹਿਜਾ ਹੋ ਚੁੱਕਿਆ ਜੀ, ਲੋਕਾਂ ਦੇ ਵਿੱਚ ਹੜਕੰਪ ਮੱਚ ਚੁੱਕਿਆ, ਕਹਿੰਦੇ ਸੁੱਚਾ ਰਾਮ ਜੀ ਆ ਗਏ ਨੇ ਅਤੇ ਸਾਨੂੰ ਗਾਣਾ ਸੁਣਾਉਣਗੇ।
1: ਮਹੀਨੇ ਬਾਅਦ ਆਈਦਾ ਜੀ।
0: ਅੱਛਾ, ਮਹੀਨੇ ਕੁ ਬਾਅਦ ਆਈਦਾ, ਉਹੀ ਆ ਜੀ, ਫਿਰ ਇੱਕ ਅਖਾੜਾ ਲਾ ਕੇ ਉਨੇ ਕੁ ਪੈਸੇ ਹੋ ਜਾਂਦੇ ਗੁਜ਼ਾਰੇ ਜੋਗੇ। ਫੁੱਲ ਗਹਿਣਾ ਜਾਂ ਸ਼ਹਿਰ ਚੋਂ?
1: ਫੁੱਲ ਤੇ ਜੀ,
0: ਫੁੱਲ ਦੇ ਆਉਣ ਦਿਓ ਜੀ।
1: ਫੁੱਲ ਗੁਲਾਬ ਦਾ ਲੱਖੋ ਮੇਂ ਹਜ਼ਾਰ, ਇੱਕ ਚਿਹਰਾ ਜਨਾਬ ਦਾ।
0: ਬਸ ਜੀ, ਕੀ ਹੱਲੇ ਖਤਮ ਵੀ ਕਰਤਾ ਤੁਸੀਂ ਜੀ, ਹਲੇ ਤਾਂ ਸ਼ੁਰੂ ਵੀ ਨੀ ਹੋਏ ਚੰਗੀ ਤਰ੍ਹਾਂ ਜੀ। ਮਤਲਬ ਮੈਨੂੰ ਲੱਗਿਆ ਖਰਾ, ਸੋਚਾ ਜੀ ਗਰਮ ਹੀ ਹੋ ਰਹੇ ਨੇ, ਹਲੇ ਗਰਾਰੀਆਂ ਲਾ ਰਹੇ ਨੇ ਅਗਲੀਆਂ। ਇੰਨਾ ਹੀ ਬਹੁਤ ਹੈ ਜੀ?
1: ਹਾਂਜੀ।
0: ਚਲੋ ਠੀਕ ਹੈ ਜੀ, ਪਰ ਅਸੀਂ ਇੰਨਾ ਕਬੂਲ ਨਹੀਂ ਕਰਾਂਗੇ ਜੀ, ਕਿਉਂਕਿ ਪੂਰਾ ਗਾਣਾ ਹੋਵੇ, ਥੋੜ੍ਹਾ ਸੁਰ 'ਚ ਗਾਇਆ ਹੋਵੇ ਨਾ ਕਿਤੇ, ਤਾਂ ਅਸੀਂ ਥੋੜ੍ਹਾ ਕਬੂਲ ਕਰ ਲੈਂਦੇ ਜੀ। ਖੈਰ ਤੁਸੀਂ ਸਾਡੇ ਤੱਕ ਪਹੁੰਚੇ ਜੀ, ਕੋਸ਼ਿਸ਼ ਕੀਤੀ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ ਤੁਹਾਡਾ ਆਉਣ ਦੇ ਲਈ, ਥੈਂਕ ਯੂ ਸੋ ਮਚ ਜੀ। ਸੋ ਸੁੱਚਾ ਰਾਮ ਜੀ ਆਏ ਸੀਗੇ, ਮੈਂ ਤਾਂ ਇੰਨੀ ਵਧੀਆ ਓਪਨਿੰਗ ਦਿੱਤੀ, ਮੈਂ ਕਿਹਾ ਜੀ ਸੁੱਚਾ ਰਾਮ ਜੀ ਨੇ ਸ਼ਾਹ ਜਾਣਾ ਗਾਣਾ, ਕਹਿੰਦੇ ਬਹੁਤ ਘੈਂਟ ਆਉਂਦਾ, ਕਹਿੰਦੇ ਜੀ ਦਿਲ ਦੇ ਬਹੁਤ ਕਰੀਬ ਹੈ, ਲੇਕਿਨ ਪਤਾ ਨਹੀਂ ਕਿਉਂ ਅਧੂਰਾ ਜਿਹਾ ਛੱਡ ਗਏ। ਸੋ ਖੈਰ ਕੋਈ ਗੱਲ ਨਹੀਂ ਜੀ, ਤੁਹਾਨੂੰ ਅਸੀਂ ਆਪਣੀ ਪਸੰਦ ਦਾ ਕੋਈ ਨਾ ਕੋਈ ਟਰੈਕ ਜਿਹੜਾ ਜੀ ਉਹ ਆਪਾਂ ਸੁਣਾ ਦਿੰਦੇ ਹਾਂ ਜੀ, ਔਰ ਬਹੁਤ ਹੀ ਖੂਬਸੂਰਤ, ਕਿਉਂਕਿ ਮੈਂ ਤੁਹਾਨੂੰ ਗੱਲਾਂ ਇਸ ਕਰਕੇ ਕਰ ਰਿਹਾ ਕਿਉਂਕਿ ਮੈਂ ਇਸ ਵੇਲੇ ਗਾਣਾ ਲੱਭ ਰਿਹਾ, ਮੈਂ ਤਾਂ ਕਰਕੇ ਗਾਣਾ, ਬੰਦਾ ਇੱਦਾਂ ਲੰਬੀਆਂ ਲੰਬੀਆਂ ਗੱਲਾਂ ਕੋਈ ਨਾ ਕੋਈ ਐਵੇਂ ਇੱਧਰ ਉੱਧਰ ਦੀ ਗੱਲ, ਲਓ ਜੀ ਮੈਨੂੰ ਗਾਣਾ ਮਿਲ ਗਿਆ, ਹੁਣ ਆਪਾਂ ਚਲਾ ਦੇਣਾ ਗਾਣਾ, ਹੈ ਨਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਟਾਈਮ ਦਿੱਤਾ ਗਾਣਾ ਲੱਭਣ ਦੇ ਲਈ। ਸੋ ਸਾਡੇ ਅਗਲੇ ਦੋਸਤ ਜਿਹੜੇ ਆਉਣਗੇ ਉਹਨਾਂ ਵਾਸਤੇ ਤਾਂ ਟਾਈਮ ਹੀ ਟਾਈਮ ਹੈ ਜੀ, 0181-143-4 ਗਾਣਾ ਜਿਹੜਾ ਫੋਨ ਲਾਈਨ 'ਤੇ ਕਾਲ ਕਰੋ ਜੀ, ਅਤੇ ਗਾਣੇ ਦੇ ਨਾਲ ਤਿਆਰ ਰਹੋ, ਫਰਮਾਇਸ਼ੀ ਵੀ ਅਤੇ ਸੁਣਾਉਣ ਵਾਲਾ ਵੀ।

0: ਮੈਂ ਕਿਹਾ ਜੀ ਦੋ ਸੋਚਦੇ ਹੋਣਗੇ ਇਹ ਵਾਲਾ ਗਾਣਾ ਕਿਉਂ ਚਲਾਇਆ, ਵੈਸੇ ਤਾਂ ਨਹੀਂ ਸੋਚਦੇ ਹੋਣਗੇ, ਪਰ ਇਹ ਗਾਣਾ ਇਸ ਕਰਕੇ ਚਲਾਇਆ ਜੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ, ਸ਼ਹਿਰਾਂ ਦੇ ਨਾਮ ਆ ਰਹੇ ਨੇ ਨਾ, ਸੋ ਤੁਸੀਂ ਇੰਨਾ ਵਧੀਆ ਖੂਬਸੂਰਤ ਮਾਹੌਲ ਮਤਲਬ ਜਿਹੜਾ ਗਾਣਾ ਸੀ ਨਾ ਉਹ ਤੁਸੀਂ ਅੱਜ ਮਿਸ ਕਰਤਾ। ਖੈਰ ਕੋਈ ਗੱਲ ਨਹੀਂ ਜੀ, ਮੈਂ ਮਿਸ ਨਹੀਂ ਹੋਣ ਦਿੱਤਾ, ਆਪਾਂ ਚਲਾਤਾ। ਸੋ ਅਗਲੇ ਕਾਲਰ ਦੋਸਤ ਤਿਆਰ ਨੇ ਜੀ ਆਪਣਾ ਗਾਣਾ ਲੈ ਕੇ ਆਓ ਜੀ, ਉਹਨਾਂ ਤੋਂ ਸੁਣਦੇ ਹਾਂ ਕਿਹੜਾ ਗਾਣਾ ਅੱਜ ਲੈ ਕੇ ਆਏ ਨੇ ਸਾਡੇ ਵਾਸਤੇ। ਹੈਲੋ ਜੀ, ਬਹੁਤ ਬਹੁਤ ਸਵਾਗਤ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਵਿਪਨ ਜੀ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜਨਾਬ, ਕੀ ਹਾਲ ਚਾਲ ਨੇ?
1: ਹਾਂਜੀ, ਬਲਵਿੰਦਰ ਸਿੰਘ ਬੋਲ ਰਿਹਾ ਜੀ, ਪਿੰਡ ਮੋਰਜਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਜੀ।
0: ਜੀ ਬਲਵਿੰਦਰ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ।
0: ਬਹੁਤ ਦੂਰੋਂ ਚੱਲ ਕੇ ਆਏ ਜੀ ਤੁਸੀਂ?
1: ਜੀ ਜੀ,
0: ਚਲੋ ਠੀਕ ਹੈ ਜੀ। ਅਤੇ ਚਾਹ ਪਾਣੀ ਤੁਹਾਨੂੰ ਪਿਆਉਂਦੇ ਜੀ, ਪਹਿਲਾਂ ਮੈਂ ਕਿਹਾ ਗਾਣਾ ਸੁਣ ਲਈਏ ਤੁਹਾਡੇ ਕੋਲੋਂ।
1: ਹਾਂਜੀ।
0: ਅਤੇ ਗਾਣਾ ਫੁੱਲ, ਸ਼ਹਿਰ ਜਾਂ ਗਹਿਣਾ ਕਿਹੜਾ ਸੁਣਾਓਗੇ ਜੀ?
1: ਹਾਂਜੀ, ਫੁੱਲ 'ਤੇ ਸੁਣਾ ਦਿੰਦੇ ਜੀ।
0: ਫੁੱਲ 'ਤੇ ਸੁਣਾ ਦਿਓ ਜੀ।
1: ਹਾਂਜੀ। ਫੁੱਲ ਤੁਮੇ ਵੇਚਾ ਹੈ ਖਤ ਮੇ, ਫੁੱਲ ਨਹੀਂ ਮੇਰਾ ਦਿਲ ਹੈ, ਫੁੱਲ ਤੁਮੇ ਵੇਚਾ ਹੈ ਖਤ ਮੇ, ਫੁੱਲ ਨਹੀਂ ਮੇਰਾ ਦਿਲ ਹੈ। ਅੱਗੇ
0: ਆਉਣਦੇ ਆਉਣਦੇ ਆਉਣਦੇ ਜੀ, ਮਜ਼ਾ ਆ ਰਿਹਾ ਸੀ।
1: ਇੱਕ ਮਿੰਟ ਜੀ, ਮੈਂ ਥੋੜ੍ਹਾ ਜਿਹਾ ਭੁੱਲ ਗਿਆ। ਹਾਂ, ਪ੍ਰੀਤਮ ਮੇਰੇ ਲਿਖਣਾ ਮੁਝਕੋ, ਕਿਆ ਇਹ ਤੁਮਾਰੇ ਕਾਬਿਲ ਹੈ, ਫੁੱਲ ਤੁਮੇ ਭੇਜਾ ਹੈ ਖਤਮ ਹੈ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ।

ਜੀ ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਜਲੰਧਰ, ਔਰ ਬਹੁਤ ਬਹੁਤ ਸ਼ੁਕਰੀਆ ਤਮਾਮ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਕਾਲ ਕਰਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਹੋਰ ਖੂਬਸੂਰਤ ਕੀਤਾ। ਥੈਂਕ ਯੂ ਸੋ ਮਚ ਜੀ। ਸੋ FM ਬੈਂਡ 102.7 ਮੈਗਾਹਰਟਸ 'ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਜੀ, ਅਤੇ ਹੁਣ ਅਸੀਂ ਤੁਹਾਨੂੰ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਆਯੋਜਿਤ ਹੋਣ ਵਾਲੇ ਰੱਖਿਆ ਅਲੰਕਰਨ ਸਮਾਰੋਹ ਦਾ ਅੱਖੀਂ ਦੇਖਿਆ ਹਾਲ ਆਪਣੇ ਦਿੱਲੀ ਕੇਂਦਰ ਤੋਂ ਸੁਣਵਾਵਾਂਗੇ।

ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਪਰ ਹੁਣ ਸਮਾਂ ਹੋ ਗਿਆ ਜੀ ਪ੍ਰਦੇਸ਼ਿਕ ਖਬਰਾਂ ਦਾ। ਆਓ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ।
1: ਸਟੂਡੀਓ ਦੀ ਕੜੀ 'ਤੇ 6:20 ਹੋ ਰਹੇ ਨੇ, ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ।

0: ਅੱਜ ਤਾਂ ਪਾਰਟੀ ਚਾਹੀਦੀ ਹੈ।
1: ਪਹਿਲਾਂ ਚੈਂਪੀਅਨ ਨਾਲ ਸੈਲਫੀ ਲਵਾਂਗੇ।
2: ਆਈਡੀਆ, ਇੱਥੇ ਹੀ ਕਰਦੇ ਹਾਂ ਪਾਰਟੀ,
0: ਪੀਜ਼ਾ ਪਾਰਟੀ।
2: ਯੇ ਚਲ ਆਪਣਾ ਕਾਰਡ ਤੇ ਪਿੰਨ ਦੇ।
3: ਆਪਣੇ ਕਾਰਡ ਦੇ ਡੀਟੇਲਸ ਮੈਂ ਆਪੇ ਪਾਉਂਗੀ। ਆਰਬੀਆਈ ਕਹਿੰਦਾ ਹੈ ਆਪਣਾ ਪਿੰਨ, ਓਟੀਪੀ, ਸੀਵੀਵੀ ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ।

0: ਬੈਂਕਿੰਗ ਸਿਰਫ ਆਪਣੇ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ।
1: ਬਾਏ ਗਰਲਸ,
2: ਕਿੱਥੇ ਜਾ ਰਹੀ ਹੈ?
1: ਸੁਣਿਆ ਨਹੀਂ?
3: ਨੋ ਸ਼ੇਅਰਿੰਗ।
0: RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੱਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ ਇੱਕ ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ 'ਚ ਗਿਰਾਵਟ ਬਾਰੇ ਅਲਰਟ ਜਾਰੀ। ਅਤੇ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ 'ਚ ਚਾਂਦੀ ਦਾ ਤਮਗਾ ਜਿੱਤਿਆ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਏਅਰ ਮਾਰਸ਼ਲ ਤਰਨ ਚੌਧਰੀ, ਲੈਫਟੀਨੈਂਟ ਜਨਰਲ ਨੀਰਜ ਵਰਸਨੇ, ਲੈਫਟੀਨੈਂਟ ਜਨਰਲ ਵਿਕਾਸ ਰੋਹੇਲਾ, ਲੈਫਟੀਨੈਂਟ ਜਨਰਲ ਹਰਬਿੰਦਰ ਸਿੰਘ ਵੰਦਰਾ ਅਤੇ ਲੈਫਟੀਨੈਂਟ ਜਨਰਲ ਮੋਹਿੰਦਰਪਾਲ ਸਿੰਘ ਨੂੰ ਅਤ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਵਾਜ਼ਿਆ ਗਿਆ। ਇਸ ਮੌਕੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਰੱਖਿਆ ਮੰਤਰੀ ਰਾਜਨਾਥ ਸਿੰਘ, ਹੋਰ ਕੇਂਦਰੀ ਮੰਤਰੀ ਅਤੇ ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇਹ ਪੁਰਸਕਾਰ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਹੋਰਨਾਂ ਸੁਰੱਖਿਆ ਏਜੰਸੀਆਂ ਦੇ ਕਰਮਚਾਰੀਆਂ ਵੱਲੋਂ ਬੇਮਿਸਾਲ ਬਹਾਦਰੀ ਦੇ ਕੰਮ ਨੂੰ ਮਾਨਤਾ ਦੇਣ ਲਈ ਦਿੱਤੇ ਜਾਂਦੇ ਨੇ। ਇਹ ਪੁਰਸਕਾਰ ਜੰਮੂ ਕਸ਼ਮੀਰ, ਉੱਤਰ ਪੂਰਬ ਅਤੇ ਦੇਸ਼ ਦੀਆਂ ਸਰਹੱਦਾਂ ਦੇ ਨਾਲ ਨਾਲ ਦਹਿਸ਼ਤਗਰਦੀ, ਅੱਤਵਾਦ ਅਤੇ ਦੁਸ਼ਮਣੀ ਭਰੇ ਖਤਰਿਆਂ ਖਿਲਾਫ਼ ਭਾਰਤ ਦੀ ਨਿਰੰਤਰ ਲੜਾਈ ਨੂੰ ਦਰਸਾਉਂਦੇ ਨੇ ਅਤੇ ਨਾਲ ਹੀ ਹਵਾਬਾਜ਼ੀ, ਸਮੁੰਦਰੀ ਕਾਰਜਾਂ ਅਤੇ ਮਾਨਵਤਾਵਾਦੀ ਮਿਸ਼ਨਾਂ 'ਚ ਬੇਮਿਸਾਲ ਹਿੰਮਤ ਦੇ ਕਾਰਜ ਨੂੰ ਮਾਨਤਾ ਵੀ ਦਿੰਦੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੱਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ ਇੱਕ ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਨੇ ਇਹ ਨਿਰਦੇਸ਼ ਅੱਜ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੀ ਇਕੱਤਰਤਾ ਵਿੱਚ ਪਾਸ ਕੀਤਾ, ਜੋ 15 ਜੂਨ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ, ਜਿਨ੍ਹਾਂ ਨੂੰ 29 ਜੂਨ ਨੂੰ ਬੇਅਦਬੀ ਵਿਰੋਧੀ ਕਾਨੂੰਨ ਜਾਗਤ ਜੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਸਪਸ਼ਟੀਕਰਨ ਦੇਣ ਲਈ ਤਖ਼ਤ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਸਿੱਖ ਸੰਸਥਾ ਵੱਲੋਂ ਇਸ ਸੋਧ 'ਤੇ ਇਤਰਾਜ਼ ਜਤਾਇਆ ਗਿਆ ਸੀ ਕਿ ਇਹ ਸਿੱਖ ਪੰਥ ਨਾਲ ਸਲਾਹ ਕੀਤੇ ਬਿਨਾਂ ਲਾਗੂ ਕੀਤਾ ਗਿਆ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਫੈਸਲਾ ਲਵੇਗੀ।
5: ਸਾਹਿਬ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਾ ਸਾਰੀਆਂ ਪਾਰਟੀਆਂ ਦੇ MLA ਸਾਹਿਬਾਨ ਨੂੰ। ਉਹਨਾਂ ਨੇ ਕੁਛ ਅਮੈਂਡਮੈਂਟਸ, ਕੁਛ ਸੋਧਾਂ ਜਿਹੜੀਆਂ ਪ੍ਰਪੋਜ਼ ਕੀਤੀਆਂ ਨੇ ਗੀਆਂ, ਜਿਹੜੀਆਂ ਕਿ ਸਾਨੂੰ ਮਾਨਯੋਗ ਸਪੀਕਰ ਸਾਹਿਬ ਦੇ ਰਾਹੀਂ ਭੇਜਣਗੇ। ਜਦੋਂ ਮਿਲ ਗਈਆਂ ਸਾਨੂੰ ਸੋਧਾਂ ਜਿਹੜੀਆਂ ਅਕਾਲ ਤਖ਼ਤ ਸਾਹਿਬ ਤੋਂ ਆਉਣਗੀਆਂ, ਜਥੇਦਾਰ ਸਾਹਿਬ ਭੇਜਣਗੇ, ਉਹ ਤੋਂ ਬਾਅਦ ਅਸੀਂ ਵਿਚਾਰ ਵਟਾਂਦਰਾ ਲੈ ਕੇ 1 ਮਹੀਨੇ 'ਚ ਫੈਸਲਾ ਲਵਾਂਗੇ।
4: ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਇਸ ਵਿੱਚ ਕਿਸੇ ਵੀ ਤਰ੍ਹਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾ ਦੀ ਵਿਵਸਥਾ ਏ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਸ੍ਰੀ ਗੜੀ ਨੇ ਕਿਹਾ ਕਿ ਕਮਿਸ਼ਨ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਸ਼ਿਕਾਇਤਾਂ ਅਤੇ ਉਹਨਾਂ ਦੇ ਹੱਕਾਂ ਦੀ ਸੁਰੱਖਿਆ ਲਈ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾਂ ਆਖਿਆ ਕਿ ਕਮਿਸ਼ਨ ਕੋਲ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਕਾਨੂੰਨੀ ਪ੍ਰਕਿਰਿਆ ਮੁਤਾਬਕ ਨਿਰਪੱਖ ਢੰਗ ਨਾਲ ਵਿਚਾਰ ਕੀਤਾ ਜਾਂਦਾ ਹੈ ਅਤੇ ਸੰਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਉਹਨਾਂ ਦੇ ਸਮੇਂ ਸਿਰ ਨਿਪਟਾਰੇ ਲਈ ਯੋਗ ਕਾਰਵਾਈ ਵੀ ਕੀਤੀ ਜਾਂਦੀ ਹੈ। ਸ੍ਰੀ ਗੜੀ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਵੱਲੋਂ ਰੱਖੇ ਗਏ ਮਸਲਿਆਂ ਨੂੰ ਨਿਯਮਾਂ ਅਤੇ ਕਾਨੂੰਨੀ ਵਿਵਸਥਾ ਮੁਤਾਬਕ ਵਿਚਾਰਿਆ ਜਾਵੇਗਾ ਅਤੇ ਜਿੱਥੇ ਕਮਿਸ਼ਨ ਦੇ ਅਧਿਕਾਰ ਖੇਤਰ ਅਧੀਨ ਕਾਰਵਾਈ ਬਣਦੀ ਹੋਵੇਗੀ, ਉੱਥੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਏਗੀ। ਇਸ ਮਗਰੋਂ ਚੇਅਰਮੈਨ ਨੇ ਕਬੀਰ ਜਯੰਤੀ ਮੌਕੇ ਪਿੰਡ ਝਾਂਡੀਆਂ ਕਲਾਂ ਵਿਖੇ ਕਰਵਾਏ ਗਏ ਸਮਾਗਮ ਅਤੇ ਭੂਰੀ ਵਾਲੇ ਗੁਰਗੱਦੀ ਪਰੰਪਰਾ ਨਾਲ ਸੰਬੰਧਿਤ ਧਾਰਮਿਕ ਸਮਾਗਮ 'ਚ ਵੀ ਸ਼ਿਰਕਤ ਕੀਤੀ। ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਅਤੇ ਲੋੜਵੰਦ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਿੱਤੀ ਸਾਲ 2026-27 ਦੌਰਾਨ ਹੁਣ ਤੱਕ 1,583 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਲੱਖਾਂ ਬਜ਼ੁਰਗਾਂ, ਵਿਧਵਾਵਾਂ, ਨਿਆਸਰਾ ਔਰਤਾਂ, ਅਨਾਥ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਵਜੋਂ ਸਿੱਧਾ ਫਾਇਦਾ ਮਿਲਿਆ। ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਚਾਲੂ ਮਾਲੀ ਸਾਲ ਦੌਰਾਨ ਸਮਾਜਿਕ ਸੁਰੱਖਿਆ ਅਤੇ ਭਲਾਈ ਯੋਜਨਾਵਾਂ ਲਈ 6,131 ਕਰੋੜ 91 ਲੱਖ ਰੁਪਏ

0: ਬਜਟ ਰੱਖਿਆ। ਇਹ ਬਜਟ ਵਿਵਸਥਾ ਸੂਬੇ ਦੇ ਲਗਭਗ 36 ਲੱਖ ਲਾਭਪਾਤਰੀਆਂ ਨੂੰ ਨਿਯਮਿਤ ਵਿੱਤੀ ਸਹਾਇਤਾ ਯਕੀਨੀ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਲ ਰਾਸ਼ੀ ਵਿੱਚੋਂ ਬੁਢਾਪਾ ਪੈਨਸ਼ਨ ਵਾਸਤੇ 1,048 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਤੇ ਇਸੇ ਤਰ੍ਹਾਂ ਵਿਧਵਾਵਾਂ, ਬੇਸਹਾਰਾ ਔਰਤਾਂ, ਅਨਾਥ ਤੇ ਆਸ਼ਰਿਤ ਬੱਚਿਆਂ ਤੇ ਦਿਵਿਆਂਗ ਵਿਅਕਤੀਆਂ ਦੇ ਫਾਇਦੇ ਲਈ ਚੱਲ ਰਹੀਆਂ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ 535 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸੰਗਤਾਂ ਨਾਲ ਭਗਤ ਕਬੀਰ ਜੀ ਦੇ ਜੀਵਨ ਇਤਿਹਾਸ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਸੰਗਤਾਂ ਨੂੰ ਭਗਤ ਕਬੀਰ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਅਤੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਲਈ ਸੱਦਾ ਦਿੱਤਾ। ਉਧਰ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸਤਿਗੁਰ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੇ ਭਾਰਗਵ ਨਗਰ ਸਥਿਤ ਸਤਿਗੁਰ ਕਬੀਰ ਮੁੱਖ ਮੰਦਰ ਵਿਖੇ ਸ਼ਾਮ 8 ਵਜੇ ਤੋਂ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਮਗਰੋਂ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਦੌਰਾਨ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਸੰਗਤਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ। ਸ਼੍ਰੀ ਅਮਰਨਾਥ ਜੀ ਯਾਤਰਾ ਜੰਮੂ ਕਸ਼ਮੀਰ 'ਚ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਸ਼੍ਰੀ ਅਮਰਨਾਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਯਾਤਰਾ ਦੀ ਅਧਿਕਾਰਤ ਸ਼ੁਰੂਆਤ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ, ਕਾਫਲੇ ਦੀ ਆਵਾਜਾਈ ਅਤੇ ਸਮੁੱਚੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸੇ ਦੌਰਾਨ ਯਾਤਰਾ ਨੂੰ ਲੈ ਕੇ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਸਮੇਤ ਵੱਖ ਵੱਖ ਸੁਰੱਖਿਆ ਏਜੰਸੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਵਿੱਚ ਕਾਨੂੰਨ ਅਤੇ ਵਿਵਸਥਾ ਬਾਰੇ DGP PK ਸਿਨਹਾ ਨੇ ਸੁਰੱਖਿਆ ਦੇ ਵੱਖ ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਉਹਨਾਂ ਦੱਸਿਆ ਕਿ ਅਮਰਨਾਥ ਯਾਤਰਾ 'ਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਦੇ ਲਈ ਅੱਜ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਨਾਲ ਬੈਠਕ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਨਾਕਿਆਂ ਉੱਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਜੰਮੂ ਕਸ਼ਮੀਰ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਸੂਚਨਾ ਤਕਨਾਲੋਜੀ ਮੰਤਰੀ ਸਤੀਸ਼ ਸ਼ਰਮਾ ਨੇ ਅੱਜ ਜੰਮੂ ਰੇਲਵੇ ਸਟੇਸ਼ਨ ਤੋਂ ਸੋਮਨਾਥ ਯਾਤਰਾ ਨੂੰ ਰਵਾਨਾ ਕੀਤਾ। ਸਾਡੇ ਜੰਮੂ ਵਾਲੇ ਪੱਤਰਕਾਰ ਮੁਤਾਬਕ ਦੇਸ਼ ਦੀ ਅਮੀਰ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਅਤੇ ਸੱਭਿਆਚਾਰਕ ਆਦਾਨ ਪ੍ਰਦਾਨ ਰਾਹੀਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਚੱਲ ਰਹੀਆਂ ਪਹਿਲਕਦਮੀਆਂ ਦੇ ਹਿੱਸੇ ਵਜੋਂ ਸੱਭਿਆਚਾਰ ਵੱਲੋਂ ਇਸ ਦਾ ਆਯੋਜਨ ਕੀਤਾ ਗਿਆ। ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੰਜਾਬ ਭਰ ਦੇ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਨਿਡਰ ਹੋ ਕੇ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 31 ਮਈ 2026 ਤੱਕ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੰਬਰ 9512000200 ਅਤੇ ਆਡੀਓ ਵੀਡੀਓ ਰਿਕਾਰਡਿੰਗਾਂ ਸਮੇਤ ਕੁੱਲ 16,950 ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ। ਇਹਨਾਂ ਵਿੱਚੋਂ 10,951 ਸ਼ਿਕਾਇਤਾਂ ਦੂਜੇ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਇਹ ਸ਼ਿਕਾਇਤਾਂ ਯੋਗ ਕਾਰਵਾਈ ਲਈ ਸੰਬੰਧਿਤ ਵਿਭਾਗਾਂ ਨੂੰ ਭੇਜੀਆਂ ਗਈਆਂ ਨੇ। ਮੌਸਮ ਵਿਭਾਗ ਨੇ 1 ਜੁਲਾਈ ਤੋਂ ਮੌਸਮ 'ਚ ਉੱਤਰ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ 'ਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹਿੱਸਿਆਂ 'ਚ ਆਮ ਨਾਲੋਂ ਵੱਧ ਤਾਪਮਾਨ ਅਤੇ ਲੂ ਜਿਹੀ ਸਥਿਤੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ 1 ਜੁਲਾਈ ਤੋਂ 5 ਜੁਲਾਈ ਤੱਕ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਅੱਜ ਅਤੇ ਕੱਲ੍ਹ 30 ਜੂਨ ਨੂੰ ਵੀ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਹਰਿਆਣਾ 'ਚ ਗਰਮੀ ਰਹਿਣ ਦੀ ਸੰਭਾਵਨਾ ਜਤਾਈ ਹੈ। ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਅੱਜ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਹੱਲ ਕਰਨ ਦੇ ਦਿੱਤੇ ਨਿਰਦੇਸ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਆਪਣਾ ਡੈਜ਼ਰਟ ਆ ਗਿਆ ਪਰ ਆਪਣੀ ਚੈਂਪੀਅਨ ਨਹੀਂ ਆਈ ਅਜੇ ਤੱਕ। ਬਿੱਲ ਭਰਨ ਤੋਂ ਪਹਿਲਾਂ ਤਾਂ ਆਵੇਗੀ ਨਾ।
2: ਸੋ ਗਰਲਸ, ਕੀ ਹੋ ਰਿਹਾ ਹੈ?
1: ਬਿੱਲ ਹੋ ਰਿਹਾ ਹੈ। ਚੱਲ ਆਪਣਾ ਕਾਰਡ ਦੇ, ਪਿੰਨ ਦੇ।
2: RBI ਕਹਿੰਦਾ ਹੈ ਕਿ ਆਪਣਾ ਪਿੰਨ OTP CV

0: ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨੂੰ ਨਾ ਦਿਓ। ਆਨਲਾਈਨ ਬੈਂਕਿੰਗ ਸਿਰਫ ਆਪਣੇ ਹੀ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ। ਹੈ ਕੀ ਖਾਣ ਦੀ ਚੈਂਪੀਅਨਸ਼ਿਪ ਸੀ? RBI ਕਹਿੰਦਾ ਹੈ ਜਾਣਕਾਰ ਬਣੋ, ਸੁਚੇਤ ਰਹੋ।
1: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਵਰਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਜੀ ਦੋਸਤੋ, ਐਫ ਐਮ ਐਨ 102.7 ਮੈਗਾ ਹਰਟਸ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਦੋਸਤੋ, ਲਵ ਯੂ ਜ਼ਿੰਦਗੀ ਉਹ ਪ੍ਰੋਗਰਾਮ ਜਿਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਮੋਟੀਵੇਸ਼ਨਲ ਸਟੋਰੀਜ਼, ਖਾਸ ਤੌਰ 'ਤੇ ਮੈਂ ਅਤੇ ਤੁਹਾਡੇ ਵਾਸਤੇ ਮੋਟੀਵੇਸ਼ਨਲ ਸਟੋਰੀਜ਼ ਲੈ ਕੇ ਆਉਂਦਾ ਜੀ। ਅਗਲੀ ਕਹਾਣੀ, ਮਤਲਬ ਕਿ ਅੱਜ ਦੇ ਇਸ ਪ੍ਰੋਗਰਾਮ ਦੀ ਪਹਿਲੀ ਕਹਾਣੀ ਹੈ ਜੀ, ਸੰਗਰੂਰ ਦੇ ਇੱਕ ਛੋਟੇ ਜਿਹੇ ਪਿੰਡ ਦੀ। ਉਸ ਦੇ ਵਿੱਚ ਰਹਿੰਦੀ ਹੈ ਲੜਕੀ ਸੰਦੀਪ। ਸੰਦੀਪ ਦੇ ਪਿਤਾ ਜੀ ਮਜ਼ਦੂਰੀ ਕਰਦੇ ਨੇ, ਘਰ ਦੇ ਵਿੱਚ ਬਿਜਲੀ ਨਹੀਂ ਹੁੰਦੀ, ਲਾਲਟੈਨ ਦੀ ਰੋਸ਼ਨੀ ਦੇ ਵਿੱਚ ਪੜ੍ਹਾਈ ਕਰਨੀ ਪੈਂਦੀ ਹੈ ਸੰਦੀਪ ਨੂੰ। 10ਵੀਂ ਕਲਾਸ ਦੇ ਵਿੱਚੋਂ ਸਕੂਲ ਦੀ ਟੋਪਰ ਬਣਦੀ ਹੈ ਅਤੇ ਪਲੱਸ ਟੂ ਤੋਂ ਬਾਅਦ ਪਿਤਾ ਦੇ ਕੋਲ ਫੀਸ ਦੇਣ ਦੇ ਲਈ ਪੈਸੇ ਨਹੀਂ ਬਚਦੇ। ਸੰਦੀਪ ਫੈਸਲਾ ਕਰਦੀ ਹੈ ਕਿ ਜ਼ਿੰਦਗੀ 'ਚ ਡਾਕਟਰ ਪੜ੍ਹਨਾ। ਡਾਕਟਰ ਬਣਨ ਦੇ ਪਿੱਛੇ ਦੀ ਕਹਾਣੀ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ, ਪਰ ਪਿੰਡ ਵਾਲੇ ਕਹਿੰਦੇ ਆ ਭਾਈ ਕੁੜੀ ਹੈ, ਵਿਆਹ ਕਰ ਦਿਉ ਇਹਦਾ ਬਸ। ਪਰ ਉਹਨੇ ਮਨ 'ਚ ਠਾਣਿਆ ਸੀ ਕਿ ਜ਼ਿੰਦਗੀ ਦੇ ਵਿੱਚ ਡਾਕਟਰ ਬਣਨਾ, ਤਾਂ ਉਸਨੇ ਦਿਨੇ ਲੋਕਾਂ ਦੇ ਘਰਾਂ 'ਚ ਜਾ ਕੇ ਭਾਂਡੇ ਮਾਂਜੇ, ਰਾਤ ਨੂੰ ਨੀਟ ਦੀ ਤਿਆਰੀ ਕੀਤੀ, ਪੁਰਾਣੇ ਅਖਬਾਰਾਂ ਤੋਂ ਨੋਟਸ ਤਿਆਰ ਕੀਤੇ। ਪਹਿਲੀ ਵਾਰ, ਦੋ ਵਾਰ ਜਦੋਂ ਨੀਟ ਦਾ ਐਗਜ਼ਾਮ ਹੋਇਆ ਤਾਂ ਕਲੀਅਰ ਨਹੀਂ ਹੋਇਆ, ਪਰ ਤੀਸਰੀ ਵਾਰ ਐਗਜ਼ਾਮ ਕਲੀਅਰ ਕਰਕੇ ਉਸਨੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਸੀਟ ਹਾਸਲ ਕਰ ਲਈ। ਪੜ੍ਹਾਈ ਦੇ ਨਾਲ ਸਕਾਲਰਸ਼ਿਪ ਅਤੇ ਟਿਊਸ਼ਨ ਪੜ੍ਹਾ ਕੇ ਉਸਨੇ ਆਪਣਾ ਖਰਚਾ ਪੂਰਾ ਕੀਤਾ ਅਤੇ ਅੱਜ ਸੰਦੀਪ ਕੌਰ ਡਾਕਟਰ ਸੰਦੀਪ ਕੌਰ ਬਣ ਚੁੱਕੀ ਹੈ ਅਤੇ ਉਹ ਹਸਪਤਾਲਾਂ ਦੇ ਵਿੱਚ ਲੋਕਾਂ ਦਾ ਮੁਫਤ ਇਲਾਜ ਕਰਦੀ ਹੈ। ਉਹ ਕਹਿੰਦੀ ਹੈ ਕਿ ਜਦੋਂ ਪਿਓ ਦੇ ਹੱਥਾਂ ਵਿੱਚ ਛਾਲੇ ਦੇਖੇ ਸੀ ਤਾਂ ਉਸੇ ਦਿਨ ਸਹੁੰ ਖਾ ਲਈ ਸੀ ਕਿ ਕਿਸੇ ਗਰੀਬ ਨੂੰ ਪੈਸਿਆਂ ਕਰਕੇ ਇਲਾਜ ਤੋਂ ਵਾਂਝਾ ਨਹੀਂ ਰਹਿਣ ਦਿਆਂਗੀ। ਅਤੇ ਬਸ ਇਹੀ ਉਸਦਾ ਇੱਕ ਮੋਟੀਵੇਸ਼ਨ ਸੀ, ਡ੍ਰੀਮ ਸੀ, ਜਿਸ ਨੇ ਉਸਨੂੰ ਡਾਕਟਰ ਬਣਾ ਦਿੱਤਾ।

ਦੋਸਤੋ, ਸੁਪਨਾ ਵੱਡਾ ਹੋਵੇ ਤਾਂ ਰਸਤੇ ਆਪਣੇ ਆਪ ਬਣ ਜਾਂਦੇ ਨੇ। ਲੋਕਾਂ ਦੀ ਗੱਲ ਸੁਣਨੀ ਛੱਡੋ, ਆਪਣੇ ਦਿਲ ਦੀ ਗੱਲ ਸੁਣੋ। ਬਸ ਜਿਸ ਦਿਨ ਤੁਸੀਂ ਆਪਣੇ ਦਿਲ ਦੀ ਗੱਲ ਸੁਣਨੀ ਸਿੱਖ ਲਈ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਜੀ ਤੁਸੀਂ ਸਹੀ ਟਰੈਕ 'ਤੇ ਹੋ, ਅਤੇ ਤੁਹਾਡੀ ਇਸ ਗੱਲ ਦੇ ਨਾਲ ਲੋਕਾਂ ਨੂੰ ਬਿਲਕੁਲ ਵੀ ਠੇਸ ਨਹੀਂ ਪਹੁੰਚੇਗੀ। ਹਾਂਜੀ, ਅਤੇ ਵੈਸੇ ਜੱਟ ਯਮਲਾ ਪਗਲਾ ਦੀਵਾਨਾ ਬਣਨ ਦੇ ਨਾਲੋਂ ਚੰਗਾ ਜੀ ਕਿ ਆਪਣੇ ਮਨ ਦੀ ਅਤੇ ਆਪਣੇ ਦਿਲ ਦੀ ਸੁਣੋ, ਅਤੇ ਇਹ ਦੇਖੋ ਕਿ ਇਹ ਗੱਲ ਬਿਲਕੁਲ ਸਹੀ ਹੈ। ਜੇ ਸਹੀ ਹੈ ਤਾਂ ਦਰੁਸਤ ਹੈ, ਦਰੁਸਤ ਹੈ ਤਾਂ ਤੁਸੀਂ ਚੁਸਤ ਹੋ ਜੀ, ਅਤੇ ਬਸ ਚੁਸਤ ਹੋ ਤਾਂ ਫਿਰ ਚੱਲਦੇ ਚਲੋ ਆਪਣੇ ਟਰੈਕ ਦੇ ਉੱਤੇ। ਪਰ ਮੈਂ ਲੈ ਕੇ ਆ ਰਿਹਾ ਟਰੈਕ ਜੀ ਤੁਹਾਡੇ ਵਾਸਤੇ ਸੁਨੰਦਾ ਸ਼ਰਮਾ ਦੀ ਆਵਾਜ਼ ਦੇ ਵਿੱਚ, ਜੱਟ ਯਮਲਾ।

ਵੈਲਕਮ ਬੈਕ ਜੀ ਐਫਐਮ 102.7 ਮੈਗਾਹਰਟਜ਼ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ ਤੇ ਲਵ ਯੂ ਜ਼ਿੰਦਗੀ ਦੇ ਵਿੱਚ ਸਮਾਂ ਹੋ ਗਿਆ ਜੀ ਅਗਲੀ ਮੋਟੀਵੇਸ਼ਨਲ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਦਾ। ਅਗਲੀ ਕਹਾਣੀ ਹੈ ਜੀ ਭੀਖੂ ਬਾਈ ਦੀ। 100 ਰੁਪਏ ਤੋਂ ਲੈ ਕੇ 100 ਕਰੋੜ ਦਾ ਬ੍ਰਾਂਡ ਖੜਾ

ਕਰਨ ਵਾਲੇ ਉਸ ਇਨਸਾਨ ਦੀ। ਸੋ ਗੁਜਰਾਤ ਦੇ ਰਹਿਣ ਵਾਲੇ ਭੀਖੂ ਬਾਈ ਅੱਠਵੀਂ ਫੇਲ ਮੁੰਬਈ ਆ ਕੇ ਉਹਨਾਂ ਨੇ ਚਾਹ ਵੇਚੀ, ਫਿਰ ਫੈਕਟਰੀ 'ਚ ਮਜ਼ਦੂਰੀ ਅਤੇ ਤਨਖਾਹ ਸੀ ਸਿਰਫ 200 ਰੁਪਏ ਮਹੀਨਾ। ਅਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਦਿਨ ਫੈਕਟਰੀ 'ਚ ਉਹਨਾਂ ਨੇ ਮਿੱਠੇ ਬੂੰਦੀ ਦੇ ਲੱਡੂ ਦੇਖੇ ਤਾਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਆਪਣਾ ਛੋਟਾ ਜਿਹਾ ਠੇਲਾ ਲਗਾ ਲਵਾਂ। ਜੇਬ 'ਚ ਸਿਰਫ 100 ਰੁਪਏ ਸੀ ਜਿਸ ਨਾਲ ਉਹਨਾਂ ਨੇ ਸਮਾਨ ਖਰੀਦਿਆ, ਲੱਡੂ ਬਣਾਏ ਅਤੇ ਰੇਲਵੇ ਸਟੇਸ਼ਨ 'ਤੇ ਵੇਚਣ ਚਲੇ ਗਏ। ਪਹਿਲੇ ਦਿਨ 10 ਰੁਪਏ ਮੁਨਾਫਾ ਹੋਇਆ ਅਤੇ ਉਹ 10 ਰੁਪਏ ਫਿਰ ਸਮਾਨ 'ਚ ਲਗਾ ਦਿੱਤੇ। ਇਸ ਤਰ੍ਹਾਂ ਰੋਜ਼ 10-10 ਰੁਪਏ ਜੋੜਦਾ ਗਿਆ ਅਤੇ ਲੋਕਾਂ ਨੇ ਉਹਨਾਂ ਦਾ ਨਾਮ ਰੱਖ ਦਿੱਤਾ ਭੀਖੂ ਬਾਈ। 35 ਸਾਲ ਮਿਹਨਤ ਕੀਤੀ ਅਤੇ ਅੱਜ ਭੀਖੂ ਰਾਮ ਚੰਦਨਮਲ ਨਾਮ ਦੀ ਉਹਨਾਂ ਦੀ ਇੱਕ ਕੰਪਨੀ ਹੈ ਜਿਹਤੇ 100 ਕਰੋੜ ਤੋਂ ਵੱਧ ਦਾ ਕਾਰੋਬਾਰ ਕਰਦੀ ਹੈ ਅਤੇ ਕਹਿੰਦੇ ਨੇ ਉਹਨਾਂ ਦੇ ਜਿਹੜੇ ਲੱਡੂ ਨੇ ਨਾ ਉਹ ਅਮਰੀਕਾ ਤੱਕ ਜਾਂਦੇ ਨੇ। ਅਤੇ ਅੱਜ ਵੀ ਉਹ ਸਵੇਰੇ ਰੋਜ਼ 5 ਵਜੇ ਉੱਠਦੇ ਨੇ, ਫੈਕਟਰੀ ਆਉਂਦੇ ਨੇ ਅਤੇ ਜਦੋਂ ਉਹਨਾਂ ਨੂੰ ਪੁੱਛਦੇ ਹਾਂ ਕਿ ਜੀ ਹੁਣ ਤਾਂ ਤੁਸੀਂ ਇੰਨੇ ਅਮੀਰ ਹੋ ਚੁੱਕੇ ਹੋ, ਅੱਜ ਵੀ ਕਿਉਂ ਤੁਸੀਂ ਇੰਨੀ ਮਿਹਨਤ ਕਰਦੇ ਹੋ, ਤਾਂ ਉਹ ਕਹਿੰਦੇ ਨੇ ਕਿ ਮੇਰੇ ਕੋਲ ਕੋਈ ਡਿਗਰੀ ਨਹੀਂ ਹੈ, ਬਸ ਮਿਹਨਤ ਦੀ ਇੱਕ ਪੱਕੀ ਡਿਗਰੀ ਹੈ ਅਤੇ ਛੋਟਾ ਕੰਮ ਨਹੀਂ ਹੁੰਦਾ, ਛੋਟੀ ਸੋਚ ਹੁੰਦੀ ਹੈ। ਸੋ ਆਓ ਕੋਈ ਸ਼ੁਰੂਆਤ ਕਰੀਏ, ਭਾਵੇਂ ਉਹ ਛੋਟੀ ਹੋਵੇ, ਪਰ ਜੇਕਰ ਤੁਹਾਡਾ ਇਰਾਦਾ ਵੱਡਾ ਹੈ ਤਾਂ ਰੋਜ਼ ਥੋੜ੍ਹਾ ਥੋੜ੍ਹਾ ਕਰਕੇ ਉਹ ਛੋਟਾ ਜਿਹਾ ਸਾਡਾ ਇਰਾਦਾ ਇੱਕ ਦਿਨ ਪਹਾੜ ਬਣ ਜਾਂਦਾ ਹੈ। ਦੋਸਤੋ, ਸਟੂਡੀਓ ਦੇ ਵਿੱਚ ਮੇਰੇ ਨਾਲ ਇੱਕ ਮਹਿਮਾਨ ਮੌਜੂਦ ਨੇ, ਮਹਿਮਾਨ ਨਹੀਂ ਉਹ ਵੀ ਕਾਰਜੇ ਨੇ। ਸੋ ਮੈਂ ਉਹਨਾਂ ਨੂੰ ਕਿਹਾ ਕਿ ਨਾ ਕਿ ਮੈਂ ਸਾਡੇ ਲਿਸਨਰਸ ਵਾਸਤੇ, ਮੈਨੂੰ ਮੌਕੇ 'ਤੇ ਕੋਈ ਜੋਕ ਯਾਦ ਨਹੀਂ ਆ ਰਿਹਾ, ਮੈਂ ਕਿਹਾ ਮੈਨੂੰ ਨਾ ਇੱਕ ਹਸਬੈਂਡ ਵਾਈਫ 'ਤੇ ਜੋਕ ਦੱਸਿਆ ਜਾਵੇ। ਅਤੇ ਹਸਬੈਂਡ ਵਾਈਫ 'ਤੇ ਜੋਕ ਦੱਸਣ ਦੇ ਲਈ ਮੈਂ ਕਿਹਾ ਕੋਈ ਵਧੀਆ ਜਿਹਾ ਲਾਫਟਰ ਹੈ ਨਾ, ਕਿਉਂਕਿ ਪਰਿਵਾਰ ਇਕੱਠਾ ਬੈਠ ਕੇ ਜਿਹੜਾ ਸੁਣਦਾ ਇਸ ਵੇਲੇ ਪ੍ਰੋਗਰਾਮ ਨੂੰ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਇੱਕ ਜੋਕ ਦੱਸੋ, ਅਤੇ ਹਸਬੈਂਡ ਵਾਈਫ 'ਤੇ ਜੋਕ ਦੱਸਣ ਦੀ ਬਜਾਏ ਉਹਨਾਂ ਨੇ ਇੱਕ ਜੋਕ ਦੱਸਿਆ, ਕਹਿੰਦੇ ਇੱਕ ਵਾਰ ਇੱਕ 3 ਬੰਦੇ ਹੁੰਦੇ ਨੇ, ਉਹ 3 ਬੰਦੇ ਕਹਿੰਦੇ ਉਹਨਾਂ ਦੇ ਕਿਹੜੇ ਰਿਸ਼ਤੇਦਾਰ ਆਇਆ ਹੁੰਦਾ ਅਤੇ ਉਹ ਰਿਸ਼ਤੇਦਾਰ ਨੂੰ ਬੱਸ 'ਚ ਚੜ੍ਹਾਉਣ ਜਾਂਦੇ ਨੇ ਅਤੇ ਕਹਿੰਦੇ ਉਹ 3 ਬੰਦੇ ਆਪ ਬੱਸ 'ਚ ਚੜ੍ਹ ਜਾਂਦੇ ਨੇ ਅਤੇ ਰਿਸ਼ਤੇਦਾਰ ਬਾਹਰ ਹੀ ਰਹਿ ਜਾਂਦਾ। ਮਤਲਬ ਮੈਂ ਉਹਨਾਂ ਨੂੰ ਇਸ ਕਰਕੇ ਕਿਹਾ ਸੀਗਾ ਕਿ ਮੈਨੂੰ ਜੋਕ ਦੱਸੋ, ਕਿਉਂਕਿ ਨਾ ਮੈਂ ਅਗਲਾ ਗਾਣਾ ਜਿਹੜਾ ਸ਼ੈਰੀ ਮਾਨ ਦੀ ਆਵਾਜ਼ 'ਚ ਚਲਾਉਣਾ ਸੀਗਾ ਅਤੇ ਉਹ ਗਾਣਾ ਜਿਹੜਾ ਹੈ ਉਹ ਹੈ ਜੀ ਕਿ ਮੈਂ ਤੇਰੀ ਨੌਕਰ ਲੱਗੀ ਹਾਂ ਨਾ। ਉਹ ਮੈਂ ਸੋਚਿਆ ਸੀ ਕਿ ਕੁਛ ਇੱਦਾਂ ਦਾ ਜੋਕ ਹੋਏਗਾ, ਉਹ ਨਾ ਜਿੱਦਾਂ ਆਰ ਜੀ ਗੱਲਾਂ ਬਣਾ ਦਿੰਦੇ ਨੇ, ਜਿੱਦਾਂ ਹੁਣ ਮੈਂ ਬਣਾਤੀ ਹੈ ਨਾ, ਜੋਕ ਕੋਈ ਹੋਰ ਸੁਣਾ ਤਾਂ ਗਾਣਾ ਤੁਹਾਨੂੰ ਉਹੀ ਸੁਣਾਉਣਾ ਜੋ ਮੈਂ ਪਹਿਲਾਂ ਦਾ ਰੱਖਿਆ ਹੋਇਆ ਨਾ। ਸੋ ਜੀ ਸ਼ੈਰੀ ਮਾਨ ਦੀ ਆਵਾਜ਼ 'ਚ ਸੁਣਦੇ ਹਾਂ ਟਰੈਕ ਨੌਕਰ।

ਬਿਲਕੁਲ ਜੀ, ਲਵ ਯੂ ਜ਼ਿੰਦਗੀ ਪ੍ਰੋਗਰਾਮ ਚੱਲ ਰਿਹਾ ਅਤੇ ਉਮੀਦ ਕਰਦਾ ਤੁਸੀਂ ਆਪਣੇ ਆਰਜੇ ਦੇ ਨਾਲ ਪੂਰਾ ਪੂਰਾ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ. ਅਤੇ ਵੱਧਦਿਆਂ ਜੀ ਸਾਡੀ ਅਗਲੀ ਮੋਟੀਵੇਸ਼ਨਲ ਸਟੋਰੀਜ਼ ਦੇ ਵੱਲ, ਇਹ ਤਾਂ ਵੀ ਸੁਣਾਈਆਂ ਜਾ ਰਹੀਆਂ ਨੇ ਜੀ ਜਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਤਾਂ ਕਿ ਤੁਸੀਂ ਅੱਜ ਦੀ ਜਨਰੇਸ਼ਨ ਨੂੰ ਅਗਰ ਮੋਟੀਵੇਟ ਕਰਨਾ ਤਾਂ ਤੁਸੀਂ ਇਹ ਕਹਾਣੀ ਸੁਣਾ ਸਕਦੇ ਹੋ ਜੀ. ਅਗਲੀ ਕਹਾਣੀ ਹੈ ਜੀ ਵ੍ਹੀਲਚੇਅਰ ਤੋਂ ਪਹਾੜ ਦੀ ਚੋਟੀ ਤੱਕ ਦੇ ਸਫ਼ਰ ਦੀ. ਅਰੁਣਿਮਾ ਨੈਸ਼ਨਲ ਲੈਵਲ ਦੀ ਵਾਲੀਬਾਲ ਖਿਡਾਰੀ. ਇੱਕ ਦਿਨ ਟ੍ਰੇਨ ਦੇ ਵਿੱਚ ਲੁੱਟਖੋ ਹੋਈ. ਚੋਰਾਂ ਦੇ ਨਾਲ ਉਹ ਝਗੜਾ ਕਰਨ ਲੱਗ ਪਈ ਅਤੇ ਚੋਰਾਂ ਨੇ ਉਸਨੂੰ ਚੱਲਦੀ ਹੋਈ ਟ੍ਰੇਨ 'ਚੋਂ ਸੁੱਟ ਦਿੱਤਾ. ਇੱਕ ਲੱਤ ਰੇਲ ਗੱਡੀ ਹੇਠਾਂ ਆ ਕੇ ਕੱਟ ਗਈ. ਹੋਸਪਿਟਲ 'ਚ ਡਾਕਟਰਾਂ ਨੇ ਕਿਹਾ ਕਿ ਹੁਣ ਤਾਂ ਖੇਡਣਾ ਭੁੱਲ ਜਾਓ. ਅਰੁਣਿਮਾ ਨੇ ਨਕਲੀ ਲੱਤ ਲਗਵਾ ਕੇ ਹਸਪਤਾਲ ਦੇ ਬਿਸਤਰ 'ਤੇ ਬੈਠੇ ਹੋਏ ਹੀ ਇਹ ਸਹੁੰ ਖਾ ਲਈ ਕਿ ਮੈਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਝੰਡਾ ਲਹਿਰਾਵਾਂਗੀ. ਉਹਨਾਂ ਦੀ ਇਹ ਗੱਲ ਸੁਣ ਕੇ ਲੋਕ ਹੱਸੇ. ਪਰਿਵਾਰ ਨੇ ਰੋਕਿਆ ਪਰ ਅਰੁਣਿਮਾ ਨੇ ਪਹਾੜ ਚੜ੍ਹਨ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ. ਇੱਕ ਲੱਤ, ਵ੍ਹੀਲਚੇਅਰ ਅਤੇ ਹੌਸਲੇ ਦੇ ਸਹਾਰੇ. -30 ਡਿਗਰੀ ਸੈਲਸੀਅਸ ਦੀ ਠੰਡ, ਆਕਸੀਜਨ ਦੀ ਕਮੀ, ਇਹ ਸਭ ਕੁਝ ਹੋਣ ਦੇ ਬਾਵਜੂਦ ਉਹਨੇ ਹਰ ਇੱਕ ਔਂਕੜ ਨੂੰ ਸਹਾਰਿਆ. 2013 ਵਿੱਚ ਅਰੁਣਿਮਾ ਦੁਨੀਆ ਦੀ ਪਹਿਲੀ ਮਹਿਲਾ ਬਣੀ ਜਿਨ੍ਹਾਂ ਨੇ ਮਾਊਂਟ ਐਵਰੈਸਟ ਚੋਟੀ ਨੂੰ ਹਾਸਲ ਕੀਤਾ. ਉਹ ਵੀ ਆਪਣੀ ਬੋਡੀ ਦੇ, ਜਾਂ ਅਸੀਂ ਕਹਿ ਸਕਦੇ ਹਾਂ ਸਰੀਰ ਦੀ ਇੱਕ, ਜਿਹੜੇ ਲੋਕ ਉਹਨੂੰ ਕਮਜ਼ੋਰੀ ਮੰਨਦੇ ਨੇ, ਉਸ ਕਮਜ਼ੋਰੀ ਨੂੰ ਆਪਣੇ ਮਨ ਤੋਂ ਨਿਕਾਲ ਕੇ ਚੋਟੀ 'ਤੇ ਖੜ੍ਹ ਕੇ ਉਸਨੇ ਕਿਹਾ ਕਿ ਜਦੋਂ ਡਿੱਗੋਗੇ ਤਾਂ ਹੀ ਪਤਾ ਲੱਗੇਗਾ ਕਿ ਉੱਠਣਾ ਕਿਵੇਂ ਹੈ. ਸੋ ਦੋਸਤੋ, ਹਾਦਸਾ ਤੁਹਾਡੀ ਮੰਜ਼ਿਲ ਨਹੀਂ ਬਣਾ ਸਕਦਾ ਜੇ ਤੁਸੀਂ ਖੁਦ ਆਪਣੀ ਮੰਜ਼ਿਲ ਤੈਅ ਕਰੋ. ਦਰਦ ਨੂੰ ਬਹਾਨਾ ਨਾ ਬਣਾਓ, ਉਸ ਨੂੰ ਇੱਕ ਫਿਊਲ ਬਣਾਓ ਅਤੇ ਬਸ ਫਿਰ ਉਸ ਫਿਊਲ ਨੂੰ ਚੱਲਣ ਦਿਓ. ਫਿਰ ਦੇਖੋ ਜ਼ਿੰਦਗੀ ਕਿਵੇਂ ਅਗਾਂਹ ਨੂੰ ਵੱਧਦੀ ਜਾਏਗੀ.

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ, ਜਾਂ ਇਹ ਕਹਿ ਸਕਦਾ ਕਿ ਚੱਲ ਰਿਹਾ ਸੀ, ਕਿਉਂਕਿ ਸਮਾਂ ਆਪਣੇ ਚਾਲੇ ਚੱਲਦਾ ਜਾਂਦਾ ਜੀ, ਉਸਨੂੰ ਅਸੀਂ ਰੋਕ ਨਹੀਂ ਸਕਦੇ, ਉਸਨੂੰ ਅਸੀਂ ਫੜ ਨਹੀਂ ਸਕਦੇ, ਪਰ ਇਸ ਵੇਲੇ ਸਟੂਡੀਓ ਦੇ ਵਿੱਚ ਇੱਕ ਅਲੱਗ ਹੀ ਵਾਈਵ ਮਾਹੌਲ ਐਨਰਜੀ ਆਉਣ ਪਹੁੰਚੀ ਹੈ। ਕੌਣ ਹੈ ਉਹ ਐਨਰਜੀ, ਕੌਣ ਹੈ ਉਹ ਸ਼ਖਸੀਅਤ, ਕੌਣ ਹੈ ਉਹ ਇਨਸਾਨ, ਕੌਣ ਹੈ ਉਹ ਨੌਜਵਾਨ ਜਿਹੜਾ ਤੁਹਾਨੂੰ 11 ਵਜੇ ਤੱਕ ਦੀ ਪੂਰੀ ਡੋਜ਼, ਮਤਲਬ ਐਨਰਜੈਟਿਕ ਡੋਜ਼ ਹੈਗਾ, ਇਨਫੋਟੇਨਮੈਂਟ ਦਾ ਜੋ ਹੋਏਗਾ ਖਜ਼ਾਨਾ, ਜਿਹੜਾ ਕੋਈ ਨਹੀਂ ਲਗਾਏਗਾ ਬਹਾਨਾ, ਜਿਹੜਾ ਜਿਹਨੂੰ ਆਖਦਾ ਕਿ ਯਾਰ ਤੂੰ ਹੈ ਤਾਂ ਹੈ ਜ਼ਮਾਨਾ। ਸੋ ਇਸ ਤੋਂ ਜ਼ਿਆਦਾ ਹੋਰ ਰਾਈਮਿੰਗ ਮੈਂ ਨਹੀਂ ਕਰਾਂਗਾ, ਕਿਉਂਕਿ ਭਾਈ ਸਾਹਿਬ ਆਣ ਚੁੱਕੇ ਨੇ, ਕਹਿੰਦੇ ਭਾਈ ਸਾਹਿਬ ਬਹੁਤ ਬੋਲ ਲਿਆ ਤੁਸੀਂ, ਕਹਿੰਦੇ ਤੁਸੀਂ ਸਵੇਰ ਦੇ, ਮਾਫੀ ਚਾਹੁੰਦਾ, ਦੁਪਹਿਰ ਦੇ 2 ਵਜੇ ਤੋਂ ਲੈ ਕੇ ਹੁਣ ਤੱਕ ਕਹਿੰਦੇ ਲੱਗੇ ਹੋਏ ਹੋ, ਹੁਣ ਸੀਟ ਨੂੰ ਕਹਿੰਦੇ ਤੁਸੀਂ ਖਾਲੀ ਕਰਨਾ। ਮੈਂ ਕਿਹਾ ਜੀ ਠੀਕ ਹੈ, ਪਰ ਜਾਂਦੇ ਜਾਂਦੇ ਦੋਸਤਾਂ ਦੇ ਕੋਲੋਂ ਇਜਾਜ਼ਤ ਲੈ ਲਈਏ ਜੀ। ਸੋ ਜਾਂਦੇ ਜਾਂਦੇ ਦੋਸਤੋ, ਜੋ ਅੱਜ ਅਸੀਂ ਮੋਟੀਵੇਸ਼ਨਲ ਸਟੋਰੀਜ਼ ਪੜ੍ਹੀਆਂ ਉਹਨਾਂ ਤੋਂ ਬਸ ਇਹੀ ਕਹਿਣਾ ਚਾਹੁੰਦਾਗਾ ਕਿ ਬਹਾਨੇ ਨਾ ਬਣਾਈਏ, ਬਹਾਨਾ ਫੜਨਾ ਸਿੱਖੀਏ, ਮਤਲਬ ਕਿ ਉਹ ਬਹਾਨਾ ਜਿਸ ਦੀ ਬਦੌਲਤ ਅਸੀਂ ਆਪਣੀ ਜ਼ਿੰਦਗੀ ਦੀਆਂ ਉਚਾਈਆਂ ਤੱਕ ਪਹੁੰਚ ਸਕਦੇ ਹਾਂ। ਡਿੱਗਣਾ ਮਨਾ ਨਹੀਂ, ਡਿੱਗ ਸਕਦੇ ਹਾਂ ਜੀ, ਪਰ ਡਿੱਗਣ ਤੋਂ ਬਾਅਦ ਉੱਠਣਾ ਅਤੇ ਉੱਠ ਕੇ ਆਪਣੀ ਮੰਜ਼ਿਲ 'ਤੇ ਪਹੁੰਚਣਾ, ਇਸ ਚੀਜ਼ ਦੀ ਵੀ ਸਾਨੂੰ ਇੱਕ ਆਦਤ ਹੋਣੀ ਚਾਹੀਦੀ ਹੈ। ਅਤੇ ਤੀਸਰੀ ਗੱਲ, ਸ਼ੁਰੂਆਤ, ਸ਼ੁਰੂਆਤ ਕਦੇ ਵੀ ਕਿਸੇ ਵੀ ਥਾਂ 'ਤੇ ਕੀਤੀ ਜਾ ਸਕਦੀ ਹੈ, ਬਸ ਉਹਦਾ ਸਿਰਫ ਇੱਕੋ ਇੱਕ ਨੁਸਖਾ ਕਹਿ ਲਓ, ਜਾਂ ਇੱਕੋ ਇੱਕ ਇਸ਼ਾਰਾ ਕਹਿ ਲਓ, ਜਾਂ ਇੱਕੋ ਇੱਕ ਉਸਦੇ ਸਿਮਟਮ ਕਹਿ ਲਓ, ਉਹ ਇਹੀ ਹੈ ਕਿ ਆਦਤ ਹੋਣੀ ਚਾਹੀਦੀ ਹੈ। ਲਓ ਜੀ, ਹੁਣ ਭਾਈ ਸਾਹਿਬ ਵੱਲੋਂ ਇਸ਼ਾਰਾ ਹੋ ਗਿਆ, ਕਹਿੰਦੇ ਜੀ ਬਸ ਹੁਣ ਤੁਸੀਂ ਜਿੰਨਾ

ਨਮਸਕਾਰ, ਸ਼ਾਮ ਦੇ 7 ਵਜ ਚੁੱਕੇ ਨੇ ਤੇ ਐਫ ਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੈਸ਼ਲਿਸ ਦਾ ਉਨ੍ਹਾਂ ਦਾ ਦੌਰਾ ਕਾਫ਼ੀ ਸਾਰਥਕ ਰਿਹਾ ਹੈ ਅਤੇ ਇਸ ਨਾਲ ਭਾਰਤ ਸੈਸ਼ਲਿਸ ਦੀ ਦੋਸਤੀ ਮਜ਼ਬੂਤ ਹੋਵੇਗੀ। ਹਰਿਆਣਾ ਅਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਯਮੁਨਾ ਜਲ ਪ੍ਰੋਜੈਕਟ ਦੇ ਨਿਰਮਾਣ ਅਤੇ ਇਸ ਨੂੰ ਲਾਗੂ ਕਰਨ ਲਈ ਇੱਕ

ਸਮਝੌਤੇ ਉੱਤੇ ਦਸਤਖਤ ਕੀਤੇ ਨੇ। ਨੀਟ ਯੂਜੀ ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸੰਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਗਿਆ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਜੀ ਦੀ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ। ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਪੰਜਾਬ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ ਵਿੱਚ ਗਿਰਾਵਟ ਬਾਰੇ ਅਲਰਟ ਜਾਰੀ ਕੀਤਾ ਗਿਆ। ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

0: दादा मैं कैसा भोला भाला, जाने कौन घड़ी में पड़ गया, पढ़े लिखों से पाला, मीठी छुरी से हुआ हलाल, छोरा गंगा किनारे।
1: नहीं जी, सिर्फ जिहड़ा छोरा गंगा किनारे वाला सिर्फ वही हलाल नहीं, या फिर सिर्फ ओनू ही नहीं, मैं कहना पूरी उस समय जिहड़ी भारतीय आवाम सी उन्हां ने खूब प्यार किया जीवन कला नूं, क्योंकि बहुत सोहणे अंदाज दे नाल जिन्ना भी किरदार इन्हां नूं करन नूं मिलदा सीगा ਉਹ ਬਖੂਬੀ ਸੋਹਣਾ ਕਰਦੇ ਸੀਗੇ। ਸੋ ਜੀਵਨ ਕਲਾ ਜੀ ਦੀ ਅੱਜ ਬਰਥ ਐਨਵਰਸਰੀ ਹੈ, ਕਿਉਂਕਿ ਉਹਨਾਂ ਦਾ ਜਨਮ ਅੱਜ ਦੇ ਦਿਨ ਯਾਨੀ ਕਿ 29 ਤਰੀਕ ਨੂੰ ਜਿਹੜਾ ਇਹ ਹੁੰਦਾ ਹੈ, ਐਂਡ 1944 ਦੇ ਵਿੱਚ, ਠੀਕ ਹੈ ਜੀ। ਸੋ ਉਹਨਾਂ ਨੇ ਫਿਲਮੀ ਦੁਨੀਆਂ ਵਿੱਚ ਉਸ ਸਮੇਂ ਕਦਮ ਰੱਖਿਆ ਜਿਵੇਂ ਮੈਂ ਤੁਹਾਨੂੰ ਦੱਸ ਦਿੱਤਾ, ਅਤੇ ਜੀਵਨ ਕਲਾ ਨੂੰ ਕੋਈ ਵੱਡਾ ਰਾਸ਼ਟਰੀ ਜਾਂ ਫਿਲਮ ਅਵਾਰਡ ਤਾਂ ਨਹੀਂ ਮਿਲਦਾ, ਪਰ ਉਹਨਾਂ ਦੀ ਜਿਹੜੀ ਮੌਜੂਦਗੀ ਹੈ ਹਮੇਸ਼ਾ ਫਿਲਮਾਂ ਦੇ ਵਿੱਚ ਵੱਖਰੀ ਜ਼ਰੂਰ ਰਹਿੰਦੀ ਹੈ। ਐਂਡ ਇੱਕ ਵੱਖਰਾ ਜਿਹਾ ਨਾਮ ਹੈ ਜਿਹੜਾ ਮੈਨੂੰ ਨਹੀਂ ਸਮਝ ਆ ਰਿਹਾ ਕਿ ਕਿਉਂ ਉਹਨਾਂ ਦਾ ਨਾਮ ਇੱਦਾਂ ਦਾ ਸੀਗਾ। ਕਿਹਾ ਜਾਂਦਾ ਕਿ ਇਹਨਾਂ ਨੂੰ ਮਿਸਟਰ ਐਕਸ ਆਫ ਬੋਲੀਵੁੱਡ ਕਿਹਾ ਜਾਂਦਾ ਸੀਗਾ। ਮੈਂ ਇਹਦੇ ਬਾਰੇ ਕਾਫ਼ੀ ਜ਼ਿਆਦਾ ਸਰਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਲਿਖਿਆ ਕਿ ਸ਼ੀਜ਼ ਐਨ ਐਕਟਰ ਇਜ਼ ਨੋਨ ਫੋਰ ਮਿਸਟਰ ਐਕਸ ਇਨ ਬੋਂਬੇ। ਅੱਛਾ, ਫਿਲਮ ਦਾ ਨਾਮ ਸੀਗਾ ਉਦੋਂ, ਓਕੇ, ਜਿਹਦੇ ਵਿੱਚ ਉਹਨਾਂ ਨੇ ਕੰਮ ਕੀਤਾ, ਮਿਸਟਰ ਐਕਸ ਇਨ ਬੋਂਬੇ ਐਂਡ ਸ਼ਬਨਮ 1964 ਐਂਡ ਰਿਪੋਰਟਰ ਰਾਜੂ। ਅੱਛਾ, ਇਹਨਾਂ ਫਿਲਮਾਂ ਦੇ ਵਿੱਚ ਉਹਨਾਂ ਨੇ ਬਤੌਰ ਮੁੱਖ ਜਿਹੜਾ ਕਹਾਂਗੇ ਕਿਰਦਾਰ ਉਹਨਾਂ ਨੇ ਕੰਮ ਕੀਤਾ। ਸੋ ਕਿਆ ਬਾਤ ਹੈ, ਪਰ ਮੈਂ ਹੁਣੇ ਤੁਹਾਡੇ ਨਾਲ ਜਦੋਂ ਗਾਣਾ ਲਗਾਇਆ ਸੀਗਾ ਅਤੇ ਮੈਨੂੰ ਆਪ ਥੋੜ੍ਹੀ ਝਲਕ ਚੰਗੀ ਤਰ੍ਹਾਂ ਕਲੀਅਰ ਨਹੀਂ ਸੀ ਹੋ ਰਹੀ, ਅਤੇ ਮੈਂ ਆਪ ਬਹੁਤ ਸਾਰੀਆਂ ਮੂਵੀਜ਼ ਇਹਨਾਂ ਦੀ ਸਰਚ ਕੀਤੀਆਂ, ਅਤੇ ਫਿਰ ਯਾਦ ਹੈ ਕਿਉਂਕਿ ਇਹ ਸਾਰੀਆਂ ਮੂਵੀਜ਼ ਵਿੱਚੋਂ ਕੁਝ ਕੁ ਮੂਵੀਜ਼ ਤਾਂ ਮੈਂ ਦੇਖੀਆਂ ਸੀ, ਜਿਵੇਂ ਅਮਰ ਅਕਬਰ ਐਂਥਨੀ ਮੈਂ ਦੇਖੀ ਸੀਗੀ, ਮੁਕੱਦਰ ਕਾ ਸਿਕੰਦਰ ਮੈਂ ਵੇਖੀ ਸੀ, ਸੀਤਾ ਔਰ ਗੀਤਾ ਵੀ ਦੇਖੀ ਸੀ, ਯਾਦੋ ਕੀ ਬਾਰਾਤ ਮੈਂ ਨਹੀਂ ਵੇਖੀ। ਸੋ ਮੈਂ ਸਰਚ ਨਹੀਂ ਕੀਤਾ, ਅਤੇ ਫਿਰ ਯਾਦ ਹੈ ਕਿ ਹਾਂ ਇੱਦਾਂ ਦੇ ਜਿਹੜੇ ਮੈਡਮ ਸੀਗੇ ਯਾਨੀ ਕਿ ਇੱਦਾਂ ਦੇ ਐਕਟਰ ਸੀਗੀ, ਹਾਂ ਸੀਗੇ ਫਿਲਮ ਦੇ ਵਿੱਚ। ਸੋ ਲਓ ਜੀ, ਇਹਨਾਂ ਬਾਰੇ ਆਪਾਂ, ਕਿਉਂਕਿ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹੋਰਾਂ ਵੀ ਅੱਜ ਸਿਤਾਰਿਆਂ ਬਾਰੇ ਕਰਾਂਗੇ। ਸੋ ਇਹਨਾਂ ਦਾ ਫੇਮਸ ਗਾਣਾ ਮੈਂ ਦੱਸ ਦੇਵਾਂ, ਜਿਸ ਗਾਣੇ 'ਤੇ ਤੁਸੀਂ ਸਾਰਿਆਂ ਨੇ ਇਹਨਾਂ ਨੂੰ ਦੇਖਿਆ ਹੋਇਆ ਨੱਚਦੇ ਹੋਏ, ਅਤੇ ਇਸ ਕੱਲੇ ਨੱਚਦੇ ਨਹੀਂ ਹੋਏ, ਉਸ ਗਾਣੇ ਨੂੰ ਅਗਰ ਬਹੁਤ ਜ਼ਿਆਦਾ ਮੈਂ ਕਹਿ ਲਵਾਂ ਕਿ ਇੱਕ ਮਾਈਲ ਸਟੋਨ ਬਣਾਇਆ ਬੋਲੀਵੁੱਡ ਦੇ ਵਿੱਚ। ਸੋ ਉਹ ਗਾਣਾ ਫਿਲਮ ਸ਼ੋਲੇ ਦਾ ਮਹਿਬੂਬਾ ਮਹਿਬੂਬਾ।

ਜੀ ਥੋੜ੍ਹੀ ਜਿਹੀ ਗਲਤੀ ਹੋਈ ਹੈ ਮੇਰੇ ਤੋਂ, ਜਿਹੜਾ ਗਾਣਾ ਮੈਂ ਹੁਣੇ ਪਲੇ ਕੀਤਾ ਹੈ ਇਹਦੇ 'ਚ ਹੈਲਨ ਸੀਗੇ ਪਰ ਐਕਚੁਅਲ ਗਾਣਾ ਮੈਨੂੰ ਲੱਭਿਆ ਨਹੀਂ, ਸੋ ਮੈਂ ਇੱਕ ਆਈਟਮ ਸੌਂਗ ਹੀ ਪਲੇ ਕਰ ਦਿੱਤਾ। ਐਕਚੁਅਲ ਗਾਣਾ ਮੈਂ ਜਿਹੜਾ ਦੇਖ ਰਿਹਾ ਸੀਗਾ ਉਹ ਸੀਗਾ ਮੇਰੀ ਮਿੱਟੀ ਮੈਂ ਮਿਲ ਗਈ ਜਵਾਨੀ ਫਰੋਮ ਦੀ ਮੂਵੀ ਖਾਨਦਾਨ, ਜਿਹਦੇ ਵਿੱਚ ਇਹਨਾਂ ਨੇ ਬਹੁਤ ਸੋਹਣਾ ਜਿਹੜਾ ਡਾਂਸ ਹੈ ਜੀਵਨ ਕਲਾ ਜੀ ਨੇ ਕੀਤਾ ਸੀ, ਇਹਨਾਂ ਗਾਣੇ ਨੂੰ ਚੰਗਾ ਆਈਕੋਨਿਕ ਜਿਹੜਾ ਹੈ ਉਹ ਬਣਾਇਆ ਸੀ। ਖੈਰ ਹੁਣ ਅਸੀਂ ਅੱਗੇ ਵੱਧਦੇ ਹਾਂ, ਅੱਗੇ ਇੱਕ ਹੋਰ ਕਲਾਕਾਰ ਬਾਰੇ ਜਿਹੜਾ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹਨਾਂ ਦਾ ਨਾਮ ਹੈ ਜੀ ਗੋਹਰ ਕਾਨਪੁਰੀ। ਜੀ ਹਾਂ, ਉਹ ਗੋਹਰ ਕਾਨਪੁਰੀ ਦੇ ਬਹੁਤ ਸਾਰੇ ਗਾਣੇ ਜਿਹੜੇ ਨੇ ਤੁਸੀਂ ਬਹੁਤ ਜ਼ਿਆਦਾ ਇੰਜੋਏ ਕੀਤੇ ਹੋਣਗੇ, ਜਿਵੇਂ ਦਿਲ ਕੇ ਟੁਕੜੇ ਟੁਕੜੇ ਕਰਕੇ, ਹੈ ਨਾ, ਦਿਲ ਕੇ ਟੁਕੜੇ ਟੁਕੜੇ ਕਰਕੇ ਮੁਸਕੁਰਾ ਕੇ ਚੱਲਦੀ ਹੈ। ਸੋ ਇਸ ਤੋਂ ਇਲਾਵਾ ਇੱਕ ਹੋਰ ਕਲਾਕਾਰ ਨੇ ਅੱਜ ਉਪਾਸਨਾ ਸਿੰਘ, ਜਾਂ ਫਿਰ ਮੈਂ ਕਹਾਂ ਇੱਕ ਹੋਰ ਸਵਿਤਾ ਚੌਧਰੀ, ਜਾਂ ਫਿਰ ਇੱਕ ਹੋਰ ਕਾਮਨੀ ਕਦਮ ਨੇ। ਸੋ ਬਹੁਤ ਸਾਰੇ ਕਲਾਕਾਰ ਨੇ ਜਿਹਨਾਂ ਨੂੰ ਮੈਂ ਵਾਰੀ ਵਾਰੀ ਜਿਹੜਾ ਕਵਰ ਕਰਨਾ। ਸੋ ਫਿਲਹਾਲ ਮੈਨੂੰ ਲੱਗਦਾ ਕਿ ਪਹਿਲਾਂ ਮੈਂ ਗੀਤ ਵੱਲ ਵੱਧ ਜਾਵਾਂ, ਕਿਉਂਕਿ ਕਾਫੀ ਸਾਰੀ ਇੱਥੇ ਕਨਫਿਊਜ਼ਨ ਜਿਹੜੀ ਹੈ ਮੈਨੂੰ ਹੋ ਚੁੱਕੀ ਹੈ। ਚਲੋ ਫਿਲਹਾਲ ਇੱਕ ਗਾਣਾ ਜਿਹੜਾ ਹੈ ਆਪਾਂ ਸੁਣਦੇ ਹਾਂ, ਉਸ ਤੋਂ ਬਾਅਦ ਦੁਬਾਰਾ ਵਾਪਸ ਆ ਕੇ ਜਿਹੜਾ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ।

ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਤੁਸੀਂ ਅਗਰ ਕੁਝ ਗਾਣਾ ਸੁਣ ਲਿਆ ਤਾਂ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਗਿਆ ਹੋਵੇਗਾ ਕਿ ਗਾਣਾ ਤਾਂ ਖੂਬਸੂਰਤ ਹੈ ਹੀ ਹੈ, ਕਿਉਂਕਿ ਖੂਬਸੂਰਤ ਆਵਾਜ਼ ਦੇ ਜ਼ਰੀਏ ਤੁਸੀਂ ਇਹ ਗਾਣਾ ਜਿਹੜਾ ਹੈ ਉਹ ਤੁਸੀਂ ਸੁਣਿਆ, ਜੋ ਕਿ ਆਵਾਜ਼ ਹੈ ਯਸ਼ੂਦਾਸ ਦੀ। ਠੀਕ ਹੈ, ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਗੋਹਰ ਕਾਨਪੁਰੀ ਜੀ ਦੀ, ਹੈ ਨਾ। ਗੋਹਰ ਕਾਨਪੁਰੀ, ਅਗਰ ਤੁਸੀਂ ਨਾਮ ਤੋਂ ਥੋੜ੍ਹਾ ਜਿਹਾ, ਜਿਹੜੇ ਕਾਫੀ ਸਾਰੇ ਨੇ ਜਿਹੜੇ ਰਾਈਟਰ ਹੁੰਦੇ ਨੇ ਉਹ ਹਮੇਸ਼ਾ ਆਪਣੇ ਨਾਂ ਨਾ ਆਪਣੇ ਇਲਾਕੇ ਦਾ ਨਾਮ ਜਿਹੜਾ ਹੈ ਉਹ ਜ਼ਰੂਰ ਲਿਖ ਦਿੰਦੇ, ਜਿਵੇਂ ਸਾਹਿਰ ਲੁਧਿਆਨਵੀ, ਹੋਰ ਮੈਨੂੰ ਕੋਈ ਯਾਦ, ਹਾਂ ਸ਼ਿਵ ਬਟਾਲਵੀ, ਹੈ ਨਾ। ਸੋ ਇੱਦਾਂ ਹੀ ਇੱਕ ਐਸੀ ਹੀ ਇੰਡਸਟਰੀ ਦੇ ਵਿੱਚ ਜੋ ਕਿ ਬਹੁਤ ਸੋਹਣੇ ਗਾਣੇ ਉਹਨਾਂ ਨੇ ਲਿਖੇ ਨੇ, ਬਹੁਤ ਸੋਹਣੇ ਗੀਤ ਉਹਨਾਂ ਨੇ ਬੋਲੀਵੁੱਡ ਦਿੱਤੇ ਨੇ, ਜਿਹਨਾਂ ਦਾ ਵਿੱਚ ਇੱਕ ਨਾਮ ਕੀ ਆਉਂਦਾ ਹੈ ਗੋਹਰ ਕਾਨਪੁਰੀ। ਸੋ ਗੋਹਰ ਕਾਨਪੁਰ ਦੀ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 1 ਅਕਤੂਬਰ 1932 ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਵਿੱਚ ਹੋਇਆ, ਅਤੇ ਅਸਲ ਨਾਮ ਜਿਹੜਾ ਹੈ ਬੜੇ ਘੱਟ ਲੋਕ ਜਾਣਦੇ ਨੇ ਗੋਹਰ, ਪਰ ਜਦੋਂ ਕਾਨਪੁਰੀ ਨਾਮ ਜੁੜਿਆ ਤਾਂ ਕਾਨਪੁਰੀ ਤਕੱਲੁਸ ਨੇ ਉਹਨਾਂ ਨੂੰ ਵੱਖਰੀ ਪਛਾਣ ਜਿਹੜੀ ਹੈ ਦਿੱਤੀ ਹੈ। ਸੋ ਗੋਹਰ ਜਿਹੜੇ ਨੇ ਬਚਪਨ ਤੋਂ ਹੀ ਉਹਨਾਂ ਨੂੰ ਸ਼ਾਇਰੀ ਅਤੇ ਉਰਦੂ ਅਦਬ ਨਾਲ ਬੇਹੱਦ ਪਿਆਰ ਸੀ, ਅਤੇ ਸਕੂਲ ਦੇ ਦਿਨਾਂ ਦੇ ਵਿੱਚ ਹੀ ਉਹ ਗਜ਼ਲਾਂ ਅਤੇ ਨਜ਼ਮਾਂ ਲਿਖਣ ਲੱਗ ਪਏ, ਅਤੇ ਮੁਸ਼ਾਇਰੇ ਵਿੱਚ ਜਦੋਂ ਉਹਨਾਂ ਨੂੰ ਹੌਸਲਾ ਅਫਜ਼ਾਈ ਮਿਲੀ ਤਾਂ ਉਹਨਾਂ ਦੇ ਮਨ ਵਿੱਚ ਵੀ ਇੱਕ ਸੁਪਨਾ ਆਇਆ ਕਿ ਮੈਂ ਵੀ ਅੱਗੇ ਵੱਧ ਕੇ ਫਿਲਮਾਂ ਦੇ ਵਿੱਚ ਆਪਣੇ ਆਪ ਨੂੰ ਦੇਖ ਸਕਦਾ ਵਾਂ ਅਤੇ ਮੁੰਬਈ ਜਾ ਕੇ ਫਿਲਮਾਂ ਦਾ ਪਾਰਟ ਜਿਹੜਾ ਹੈ ਬਣ ਸਕਦਾ ਵਾਂ। ਸੋ ਬੜੇ ਖੂਬਸੂਰਤ ਗੀਤ ਉਹਨਾਂ ਨੇ ਲਿਖੇ ਨੇ, ਅਤੇ ਜਿਹਨਾਂ ਨੂੰ ਆਵਾਜ਼ ਬੋਲੀਵੁੱਡ ਦੇ ਚੰਗੇ ਧੁਰੰਦਰ, ਚਾਹੇ ਕੁਮਾਰ ਸਾਨੂੰ ਹੋਣ, ਅਮਿਤ ਕੁਮਾਰ ਹੋਣ, ਅਜ਼ੀਜ਼ ਸਾਹਿਬ ਹੋਣ, ਜਾਂ ਫਿਰ ਹੋਰ ਵੀ ਬਹੁਤ ਸਾਰੇ ਸਿੰਗਰਸ ਹੋਣ, ਉਹਨਾਂ ਸਾਰਿਆਂ ਨੇ ਆਪਣੀ ਆਵਾਜ਼ ਜਿਹੜੀ ਹੈ ਇਹਨਾਂ ਦੇ ਗੀਤਾਂ ਨੂੰ ਦਿੱਤੀ। ਸੋ ਆਓ ਉਹਨਾਂ ਦੇ ਵਿੱਚੋਂ ਹੀ ਇੱਕ ਐਸਾ ਗੀਤ ਜਿਹੜਾ ਕਿ ਸ਼ਾਇਦ ਆਪਾਂ ਸਾਰਿਆਂ ਨੇ ਸੁਣਿਆ ਹੋਇਆ, ਇੰਜੋਏ ਕੀਤਾ ਹੈ, ਥੋੜ੍ਹਾ ਜਿਹਾ ਸੁਣਦੇ ਹਾਂ, ਉਸ ਤੋਂ ਬਾਅਦ ਹੋਰ ਗੱਲ ਕਰਾਂਗੇ ਆਪਾਂ ਗੋਹਰ ਕਲਿਆਣਪੁਰੀ ਬਾਰੇ।

ਜੀ, ਸੋ ਖੂਬਸੂਰਤ ਲਫ਼ਜ਼ਾਂ ਦੇ ਨਾਲ ਪਰੋਏ ਹੋਏ ਗੀਤ ਜਿਹੜੇ ਲਿਖੇ ਨੇ ਗੋਹਰ ਜੀ ਨੇ, ਸੋ ਗੋਹਰ ਕਾਨਪੁਰੀ। ਸੋ ਗੋਹਰ ਕਾਨਪੁਰੀ ਨੇ ਹੌਲੀ ਹੌਲੀ ਜਦੋਂ ਆਪਣੀ ਵੱਖਰੀ ਪਛਾਣ ਬਣਾਈ ਤਾਂ ਤੁਸੀਂ ਯਕੀਨ ਨਹੀਂ ਕਰੋਗੇ ਕਿ ਉਹਨਾਂ ਨੇ ਉਸ ਵੇਲੇ 120 ਫਿਲਮਾਂ ਦੇ ਵਿੱਚ ਕਰੀਬ ਕਰੀਬ 300 ਗੀਤ ਜਿਹੜੇ ਨੇ ਲਿਖੇ। ਜ਼ਿਆਦਾਤਰ ਉਹਨਾਂ ਦੇ ਗੀਤਾਂ ਦੇ ਵਿੱਚ ਨਾ ਪਿਆਰ ਤਾਂ ਸੀਗਾ ਹੀ ਸੀਗਾ, ਪਰ ਵਿਛੋੜਾ ਜ਼ਿਆਦਾ ਸੀ। ਭਗਤੀ 'ਤੇ ਵੀ ਉਹਨਾਂ ਨੇ ਕਾਫ਼ੀ ਗਾਏ ਅਤੇ ਜ਼ਿੰਦਗੀ ਦੇ ਜਜ਼ਬਾਤਾਂ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਓਵਰਆਲ ਜ਼ਿੰਦਗੀ ਦੇ ਹਰ ਪਹਿਲੂ ਨੂੰ ਉਹਨਾਂ ਨੇ ਛੂਹਿਆ। ਉਹਨਾਂ ਨੇ ਕਈ ਪ੍ਰਸਿੱਧ ਸੰਗੀਤਕਾਰਾਂ ਨਾਲ ਕੰਮ ਕੀਤਾ, ਖਾਸ ਕਰਕੇ ਭੱਪੀ ਲਹਿਰੀ, ਅਤੇ ਉਹਨਾਂ ਨਾਲ ਜਿਹੜੀ ਜੋੜੀ ਹੈ ਉਹ ਲੋਕਾਂ ਨੇ ਵੀ ਖੂਬ ਜਿਹੜੀ ਹੈ ਉਹ ਪਸੰਦ ਕੀਤੀ। ਸੋ ਉਹਨਾਂ ਨੇ ਜਿਹੜੀਆਂ ਵੱਡੀਆਂ ਫਿਲਮਾਂ, ਜੇਕਰ ਮੈਂ ਨਾਮ ਲਵਾਂ, ਸ਼ਿਕਸ਼ਾ, ਦੂਲਾ ਬਿਕਤਾ ਹੈ, ਉਸਤਾਦੀ, ਉਸਤਾਦ ਸੇ, ਲੋਕਟ, ਬਾਜ਼ੀਗਰੀ, ਜਾਨ ਤੇਰੇ ਨਾਮ ਅਤੇ ਹੋਰ ਕਈ ਫਿਲਮਾਂ ਦੇ ਵਿੱਚ ਜਿਹੜਾ ਉਹਨਾਂ ਨੇ ਗੀਤ ਲਿਖਿਆ। ਸੋ ਐਸਾ ਹੀ ਇੱਕ ਹੋਰ ਇੱਕ ਖੂਬਸੂਰਤ ਗੀਤ ਕੁਮਾਰ ਸਾਨੂੰ ਅਤੇ ਕਵਿਤਾ ਕ੍ਰਿਸ਼ਨਾ ਮੂਰਤੀ ਜੀ ਦਾ ਹੈ, ਜੋ ਕਿ ਮੇਰੇ ਸਾਹਮਣੇ ਪਹੁੰਚ ਚੁੱਕਿਆ। ਆਓ ਥੋੜ੍ਹਾ ਜਿਹਾ ਇਸ ਗੀਤ ਨੂੰ ਵੀ ਇੰਜੋਏ ਕਰਦੇ ਹਾਂ ਇਸ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ, ਜੋ ਕਿ ਤੁਸੀਂ ਇੰਜੋਏ ਕਰ ਰਹੇ ਹੋ 102.7 FM ਰੇਨਬੋ 'ਤੇ।

0: ਜਰਨੀ ਸੈਨਾ ਅਵਾਰਡਸ ਦਾ ਪੁਰਸਕਾਰ ਦਿੰਦਾ, ਕਿਉਂਕਿ ਜਦੋਂ ਵੀ ਮੈਂ ਪੁਰਾਣੇ ਕਿਸੇ ਕਲਾਕਾਰ ਬਾਰੇ ਸਰਚ ਕਰਦਾ ਵਾਂ ਤਾਂ ਮੈਂ ਪੁੱਛਦਾ ਵਾਂ ਕਿ ਕੀ ਇਹਨਾਂ ਨੂੰ ਕੋਈ ਫੇਮਸ ਕੋਈ ਅਵਾਰਡ ਮਿਲਿਆ, ਤਾਂ ਅਕਸਰ ਲਿਖਿਆ ਜਾਂਦਾ ਕਿ ਨਹੀਂ ਨਹੀਂ ਮਿਲਿਆ। ਪਰ ਅੱਜ ਕੱਲ੍ਹ ਤਾਂ ਆਪਾਂ ਕਿੰਨੇ ਜ਼ਿਆਦਾ ਹੈ ਨਾ, ਕਿਸੇ ਨੂੰ ਨੈਸ਼ਨਲ ਅਵਾਰਡ ਦੇਤਾ, ਕਿਸੇ ਨੂੰ ਇਹ ਦੇਤਾ, ਕਿਸੇ ਨੂੰ ਉਹ ਦੇਤਾ, ਪਰ ਫਿਰ ਵੀ ਤੁਸੀਂ ਅਗਰ ਗੀਤ ਯਾਦ ਕਰਨੇ ਹੋਣਗੇ, ਤੁਸੀਂ ਇਹਨਾਂ ਲੋਕਾਂ ਦੇ ਗੀਤ ਤੁਹਾਨੂੰ ਜ਼ਿਆਦਾ ਯਾਦ ਰਹਿਣਗੇ ਰੈਦਰ ਦੈਨ ਜਿਹੜੇ ਅੱਜ ਕੱਲ੍ਹ ਗੀਤ ਜਿਹੜੇ ਨੇ ਚੱਲਦੇ ਨੇ, ਕਿਉਂਕਿ ਇੰਨੀ ਖੂਬਸੂਰਤੀ ਦੇ ਨਾਲ ਗੀਤ ਜਿਹੜੇ ਨੇ ਲਿਖੇ ਹੁੰਦੇ ਨੇ। ਸੋ ਇਹ ਹੈ ਕਾਮਯਾਬੀ, ਹੈ ਪਿਆਰ, ਹੈ ਮੁਹੱਬਤ, ਯਕੀਨਨ ਗੋਹਰ ਕਾਨਪੁਰੀ ਜੀ ਦੀ ਝੋਲੀ ਵਿੱਚ ਪਈ ਹੈ, ਤਾਂ ਹੀ ਲੋਕ ਉਹਨਾਂ ਨੂੰ ਅੱਜ ਵੀ ਉਹਨਾਂ ਦੇ ਗੀਤਾਂ ਦੇ ਰਾਹੀਂ ਯਾਦ ਕਰਦੇ ਨੇ। ਸੋ ਜੀ, ਪ੍ਰੋਗਰਾਮ ਵਿੱਚ ਅੱਗੇ ਵਧਦੇ ਹਾਂ ਅਤੇ ਇੱਕ ਜਾਂਦੇ ਜਾਂਦੇ ਇੱਕ ਹੋਰ ਇੱਕ ਛੋਟਾ ਜਿਹਾ ਗੀਤ ਆਪਾਂ ਇਹਨਾਂ ਦਾ ਇੰਜੋਏ ਕਰਾਂਗੇ, ਅਤੇ ਉਸ ਤੋਂ ਬਾਅਦ ਠੀਕ 7:30 'ਤੇ ਅਸੀਂ ਫੀਫਾ ਵਰਲਡ ਕੱਪ ਜੋ ਚੱਲ ਰਿਹਾ ਹੈ, ਜੋ ਕਿ ਹੁਣ ਟੋਪ 32 ਦੀਆਂ ਟੀਮਸ ਜਿਹੜੀਆਂ ਨੇ ਉਹ ਕੁਆਲੀਫਾਈ ਕਰ ਚੁੱਕੀਆਂ ਨੇ, ਉਹਦੇ ਬਾਰੇ ਜਾਣਕਾਰੀ ਜਿਹੜੀ ਅਸੀਂ ਲਵਾਂਗੇ ਕਿ ਕੀ ਨਵੀਂ ਅਪਡੇਟ ਜਿਹੜੀ ਹੈ ਫੀਫਾ ਦੇ ਵਿੱਚ ਚੱਲ ਰਹੀ ਹੈ। ਸੋ ਫਿਲਹਾਲ ਛੋਟਾ ਜਿਹਾ ਗੀਤ, ਗੀਤ ਤੋਂ ਬਾਅਦ ਸਿੱਧਾ 7:30 'ਤੇ ਫੀਫਾ ਵਰਲਡ ਕੱਪ ਦੀ ਅਪਡੇਟਸ, ਅਤੇ ਵਾਪਸੀ ਆਪਾਂ ਗੱਲਬਾਤ ਕਰਾਂਗੇ 7:32 'ਤੇ ਇੱਕ ਹੋਰ ਨਵੇਂ ਕਲਾਕਾਰ ਬਾਰੇ।
1: ਅਰੇ ਹਾਂ ਕੁੰਦਨ ਸਾਹਿਬ, ਮੈਂ ਆਪਕੋ ਸ਼ੁਭੂ ਸੇ ਮਿਲਾਨਾ ਤਾਂ ਭੁੱਲ ਹੀ ਗਿਆ।
2: ਇਨਕੋ ਸ਼ਾਇਦ ਮੈਨੇ ਕਹੀਂ ਦੇਖਾ ਹੈ ਪਹਿਲੇ।
3: ਜ਼ਰੂਰ ਕੈਫੇ ਮੇਂ ਦੇਖਾ ਹੋਗਾ, ਮੈਂ ਵਹਾਂ ਪੇ ਗਾਤਾ ਹੂੰ ਔਰ ਯੇ ਵਹਾਂ ਪੇ ਨਾਚਤੀ।
4: ਵੈਰੀ ਗੁੱਡ, ਵੈਰੀ ਗੁੱਡ।
3: ਵੈਸੇ ਆਜ ਹਮ ਭਾਗ ਕੇ ਆਏ ਹਾਂ ਵਹਾਂ ਸੇ।
5: ਭਾਗ ਕੇ ਤੋ ਜ਼ਰੂਰ ਆਇਆ, ਲੇਕਿਨ ਬਚੋਗੇ ਯਹਾਂ ਵੀ ਨਹੀਂ।
2: ਕਿਉਂ ਭਾਈ?

ਕਿਆ ਬਾਤ ਹੈ, ਖੂਬਸੂਰਤ ਗੀਤਾਂ ਦੇ ਨਾਲ ਤੇ ਸਾਨੂੰ ਅੱਜ ਦੇ ਦਿਨ 2002 ਨੂੰ ਗੁਰਦੇ ਦੀ ਬਿਮਾਰੀ ਦੇ ਨਾਲ ਮੁੰਬਈ ਦੇ ਵਿੱਚ ਅਲਵਿਦਾ ਆ ਕੇ। ਪਰ ਮੈਂ ਵੈਸੇ ਕਾਫੀ ਵਾਰ ਸੋਚਦਾ ਹੁੰਦਾ ਕਿ ਬਹੁਤ ਸਾਰੇ ਐਸੇ ਕਲਾਕਾਰ ਨੇ, ਚਾਹੇ ਉਹ ਐਕਟਰ ਐਕਟਰਸ ਨੇ ਜਾਂ ਫਿਰ ਗੀਤਕਾਰ ਨੇ ਜਾਂ ਮਿਊਜ਼ੀਸ਼ੀਅਨ ਜਾਂ ਫਿਰ ਲਿਰਿਸਿਸਟ ਨੇ, ਉਸ ਵੇਲੇ ਨਾ ਸ਼ਾਇਦ ਉਹ ਕਲਚਰ

ਸਭ ਕਾ 2.7 FM ਰੇਨਬੋ ਤੇ ਤੁਸੀਂ ਹੁਣੇ ਇੰਜੋਏ ਕਰ ਸੀ ਪ੍ਰੋਗਰਾਮ ਫਿਲਮੀ ਦੁਨੀਆ। ਫਿਲਹਾਲ ਸ਼ਾਮ ਦੇ 7:30 ਹੋਣ ਜਾ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਹਾਈਲਾਈਟਸ ਆਫ ਫੀਫਾ ਵਰਲਡ ਕੱਪ 2026। ਦੁਬਾਰਾ ਮੁਲਾਕਾਤ ਹੋਏਗੀ ਇਸ ਛੋਟੀ ਜਿਹੀ ਹਾਈਲਾਈਟ ਤੋਂ ਬਾਅਦ।

ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਐਂਡ ਹੁਣ ਅਸੀਂ ਫਿਲਮੀ ਦੁਨੀਆ ਦੀ ਇਸ ਦੁਨੀਆ ਦੇ ਵਿੱਚ ਜਿਹੜਾ ਬਾਰੇ ਗੱਲ ਕਰਨ ਜਾ ਰਹੇ ਹਾਂ, ਉਹਨਾਂ ਨੇ ਇਕੱਲੇ ਬਾਲੀਵੁੱਡ ਦੇ ਵਿੱਚ ਆਪਣਾ ਨਾਮ ਨਹੀਂ ਚਮਕਾਇਆ, ਉਹਨਾਂ ਨੇ ਮਰਾਠੀ ਸਿਨੇਮਾ ਦੇ ਵਿੱਚ ਵੀ ਬਹੁਤ ਜ਼ਿਆਦਾ ਵੱਡਾ ਆਪਣਾ ਨਾਮ ਵੀ ਕਮਾਇਆ ਅਤੇ ਆਪਣੀ ਸਾਦਗੀ, ਪ੍ਰਭਾਵਸ਼ਾਲੀ ਅਦਾਕਾਰੀ ਅਤੇ ਕੁਦਰਤੀ ਅਭਿਨੇ ਦੇ ਨਾਲ ਲੱਖਾਂ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਛਾਣ ਜਿਹੜੀ ਬਣਾਈ ਹੈ। ਸੋ ਭਾਵੇਂ ਅੱਜ ਦੀ ਪੀੜ੍ਹੀ ਉਹਨਾਂ ਬਾਰੇ ਘੱਟ ਜਾਣਦੀ ਹੋਵੇ, ਪਰ 1950 ਤੋਂ 1960 ਦੇ ਦਹਾਕੇ ਵਿੱਚ ਉਹ ਚੋਟੀ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਸਨ। ਜੀ ਹਾਂ ਦੋਸਤੋ, ਮੈਂ ਗੱਲ ਕਰ ਰਿਹਾ ਕਾਮਨੀ ਕਦਮ ਜੀ ਦੀ। ਸੋ ਕਾਮਨੀ ਕਦਮ ਜੀ ਦਾ ਅਸਲੀ ਨਾਮ ਮਾਣਿਕ ਸੁਦੋਲਕਰ ਸੀ, ਕਿਉਂਕਿ ਮਹਾਰਾਸ਼ਟਰ ਦੇ ਸਨ ਅਤੇ ਉਹ 16 ਫਰਵਰੀ 1933 ਨੂੰ ਮਹਾਰਾਸ਼ਟਰ ਦੇ ਮੁੰਬਈ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਅਤੇ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਸੰਗੀਤ, ਨਾਚ ਅਤੇ ਨਾਟਕਾਂ ਵਿੱਚ ਬਹੁਤ ਦਿਲਚਸਪੀ ਸੀ ਅਤੇ ਸਕੂਲ ਦੇ ਸਮਾਗਮਾਂ ਵਿੱਚ ਉਹ ਹਮੇਸ਼ਾ ਹਿੱਸਾ ਲੈਂਦੇ ਸਨ ਅਤੇ ਉਹਨਾਂ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਜਾਂਦਾ ਸੀ। ਉਹਨਾਂ ਦੀ ਇਹੀ ਲਗਨ ਅਤੇ ਇਹਨਾਂ ਨੂੰ ਮਰਾਠੀ ਫਿਲਮ ਤੱਕ ਲੈ ਗਈ ਅਤੇ ਬਹੁਤ ਘੱਟ ਅਦਾਕਾਰਾਵਾਂ ਸੀ ਜੋ ਕਿ ਮਰਾਠੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਦੇ ਵਿੱਚ ਸਫਲ ਹੋ ਸਕਦੀਆਂ ਹਨ, ਕਿਉਂਕਿ ਬਾਕੀ ਇੱਦਾਂ ਹੀ ਹੁੰਦਾ। ਅੱਜ ਕੱਲ੍ਹ ਵੀ ਦੇਖਿਆ ਜਾਵੇ ਤਾਂ ਜਿਹੜੇ ਬਹੁਤ ਵੱਡੇ ਜਿਹੜੇ ਐਕਟਰ ਐਕਟਰਸ ਨੇ ਉਹ ਜਾਂ ਤਾਂ ਮਰਾਠੀ ਫਿਲਮਾਂ ਦੇ ਵਿੱਚ ਸੋਹਣਾ ਕੰਮ ਕਰ ਪਾ ਰਹੇ ਨੇ ਜਾਂ ਫਿਰ ਬਾਲੀਵੁੱਡ ਦੇ ਵਿੱਚ, ਸੋ ਇਸ ਕਰਕੇ ਉਹ ਇੱਕ ਸਾਈਟ ਹੀ ਹੋ ਕੇ ਰਹਿ ਜਾਂਦੇ ਨੇ। ਬਟ ਫਿਲਮਾਂ ਦੇ ਵਿੱਚ ਪ੍ਰਵੇਸ਼ ਕਿਵੇਂ ਹੁੰਦਾ? 1940 ਦੇ ਅਖੀਰਲੇ ਸਾਲਾਂ ਵਿੱਚ ਉਹਨਾਂ ਨੇ ਮਰਾਠੀ ਫਿਲਮਾਂ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹਨਾਂ ਦੀ ਕੁਦਰਤੀ ਅਦਾਕਾਰੀ ਨੇ ਨਿਰਦੇਸ਼ਕਾਂ ਦਾ ਧਿਆਨ ਖਿੱਚਿਆ ਅਤੇ ਜਲਦੀ ਹੀ ਉਹਨਾਂ ਨੂੰ ਹਿੰਦੀ ਫਿਲਮਾਂ ਦੇ ਮੌਕੇ ਵੀ ਮਿਲਣੇ ਸ਼ੁਰੂ ਹੋ ਗਏ। ਵੈਸੇ ਜਿੰਨੇ ਵੀ ਜਿਹੜੇ ਕਲਾਕਾਰ ਹੈ ਨਾ, ਅਤੇ ਉਹ ਬੇਸ਼ੱਕ ਇਸ ਦੁਨੀਆ ਤੋਂ ਚਲੇ ਜਾਂਦੇ ਨੇ, ਬੇਸ਼ੱਕ ਇਸ ਦੁਨੀਆ ਤੋਂ ਅਲਵਿਦਾ ਆਖ ਜਾਂਦੇ ਨੇ, ਪਰ ਫਿਰ ਵੀ ਜਦੋਂ ਵੀ ਨਾ ਆਪਾਂ ਇਹਨਾਂ ਨੂੰ ਦੇਖਦੇ ਹਾਂ, ਇਹ ਤਾਂ ਲੱਗਦਾ ਕਿ ਨਹੀਂ, ਇਹ ਮਤਲਬ ਇਹ ਰਹਿਣਗੇ ਇੱਥੇ ਜਾਂ ਫਿਰ ਇਹ ਆਪਣੇ ਇਸ ਫਿਲਮ 'ਚ ਚਲੇ ਗਏ, ਅਗਲੀ ਫਿਲਮ 'ਚ ਫਿਰ ਦੁਬਾਰਾ ਆ ਜਾਣਗੇ। ਜਿਵੇਂ ਹੁਣ ਸ਼ਾਇਦ ਤੁਸੀਂ ਬਹੁਤ ਸਾਰੇ ਦੋਸਤ ਸ਼ਾਇਦ ਜਾਣਦੇ ਨਹੀਂ ਜਾਣਦੇ, ਓਮਪੁਰੀ ਅਤੇ ਨਸੀਰੁਦੀਨ ਸ਼ਾਹ ਉਹਨਾਂ ਦੀ ਦੋਸਤੀ, ਉਹ ਇੰਨੀ ਜ਼ਿਆਦਾ ਲੰਬੀ ਵਧੀਆ ਦੋਸਤੀ ਰਹੀ ਹੈ। ਹੁਣ ਉਹਨਾਂ ਵਿੱਚੋਂ ਜਦੋਂ ਓਮਪੁਰੀ ਸਾਹਿਬ ਨਹੀਂ ਰਹੇ ਤਾਂ ਇੱਦਾਂ ਲੱਗਦਾ ਕਿ ਨਹੀਂ, ਸ਼ਾਇਦ ਅਗਲੀ ਕੋਈ ਹੋਰ ਫਿਲਮ ਆਏਗੀ, ਉਹ 'ਚ ਦੁਬਾਰਾ ਉਹ ਕਰੈਕਟਰ ਜਿਹੜਾ ਹੈ ਕਿਸੇ ਨਾ ਕਿਸੇ ਹੋਰ ਕਰੈਕਟਰ 'ਚ ਦਿਖ ਜਾਣਗੇ। ਪਰ ਇਹ ਵੀ ਜ਼ਿੰਦਗੀ ਦਾ ਇੱਕ ਐਸਾ ਨਾਲੋਂ ਨਾਲ ਇੱਕ ਚੱਲਣ ਵਾਲਾ ਇੱਕ ਕੌੜਾ ਸੱਚ ਹੁੰਦਾ ਜੋ ਕਿ ਸਾਨੂੰ ਮੰਨਣਾ ਪੈਂਦਾ। ਸੋ ਮੇਰੇ ਕੋਲ ਫਿਲਹਾਲ ਇਹਨਾਂ ਦੇ, ਕਿਉਂਕਿ ਇਹ ਮਰਾਠੀ ਦੇ ਵਿੱਚ ਇਹਨਾਂ ਦੀ ਕਰੀਅਰ ਦੀ ਸ਼ੁਰੂਆਤ ਹੁੰਦੀ ਹੈ, ਅਤੇ ਉਸ ਸਮੇਂ ਦੇ ਜਾਂ ਉਸ ਤੋਂ ਬਾਅਦ ਦੇ ਵੀ ਜਿਹੜੇ ਗੀਤ ਸ਼ਾਇਦ ਨਹੀਂ ਅਵੇਲੇਬਲ ਹੋਣਗੇ, ਪਰ ਇੱਕ ਐਸਾ ਗੀਤ ਜ਼ਰੂਰ ਹੈ ਜੋ ਕਿ ਬਾਲੀਵੁੱਡ ਦੇ ਕਿਸੇ ਵੀ ਸੈਲੀਬ੍ਰਿਟੀ ਬਾਰੇ ਗੱਲ ਕਰਾਂ ਤਾਂ ਉਹ ਹਰ ਇੱਕ ਦੇ ਨਾਲ ਬੜਾ ਸੋਹਣਾ ਟੁੱਕ ਜਾਂਦਾ।

ਜੀ, ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਐਂਡ ਅਸੀਂ ਹੁਣ ਗੱਲ ਕਰ ਰਹੇ ਹਾਂ ਕਿ ਅਸੀਂ ਕਲਾਕਾਰ ਬਾਰੇ ਜਿਸਨੇ ਬੋਲੀਵੁੱਡ ਐਂਡ ਮਰਾਠੀ ਫਿਲਮਾਂ ਦੇ ਵਿੱਚ ਚੰਗਾ ਨਾਂ ਬਣਾਇਆ, ਕਾਮਨੀ ਕਦਮ ਜੀ। ਸੋ ਕਾਮਨੀ ਕਦਮ ਜੀ ਬਾਰੇ ਥੋੜ੍ਹੀਆਂ ਗੱਲਾਂ ਮੈਂ ਤੁਹਾਨੂੰ ਦੱਸਾਂ ਕਿ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਮਰਾਠੀ ਫਿਲਮਾਂ 'ਚ ਹੋ ਜਾਂਦੀ ਹੈ ਅਤੇ ਪ੍ਰਸਿੱਧ ਫਿਲਮ ਜਿਹੜੀ ਹੈ ਉਹਨਾਂ ਨੂੰ ਜ਼ਿਆਦਾ ਸਭ ਤੋਂ ਜ਼ਿਆਦਾ ਪਿਆਰ ਮਿਲਿਆ। ਲੱਕੀਲੀ ਜਿਹਦੇ ਗਾਣੇ ਮੇਰੇ ਕੋਲ ਵੀ ਅਵੇਲੇਬਲ ਨੇ, ਜਨਕ ਜਨਕ ਪਾਇਲ ਬਾਜੇ, ਉਸ ਤੋਂ ਬਾਅਦ ਇੱਕ ਇਹਨਾਂ ਦੀ ਬੜੀ ਫੇਮਸ ਫਿਲਮ ਹੁੰਦੀ ਹੈ ਤਲਾਕ, ਫਿਰ ਇੱਕ ਸਕੂਲ ਮਾਸਟਰ, ਫਿਰ ਸੰਤਨ, ਫਿਰ ਯੇ ਹੈ ਜ਼ਿੰਦਗੀ। ਸੋ ਉਹਨਾਂ ਦੀ ਅਦਾਇਗੀ ਦੀ ਸਭ ਤੋਂ ਵੱਡੀ ਖਾਸੀਅਤ ਕੀ ਸੀ ਕਿ ਉਹ ਹਰ ਕਿਰਦਾਰ ਨੂੰ ਬੜੇ ਹੀ ਕੁਦਰਤੀ ਢੰਗ ਦੇ ਨਾਲ ਨਿਭਾਉਂਦੇ ਸੀ ਅਤੇ ਉਹ ਬਿਨਾਂ ਵੱਧ ਨਾਟਕੀ ਅੰਦਾਜ਼ ਦੇ ਨਾਲ। ਦੇਖੋ ਕਿੰਨਾ ਪੰਜਾਬੀ ਦੇ ਵਿੱਚ ਨਾ ਕਿੰਨਾ ਸੋਹਣਾ ਲਿਖਿਆ, ਵੱਧ ਨਾਟਕੀ ਅੰਦਾਜ਼, ਯਾਨੀ ਕਿ ਜਿਹੜਾ ਅੱਜ ਕੱਲ੍ਹ ਦੇ ਐਕਟਰਸ ਜਿਹੜੇ ਨੇ ਬਹੁਤ ਜ਼ਿਆਦਾ ਓਵਰ ਕੌਨਫੀਡੈਂਟ ਜਿਹਾ ਹੋ ਕੇ ਸਕਰੀਨ 'ਤੇ ਐਕਟਿੰਗ ਕਰਦੇ ਨੇ ਅੱਜ ਕੱਲ੍ਹ ਦੇ ਜਿਹੜੇ ਨਵੇਂ ਜੈਨਜ਼ੀਜ਼ ਨੇ। ਸੋ ਉਹ ਸਮੇਂ ਦੇ ਜਿਹੜੇ ਕਲਾਕਾਰ ਨੇ ਉਹ ਇੱਕ ਵਧੀਆ ਮੈਥਡ ਐਕਟਿੰਗ ਕਹਿ ਸਕਦੇ ਹਾਂ, ਇੱਕ ਨੈਚੁਰਲ ਐਕਟਿੰਗ ਹੈ ਉਹ ਦੇ ਨਾਲ ਲੋਕਾਂ ਦਾ ਦਿਲ ਜਿੱਤਦੇ ਸੀਗੇ। ਸੋ ਫਾਈਨਲੀ ਮੈਨੂੰ ਕੋਈ ਐਸਾ ਗੀਤ ਮਿਲਿਆ ਜੋ ਕਿ ਇਹਨਾਂ ਦੀ ਫਿਲਮਾਂ ਦੇ ਵਿੱਚੋਂ ਹੈ, ਸੋ ਮੈਂ ਉਹ ਗੀਤ ਵੀ ਸੁਣਾਂਗਾ। ਐਂਡ ਜਿਵੇਂ ਕਿ ਮੈਂ ਦੱਸਿਆ ਕਿ ਇਹ ਇੱਕ ਉਹ ਦੌਰ ਸੀ ਜਦੋਂ ਫਿਲਮਾਂ ਦੇ ਵਿੱਚ ਗਲੈਮਰ ਦਾ ਦੌਰ ਜਿਹੜਾ ਸ਼ੁਰੂ ਹੋ ਸਕਿਆ ਹੈ। ਲੋਕ ਜਿਹੜੇ ਨੇ ਗਲੈਮਰ ਨੂੰ ਇੱਕ ਵੱਖਰੇ ਡਰੈਸਿੰਗ ਸਟਾਈਲ ਦੇ ਨਾਲ, ਇੱਕ ਵੱਖਰੇ ਫੂੰ ਫਾਂ ਕਰਦੇ ਜਿਹੜਾ ਹੈ ਲੋਕ ਪਸੰਦ ਕਰ ਰਹੇ ਸੀਗੇ, ਪਰ ਇਸ ਸਭ ਦੇ ਵਿੱਚ ਕਾਮਨੀ ਜੀ ਆਪਣੀ ਮੈਂ ਕਹਾਂਗਾ ਕਿ ਬੜੇ ਪਿਆਰੇ ਜਿਹੇ ਲੁੱਕ ਦੇ ਨਾਲ ਜਾਂ ਫਿਰ ਇੱਕ ਸਿੰਪਲ ਲੁੱਕ ਦੇ ਨਾਲ, ਸਿੰਪਲ ਚੀਜ਼ਾਂ ਦੇ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਿੱਚ ਕਾਮਯਾਬ ਹੁੰਦੇ ਨੇ।

ਜਿਵੇਂ ਇਹਨਾਂ ਦੀ ਫਿਲਮੀ ਜ਼ਿੰਦਗੀ ਜਿਹੜੀ ਹੈ ਬੜੀ ਖੂਬਸੂਰਤ ਰਹੀ ਹੈ, ਉਸਦੇ ਉਲਟ ਕਾਮਨੀ ਕਦਮ ਜੀ ਹਮੇਸ਼ਾ ਸਾਦੇ ਅਤੇ ਸ਼ਾਂਤ ਸੁਭਾਅ ਦੇ ਆਪਣੀ ਰੀਅਲ ਲਾਈਫ ਵਿੱਚ ਦੱਸੇ ਜਾਂਦੇ ਨੇ। ਉਹ ਹਮੇਸ਼ਾ ਫਿਲਮੀ ਚਮਕ ਦਮਕ ਤੋਂ ਦੂਰ ਰਹਿਣਾ ਪਸੰਦ ਕਰਦੇ ਸੀ ਅਤੇ ਉਹਨਾਂ ਦਾ ਜ਼ਿਆਦਾ ਧਿਆਨ ਜਿਹੜਾ ਹੁੰਦਾ ਸੀ ਆਪਣੇ ਪਰਿਵਾਰ ਅਤੇ ਵਧੀਆ ਕੰਮ ਅਤੇ ਉਹਦੇ ਵੱਲ ਜ਼ਿਆਦਾ ਰਹਿੰਦਾ ਸੀਗਾ। ਇਹੀ ਕਾਰਨ ਹੈ ਕਿ ਉਹਨਾਂ ਨੂੰ ਸਾਥੀ ਕਲਾਕਾਰਾਂ ਵੱਲੋਂ ਵੀ ਨਾ ਬੜਾ ਸਤਿਕਾਰ ਮਿਲਦਾ ਸੀਗਾ, ਸਾਰੇ ਜਣੇ ਬਹੁਤ ਰਿਸਪੈਕਟ ਕਰਦੇ ਸਨ ਕਾਮਨੀ ਕਦਮ ਜੀ ਦੀ। ਸੋ ਕਾਮਨੀ ਕਦਮ ਨੇ ਸਾਬਤ ਕੀਤਾ ਕਿ ਇੱਕ ਕਲਾਕਾਰ ਦੀ ਨਾ ਅਸਲ ਪਛਾਣ ਉਸਦੀ ਅਦਾਕਾਰੀ ਹੁੰਦੀ ਹੈ, ਨਾ ਕਿ ਸਿਰਫ ਅਤੇ ਸਿਰਫ ਸ਼ੋਹਰਤ। ਅਤੇ ਉਹਨਾਂ ਨੇ ਦੋ ਭਾਸ਼ਾਵਾਂ ਦੇ ਵਿੱਚ ਇੱਕ ਮਜ਼ਬੂਤ ਜਿਹੜਾ ਪੁਲ ਜਿਹੜਾ ਬਣਾਇਆ, ਅਤੇ ਜਿਹੜੇ ਮਰਾਠੀ ਦੇ ਵੀ ਜਿਹੜੇ ਦਰਸ਼ਕ ਸਨ ਉਹ ਜਦੋਂ ਉਹਨਾਂ ਦੀ ਹਿੰਦੀ ਦੀ ਫਿਲਮ ਵੀ ਜਦੋਂ ਆਉਂਦੀ ਸੀਗੀ ਤਾਂ ਉਹਨੂੰ ਵੀ ਉਨੇ ਹੀ ਪਿਆਰ ਨਾਲ ਦੇਖਦੇ ਸੀਗੇ। ਸੋ ਪ੍ਰੋਡਿਊਸਰ ਨੂੰ ਤਾਂ ਡਬਲ ਡਬਲ ਫਾਇਦਾ ਜਿਹੜਾ ਹੈ ਉਹ ਹੁੰਦਾ ਸੀ। ਸੋ ਕਾਮਨੀ ਕਦਮ ਨੇ ਆਪਣੇ ਕਿਰਦਾਰ ਦੇ ਨਾਲ ਅਸਲ ਕਿਰਦਾਰ ਯਾਨੀ ਕਿ ਅਸਲ ਲਾਈਫ ਵਿੱਚ ਜਿਵੇਂ ਦੇ ਸੀਗੇ ਉਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਮੋਇਆ। ਸੋ ਐਸੇ ਹੀ ਇੱਕ ਛੋਟੀ ਜਿਹੀ ਬਾਇਓਗ੍ਰਾਫੀ ਕਾਮਨੀ ਕਦਮ ਜੀ ਦੇ ਬਾਰੇ, ਜਿਹਨਾਂ ਦੀ ਅੱਜ ਡੈਥ ਐਨੀਵਰਸਰੀ ਹੈ, ਠੀਕ ਹੈ ਜੀ। ਸੋ ਇੱਕ ਹੋਰ ਗੀਤ ਅਸੀਂ ਇੰਜੋਏ ਕਰਦੇ ਹਾਂ ਜੋ ਕਿ ਇਹਨਾਂ ਦੀ ਇਸੇ ਹੀ ਫਿਲਮ ਦਾ ਹੈ, ਪਰ ਇੱਕ ਹੋਰ ਮੇਰੇ ਵਨ ਆਫ ਮਾਈ ਫੇਵਰੇਟ ਸਿੰਗਰ ਹੇਮੰਤ ਕੁਮਾਰ ਜੀ ਨੇ ਗਾਇਆ, ਹੇਮੰਤ ਦਾ ਨੇ ਗਾਇਆ। ਸੋ ਬੜਾ ਹੀ ਖੂਬਸੂਰਤ ਗੀਤ, ਕਿਹਦੇ ਬੋਲ ਨੇ, ਨੈਣ ਸੇ ਨੈਣ।

ਗੱਲ ਕਰ ਲਈਏ, ਹੁਣ ਜਿਹੜੀ ਸੈਲੀਬ੍ਰਿਟੀ ਬਾਰੇ ਅਸੀਂ ਗੱਲ ਕਰਦੇ ਹਾਂ ਉਹ ਪੰਜਾਬ ਦੇ ਨੇ। ਪੰਜਾਬੀ ਫਿਲਮਾਂ ਦੇ ਵਿੱਚ ਤਾਂ ਉਹਨਾਂ ਨੇ ਸੋਹਣਾ ਕੰਮ ਕੀਤਾ ਹੀ ਹੈ, ਉਹਨਾਂ ਨੇ ਬਹੁਤ ਸਾਰੀਆਂ ਬਾਲੀਵੁੱਡ ਐਂਡ ਮੈਂ ਕੁਝ ਕੁ ਤੇਲਗੂ ਫਿਲਮ ਦੇ ਵਿੱਚ ਵੀ ਇਹਨਾਂ ਨੂੰ ਕੰਮ ਕੀਤੇ ਵੇਖਿਆ ਹੈ। ਮੈਂ ਥੋੜ੍ਹਾ ਜਿਹਾ ਤਾਂ ਹਾਸਾ ਨਿਕਲ ਗਿਆ ਕਿਉਂਕਿ ਪੰਜਾਬੀ ਐਕਟਰ ਜਾਂ ਐਕਟਰੈਸ ਜਿਹੜੇ ਕਿ ਠੇਠ ਪੰਜਾਬੀ ਹੋਣ ਅਤੇ ਉਹ ਹੋਰ ਤੀਸਰੀ ਕਿਸੇ ਲੈਂਗੁਏਜ ਦੇ ਵਿੱਚ ਕੰਮ ਕਰਨ ਤਾਂ ਕਿਆ ਹੀ ਪਤਾ। ਇਸ ਤੋਂ ਇਲਾਵਾ ਇਹਨਾਂ ਨੇ ਬਹੁਤ ਸਾਰੇ ਕੌਮੇਡੀ ਸ਼ੋਜ਼ ਕੀਤੇ ਨੇ, ਤੁਸੀਂ ਇਹਨਾਂ ਨੂੰ ਬਹੁਤ ਬਹੁਤ ਸਾਰੀ ਫਿਲਮਾਂ ਦੇ ਵਿੱਚ ਯਕੀਨਨ ਤੌਰ 'ਤੇ ਵੇਖਿਆ ਹੋਵੇਗਾ। ਸੋ ਐਸੀ ਕਲਾਕਾਰ ਜਿਸਨੇ ਪੰਜਾਬੀ ਫਿਲਮਾਂ, ਹਿੰਦੀ ਸਿਨੇਮਾ, ਟੈਲੀਵਿਜ਼ਨ ਤਿੰਨਾਂ ਹੀ ਖਿੱਤਿਆਂ ਦੇ ਵਿੱਚ, ਤਿੰਨੋਂ ਹੀ ਖੇਤਰਾਂ ਦੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ, ਆਪਣੀ ਬੇਮਿਸਾਲ ਕਾਮੇਡੀ, ਸ਼ਾਨਦਾਰ ਟਾਈਮਿੰਗ ਅਤੇ ਹਰ ਕਿਸਮ ਦੇ ਕਿਰਦਾਰ ਨੂੰ ਜ਼ਿੰਦਾ ਕਰ ਦੇਣ ਦੀ ਕਾਬਲੀਅਤ ਕਰਕੇ ਉਹ ਅੱਜ ਵੀ ਦਰਸ਼ਕਾਂ ਦੀਆਂ ਮਨਪਸੰਦ ਕਲਾਕਾਰਾਂ ਵਿੱਚੋਂ ਇੱਕ ਨੇ। ਸੋ ਮੇਰੀ ਮੁਰਾਦ ਨਾਮ ਉਪਾਸਨਾ ਸਿੰਘ। ਜੀ ਹਾਂ, ਉਪਾਸਨਾ ਜੀ ਦਾ ਜਨਮ ਯਾਨੀ ਕਿ ਅੱਜ ਦੇ ਦਿਨ ਹੀ 29 ਜੂਨ 1975 ਨੂੰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਹੋਇਆ। ਕਿਆ ਬਾਤ ਹੈ ਜੀ, ਹੁਸ਼ਿਆਰਪੁਰ ਦਾ ਨਾਮ ਹੋਰ ਰੋਸ਼ਨ ਕੀਤਾ ਉਪਾਸਨਾ ਜੀ ਨੇ। ਅਤੇ ਬਚਪਨ ਤੋਂ ਹੀ ਉਹਨਾਂ ਨੂੰ ਅਦਾਕਾਰੀ ਅਤੇ ਮੰਚ ਨਾਲ ਬਹੁਤ ਲਗਾਅ ਸੀ। ਸਕੂਲ ਅਤੇ ਕਾਲਜ ਦੇ ਸਮਾਗਮਾਂ ਵਿੱਚ ਉਹ ਹਮੇਸ਼ਾ ਨਾਟਕਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਹਿੱਸਾ ਬਣਦੇ ਰਹੇ। ਪਰਿਵਾਰ ਵੱਲੋਂ ਵੀ ਉਹਨਾਂ ਨੂੰ ਆਪਣੀ ਕਲਾ ਨੂੰ ਅੱਗੇ ਵਧਾਉਣ ਦੇ ਲਈ ਪੂਰਾ ਸਹਿਯੋਗ ਮਿਲਿਆ। ਇਹੀ ਕਾਰਨ ਹੈ ਕਿ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਅਦਾਕਾਰੀ ਨੂੰ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਜਿਹੜਾ ਹੈ ਕਰ ਲਿਆ। ਸੋ ਇੱਕ ਮੈਂ ਗਾਣਾ ਪਲੇ ਕਰਨ ਜਾ ਰਿਹਾ, ਬੜੀ ਖੂਬਸੂਰਤ ਫਿਲਮ ਸੀ ਅਨਿਲ ਕਪੂਰ ਜੀ ਦੀ ਜੁਦਾਈ, ਜਿਸ ਦੇ ਵਿੱਚ ਤੁਸੀਂ ਇਹਨਾਂ ਨੂੰ ਜ਼ਰੂਰ ਵੇਖਿਆ ਹੋਵੇਗਾ। ਸੋ ਗੀਤ ਮੁਝੇ ਪਿਆਰ ਹੁਆ ਅੱਲਾ ਮੀਆਂ।

ਪਸੰਦ ਕਰਦੇ ਸੀ। ਫਿਰ ਇੱਕ ਸ਼ੋਅ ਆਇਆ ਕਪਿਲ ਸ਼ਰਮਾ ਦਾ, ਕੋਮੇਡੀ ਸ਼ੋਅ। ਉਹਦੇ ਵਿੱਚ ਜਦੋਂ ਕਪਿਲ ਦੀ ਭੂਆ ਬਣ ਕੇ ਸਾਹਮਣੇ ਆਏ, ਫਿਰ ਤਾਂ ਇਹਨਾਂ ਦੀ ਪਛਾਣ ਸਿਰਫ ਇੰਡੀਆ ਤੱਕ ਨਹੀਂ ਰਹਿ ਗਈ, ਦੁਨੀਆ ਭਰ ਦੇ ਵਿੱਚ ਜਿਹੜੇ ਨੇ ਇਹਨਾਂ ਦੇ ਫੋਲੋਅਰਸ ਕਹਿ ਲਓ ਜਾਂ ਫਿਰ ਇਹਨਾਂ ਨੂੰ ਪਸੰਦ ਕਰਨ ਵਾਲੇ ਜਿਹੜੇ ਫੈਨ ਸੀਗੇ ਉਹ ਬਣ ਗਏ। ਸੋ ਚੰਗਾ ਨਾਮ ਜਿਹੜਾ ਹੈ ਉਹਨਾਂ ਨੇ ਆਪਣਾ ਬਣਾਇਆ ਤਿੰਨੋਂ ਹੀ ਫੋਰਮੈਟਸ ਦੇ ਵਿੱਚ, ਚਾਹੇ ਫਿਲਮਾਂ ਦੀ ਗੱਲ ਕੀਤੀ ਜਾਵੇ, ਚਾਹੇ ਟੀਵੀ 'ਤੇ ਨਾਟਕਾਂ ਦੀ ਗੱਲ ਕੀਤੀ ਜਾਵੇ, ਜਾਂ ਟੀਵੀ ਦੇ ਰਿਐਲਿਟੀ ਸ਼ੋਅਜ਼ ਦੀ ਗੱਲ ਕੀਤੀ ਜਾਵੇ। ਹਰ ਥਾਂ ਉਪਾਸਨਾ ਸਿੰਘ ਨੇ ਆਪਣੀ ਮਿਹਨਤ ਦੇ ਨਾਲ ਜਿਹੜਾ ਝੰਡਾ ਹੈ ਉਹ ਗੱਡਿਆ।

ਜੀ, ਬਾਕੀ ਉਪਾਸਨਾ ਵੀ ਹੌਲੀ ਹੌਲੀ ਬੜੇ ਲੋਕਾਂ ਦੀ ਜਾਨ ਹੀ ਬਣ ਗਈ ਸੀ, ਕਿਉਂਕਿ ਜਦੋਂ ਹਰ ਥਾਂ 'ਤੇ ਉਪਾਸਨਾ ਦੀ ਐਕਟਿੰਗ ਦੇ ਨਾਲ, ਉਹਨਾਂ ਦੇ ਡਾਇਲੋਗਸ ਦੇ ਨਾਲ ਜਦੋਂ ਲੋਕਾਂ ਦਾ ਮੋਹ ਲੈਂਦੇ ਸੀ ਮਨ, ਤਾਂ ਬਾਕੀ ਫਿਰ ਜਾਨ ਤਾਂ ਬਣ ਹੀ ਜਾਂਦੇ ਸੀ। ਸੋ ਉਪਾਸਨਾ ਜੀ ਨੇ ਬੋਲੀਵੁੱਡ ਦੇ ਬਾਅਦ ਫਿਰ ਬੋਲੀਵੁੱਡ ਵਿੱਚ ਵੀ, ਯਾਨੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਵੀ ਆਪਣੀ ਐਕਟਿੰਗ ਦਾ ਮੈਂ ਕਹਾਂਗੀ ਲੋਹਾ ਮਨਵਾਇਆ, ਅਤੇ ਲੋਕਾਂ ਨੇ ਉੱਥੇ ਵੀ ਕਾਫੀ ਪਸੰਦ ਕੀਤਾ। ਵਿੱਚ ਵਿੱਚ ਕੁਝ ਕੁ ਥਾਵਾਂ 'ਤੇ ਉਹਨਾਂ ਨੂੰ ਕਾਫੀ ਗੰਭੀਰ, ਕਾਫੀ ਸੀਰੀਅਸ ਜਿਹੜਾ ਕਿਰਦਾਰ ਹੈ ਉਹ ਕਰਨ ਦਾ ਮੌਕਾ ਵੀ ਮਿਲਿਆ, ਪਰ ਉੱਥੇ ਵੀ ਉਪਾਸਨਾ ਨੇ ਦੱਸ ਦਿੱਤਾ ਕਿ ਉਹਨਾਂ ਨੂੰ ਸਿਰਫ ਹਸਾਉਣਾ ਨਹੀਂ ਆਉਂਦਾ, ਉਹਨਾਂ ਨੂੰ ਐਕਟਿੰਗ ਕਰਨੀ ਆਉਂਦੀ ਹੈ। ਅਤੇ ਐਕਟਿੰਗ ਚਾਹੇ ਹਸਾਉਣ ਦੇ ਕਿਰਦਾਰ ਦੀ ਹੋਵੇ, ਚਾਹੇ ਸੀਰੀਅਸ ਕਿਸੇ ਕਿਰਦਾਰ ਦੀ ਹੋਵੇ, ਉਹ ਬਖੂਬੀ ਨਿਭਾਉਣਾ ਜਾਣਦੇ ਨੇ। ਇਸ ਤੋਂ ਇਲਾਵਾ ਜੋ ਗੱਲਾਂ ਇਹਨਾਂ ਦੀ ਖਾਸ ਲਿਖੀਆਂ ਜਾਂਦੀਆਂ ਨੇ ਕਿ ਇਹ ਨਾ ਹਮੇਸ਼ਾ ਹੀ ਮਤਲਬ ਜੋ ਵੀ ਸਕ੍ਰਿਪਟ ਨੂੰ ਫੋਲੋ ਤਾਂ ਚਲੋ ਕਰਦੇ ਨੇ ਫਿਲਮਾਂ ਦੇ ਵਿੱਚ, ਪਰ ਨਾਟਕਾਂ ਦੇ ਵਿੱਚ ਕਹਿੰਦੇ ਕਾਫੀ ਵਾਰ ਇਹ ਅਨਸਕ੍ਰਿਪਟਡ ਹੀ ਕਰ ਲੈਂਦੇ ਸੀ, ਕਿਉਂਕਿ ਇਹ ਔਨ ਦੀ ਸਪੋਰਟ, ਯਾਨੀ ਕਿ ਸਪੋਂਟੇਨੀਅਸ ਜਿਹੜੇ ਆਨਸਰ ਨੇ ਉਹ ਬਹੁਤ ਵਧੀਆ ਦੇ ਦਿੰਦੇ ਸੀ, ਤਾਂ ਕਰਕੇ ਲੋਕ ਜਿਹੜੇ ਨੇ ਉਹਨਾਂ ਦੇ ਇਸ ਅੰਦਾਜ਼ ਨੂੰ ਵੀ ਖੂਬ ਪਸੰਦ ਕਰਦੇ ਨੇ। ਚਲੋ ਜੀ, ਅੱਜ ਹੈ ਇਹਨਾਂ ਦਾ ਬਰਥਡੇ, ਸੋ ਉਪਾਸਨਾ ਜੀ ਨੂੰ ਸਾਡੇ ਵੱਲੋਂ, ਆਕਾਸ਼ਵਾਣੀ ਜਲੰਧਰ ਵੱਲੋਂ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ, ਅਤੇ ਅਸੀਂ ਹਜੇ ਵੀ ਇਹੀ ਉਮੀਦ ਕਰ ਰਹੇ ਹਾਂ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਕੁਝ ਐਸੇ ਕਿਰਦਾਰ ਜਾਂ ਕੁਝ ਐਸੀ ਫਿਲਮਾਂ ਦੇ ਵਿੱਚ ਆਪਣੇ ਕੁਛ ਐਕਟਿੰਗ ਦੇ ਨਮੂਨੇ ਪੇਸ਼ ਕਰੋ, ਤਾਂ ਜੋ ਅਸੀਂ ਹੋਰ ਵੀ ਜ਼ਿਆਦਾ ਐਂਟਰਟੇਨ ਹੁੰਦੇ ਰਹੀਏ, ਅਤੇ ਤੁਹਾਨੂੰ ਇੱਦਾਂ ਹੀ ਪਿਆਰ ਕਰਦੇ ਰਹੀਏ। ਚਲੋ ਜੀ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਫਿਲਮੀ ਦੁਨੀਆ, ਜਿਸ ਦੇ ਵਿੱਚ ਮੈਂ 4 ਤੋਂ 5 ਕਲਾਕਾਰ, ਜੀਵਨ ਕਲਾ ਜੀ, ਗੋਹਰ ਕਾਨਪੁਰੀ ਜੀ, ਕਾਮਨੀ ਕਦਮ ਜੀ ਅਤੇ ਉਪਾਸਨਾ ਸਿੰਘ ਜੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਲਓ ਜੀ, ਹੁਣ ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ। ਜਾਣਾ ਕਿਤੇ ਨਹੀਂ, ਠੀਕ 8 ਵਜੇ ਪ੍ਰੋਗਰਾਮ, ਜਿਹੜਾ ਅਗਲਾ ਪ੍ਰੋਗਰਾਮ ਹੈ ਮਸਾਲਾ ਮਿਕਸ, ਉਹ ਲੈ ਕੇ ਮੈਂ ਬਿਲਕੁਲ ਤਿਆਰ ਹਾਂ। ਸੋ ਇਸ ਕਾਰਨ ਤੋਂ ਉਸ ਪਰ ਮਿਲਦੇ ਹਾਂ ਪ੍ਰੋਗਰਾਮ ਮਸਾਲਾ ਮਿਕਸ ਵਿੱਚ।

ਨਮਸਕਾਰ, ਰਾਤ ਦੇ 8 ਵਜ ਚੁੱਕੇ ਨੇ ਤੇ ਐਫ ਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੈਸ਼ਲੇਸ ਦਾ ਦੌਰਾ ਕਾਫੀ ਸਾਰਥਕ ਰਿਹਾ ਤੇ ਇਸ ਨਾਲ ਭਾਰਤ ਸੈਸ਼ਲੇਸ ਦੀ ਦੋਸਤੀ ਮਜ਼ਬੂਤ ਹੋਵੇਗੀ। ਹਰਿਆਣਾ ਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਚ ਯਮੁਨਾ ਜਲ ਪ੍ਰੋਜੈਕਟ ਬਾਰੇ ਇਕ ਸਮਝੌਤੇ ਉਤੇ ਦਸਤਖਤ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ ਇਕ ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ ਚ ਕਰਵਾਇਆ ਜਾ ਰਿਹਾ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ। ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਪੰਜਾਬ ਵਿਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਭਾਰੀ ਬਾਰਿਸ਼ ਅਤੇ ਤਾਪਮਾਨ ਵਿਚ ਗਿਰਾਵਟ ਬਾਰੇ ਅਲਰਟ ਜਾਰੀ ਕੀਤਾ। ਭਾਰਤੀ ਬੈਡਮਿੰਟਨ

ਖਿਡਾਰੀ ਕਿਤਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਦੇਖੋ ਜੀ, ਗਾਣੇ ਤੋਂ ਵੀ ਤੁਹਾਨੂੰ ਥੋੜ੍ਹਾ ਐਟੀਟਿਊਡ ਪਤਾ ਲੱਗ ਗਿਆ ਕਿ ਅੱਜ ਕੱਲ੍ਹ ਕੁੜੀਆਂ ਥੋੜ੍ਹੀਆਂ ਨਾ ਮਸਤ ਹੈਗੀਆਂ, ਕੁੜੀਆਂ ਨੂੰ ਅੱਜ ਕੱਲ੍ਹ ਮਤਲਬ ਕਹਿ ਲਓ ਕਿ ਉਹਨਾਂ ਨੂੰ ਹੱਕ ਮਿਲ ਗਿਆ, ਜਾਂ ਫਿਰ ਕਹਿ ਲਓ ਕਿ ਕੁੜੀਆਂ ਅੱਜ ਕੱਲ੍ਹ ਬੋਲਡ ਹੋ ਚੁੱਕੀਆਂ ਨੇ, ਪਰ ਜੋ ਵੀ ਹੈ, ਪਰ ਕਾਫੀ ਕਾਫੀ ਥਾਵਾਂ 'ਤੇ ਨਾ ਉਹ ਚੀਜ਼ ਚੰਗੀ ਵੀ ਲੱਗਦੀ ਹੈ, ਪਰ ਕਾਫੀ ਥਾਵਾਂ 'ਤੇ ਨਾ ਫਿਰ ਚੀਜ਼ਾਂ 'ਤੇ ਮਨ 'ਤੇ ਸਵਾਲ ਵੀ ਆਉਂਦਾ ਕਿ ਇਹ ਚੀਜ਼ ਜਾਇਜ਼ ਸੀ, ਜਾਂ ਫਿਰ ਕੀ ਇਸ ਮੂਮੈਂਟ 'ਤੇ ਗੱਲ ਰੋਕੀ ਜਾ ਸਕਦੀ ਸੀ, ਕਿਸੇ ਹੋਰ ਟਾਈਮ ਕੀਤੀ ਜਾ ਸਕਦੀ ਸੀ। ਚਲੋ ਮੈਂ ਬਹੁਤੀਆਂ ਬੁਝਾਰਤਾਂ ਨਹੀਂ ਪਾਉਂਦਾ, ਮੈਂ ਗੱਲ ਕਰਨ ਜਾ ਰਿਹਾ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਕਿ ਉੱਤਰ ਪ੍ਰਦੇਸ਼ ਦੇ ਔਰੇਆ ਦੇ ਵਿੱਚ ਜੈਮਾਲਾ ਦੇ ਦੌਰਾਨ, ਯਾਨੀ ਕਿ ਵਿਆਹ ਤੋਂ ਬਾਅਦ, ਮਤਲਬ ਆਲਮੋਸਟ ਆਲਮੋਸਟ ਵਿਆਹ ਹੋ ਹੀ ਨਹੀਂ ਲੱਗਾ ਸੀਗਾ, ਅਤੇ ਜਦੋਂ ਜੈਮਾਲਾ ਪਾਉਣ ਲੱਗਦੇ ਨੇ ਅਤੇ ਅਚਾਨਕ ਕੁੜੀ ਕਹਿੰਦੀ ਹੈ, ਇਹ ਤਾਂ ਦੁਬਲਾ ਪਤਲਾ ਹੀ ਬੜਾ, ਇਹ ਤਾਂ ਸੁੱਕੀ ਹੱਡੀ ਹੈ, ਮੈਂ ਨਹੀਂ ਕਰਦੀ ਇਹਦੇ ਨਾਲ ਵਿਆਹ, ਸਾਈਲੈਂਟ ਹੋ ਗਈ ਨਾ, ਇੱਦਾਂ ਹੀ ਪੂਰਾ ਸਾਈਲੈਂਟ ਵਾਲਾ ਮਾਹੌਲ ਹੋ ਗਿਆ ਸੀਗਾ। ਲੋਕ ਆਹ ਬੜੇ ਡਰ ਜੇ ਗਏ ਕਿ ਬਈ ਆਹ ਕਿਹੜੀ ਗੱਲ ਹੋ ਗਈ, ਆਹ ਗੱਲ ਜਿਹੜੀ ਕੁੜੀ ਨੇ ਕਿੱਥੋਂ ਕਿਵੇਂ ਕਿੱਦਾਂ ਆਖ ਦਿੱਤੀ। ਪਰ ਜੇ ਕੁੜੀ ਨੇ ਆਖ ਦਿੱਤੀ ਹੈ, ਹੁਣ ਜ਼ਬਰਦਸਤੀ ਵਿਆਹ ਥੋੜ੍ਹੀ ਹੋ ਸਕਦਾ ਸੀਗਾ। ਉਸ ਤੋਂ ਬਾਅਦ ਜੀ ਕੁੜੀ ਦੇ ਭਰਾ ਅਤੇ ਮੁੰਡੇ ਦੇ ਭਰਾ ਵੀ ਸਾਰੇ ਆਮਣੇ ਸਾਹਮਣੇ ਆ ਗਏ, ਵੀ ਭਰਾ ਭਰਾ ਜਦੋਂ ਸਾਹਮਣੇ ਸਾਹਮਣੇ ਹੋ ਗਏ ਅਤੇ ਭਰਾ ਭਰਾ ਨੇ ਭਰਾ ਭਰਾ ਵਾਲੀ ਗੱਲ ਨਹੀਂ ਕੀਤੀ, ਉਹਨਾਂ ਨੇ ਫਿਰ ਉਹਨਾਂ ਨੇ ਕੁੱਟਮਾਰ ਕੀਤੀ, ਕੁੱਟਮਾਰ ਕੀਤੀ, ਅਤੇ ਫਿਰ ਓਬਵੀਅਸਲੀ ਫਿਰ ਜਿਹੜੀ ਬਰਾਤ ਹੈ ਜਿਹੜੀ ਹੈ ਉਹ ਖਾਲੀ ਵਾਪਸ ਜਾਂਦੀ ਹੈ। ਬਤਾਓ ਭਈਆ ਕਿਆ ਹੋ ਰਹਾ ਹੈ ਦੇਸ਼ ਮੇਂ, ਸਾਨੀ ਕਰਨੇ ਨਿਕਲੇ ਥੇ, ਲੜਕਾ ਦੁਬਲਾ ਨਿਕਲਾ, ਪਰ ਬਹਿਨ ਮੁਝੇ ਯੇ ਬਤਾ ਕਿ ਤੁਮਨੇ ਕਿਆ ਸਿਰਫ ਉਸੀ ਟਾਈਮ ਲੜਕਾ ਦੇਖਾ ਥਾ, ਉਸਸੇ ਪਹਿਲੇ ਫੋਟੋ ਮੇਂ ਦੇਖਾ ਹੋਗਾ, ਸਗਾਈ ਹੋਈ ਹੋਗੀ, ਤਬ ਕਹਾਂ ਸੀ ਤੁਮਾਰੀ ਆਂਖੇ, ਇਹ ਤਾਂ ਬਾਨੇਬਾਜ਼ੀ ਲੱਗ ਰਹੀ ਹੈ। ਖੈਰ ਇਹ ਹੈ ਜੀ ਖਬਰ ਸਾਡੀ ਹਟ ਕੇ, ਜੋ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਜੀ ਪ੍ਰੋਗਰਾਮ ਮਸਾਲਾ ਮਿਕਸ ਵਿੱਚ ਮਿਕਸ ਦੀਆਂ ਗੱਲਾਂ ਸੁਣਾਉਂਦੀਆਂ। ਸੋ ਥੋੜ੍ਹਾ ਜਿਹਾ ਗਾਣਾ ਗਾਣ ਤੋਂ ਬਾਅਦ ਇੱਕ ਉਹਦੀ ਹੋਰ ਗੱਲ, ਬਾਕੀ ਮੈਂ ਉਡੀਕ ਕਰ ਰਿਹਾ, ਕੋਈ ਦੋ ਤਿੰਨ ਐਸੇ ਸੱਜਣ ਮੈਨੂੰ ਦੱਸ ਦੇਣ ਕਿ ਜਿਹੜਾ ਇਹ ਮੰਡੀ ਆ ਜਾਂਦਾ, ਮੰਡੀ ਕਿਉਂ ਆਉਂਦਾ,

0: ਜੀ ਰਾਤ ਦੇ ਵੱਜ ਕੇ ਨੇ 8 ਵੱਜ ਕੇ 12 ਮਿੰਟ ਐਂਡ 36 ਸਕਿੰਟ। ਲਓ ਜੀ ਸੋਮਵਾਰ ਤਾਂ ਹੁਣ ਖਤਮ ਹੋਣ 'ਤੇ ਵੀ ਆ ਗਿਆ। ਵੈਸੇ ਨਾ ਚਲੋ ਠੀਕ ਹੈ, ਸੋਮਵਾਰ ਬੀਤ ਗਿਆ, ਪਰ ਮੈਨੂੰ ਪਤਾ ਜਾਂ ਮੇਰੇ ਬਹੁਤ ਸਾਰੇ ਐਸੇ ਦੋਸਤ ਨੇ ਜੋ ਸਟੂਡੈਂਟਸ ਨੇ ਮੰਡੇ ਤੋਂ ਨਾ ਨਾ ਉਹਨਾਂ ਦੇ ਅੰਦਰ ਇੱਕ ਵੱਖਰਾ ਜਿਹਾ ਗੁੱਸਾ ਜਿਹਾ ਆ ਜਾਂਦਾ। ਚਲੋ ਦੇਖਦੇ ਹਾਂ ਜਿਹੜੇ ਅਗਲੇ ਦੋਸਤ ਜੁੜੇ ਨੇ ਉਹ ਕੀ ਕਹਿਣਾ ਚਾਹੁੰਦੇ ਨੇ। ਹੈਲੋ
1: ਦੇਖੋ, ਹੈਲੋ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਹਾਂਜੀ, ਸੁੱਖਾ ਬੋਲਦੇ ਸੀ ਜੀ, ਰਵੀਦਾਸ ਚੌਂਕ ਤੋਂ।
0: ਸੁੱਕਾ ਜੀ, ਕੱਲੀ ਸੁੱਕੀ ਸੁੱਕੀ ਗੱਲ ਕਰਦੇ ਪਏ, ਥੋੜੇ ਗਿੱਲੇ ਗਿੱਲੇ ਹੋ ਕੇ ਗੱਲ ਕਰੋ।
1: ਹਾਂਜੀ, ਗਿੱਲੇ ਬੋਲੋ ਜੀ, ਬੋਲੋ।
0: ਨਹੀਂ ਗਿੱਲੇ ਮਤਲਬ ਕਹਿੰਦਾ ਮਤਲਬ ਕਿ ਪਸੀਨੇ ਨਾਲ ਗਿੱਲੇ ਹੋ ਕੇ ਮੌਸਮ ਠੀਕ ਹੈ?
1: ਨਹੀਂ, ਆਪਾਂ ਪਾਣੀ ਨਾਲ ਗਿੱਲਾ ਕਰ ਲੈਂਦੇ, ਪਾਣੀ ਪੀ ਲੈਂਦੇ ਆਉਂਦੇ ਹੋ
0: ਜਾਂਗੇ। ਠੀਕ ਹੈ ਸੁੱਕਾ ਜੀ, ਆਪਾਂ ਪਹਿਲੀ ਵਾਰੀ ਗੱਲ ਕਰ ਰਹੇ ਹਾਂ ਨਾ?
1: ਯੈਸ ਜੀ।
0: ਜੀ ਸੁੱਕਾ ਜੀ, ਕੰਮਕਾਜ ਕੀ ਕਰਦੇ ਹੋ?
1: ਆਪਾਂ ਫੋਲਡਿੰਗ ਬਣਾਉਂਦੇ ਹਾਂ ਜੀ।
0: ਅੱਛਾ, ਫੋਲਡਿੰਗ ਬਣਾਉਂਦੇ ਹੋ, ਸਹੀ ਹੈ। ਅਤੇ ਉਹਦਾ ਫਿਰ ਅਗਲਾ ਹਿੱਸਾ ਜਿਹੜਾ ਹੈ, ਦੂਜੇ ਜਿਹੜੇ ਜਿਹੜੇ ਕਾਰੀਗਰ ਕੰਮ ਕਰਦੇ ਨੇ ਉਹ ਉਸਨੂੰ ਬੈੱਡ ਬਣਾ ਕੇ ਵੇਚਦੇ ਨੇ, ਹੈ ਨਾ?
1: ਹਾਂਜੀ, ਉਹ ਬੁਣਦੇ
0: ਆ। ਹਾਂ, ਬੁਣਦੇ ਨੇ। ਅੱਛਾ, ਪਹਿਲਾਂ ਤਾਂ ਵੈਸੇ ਹੀ ਮੈਂ ਥੋੜ੍ਹੇ ਕੰਮ ਦੇ ਮੁਤਲਕ ਗੱਲ ਕਰਾਂ, ਬਾਅਦ 'ਚ ਫਿਰ ਜਿਹੜਾ ਮੇਰਾ ਅੱਜ ਦਾ ਸਵਾਲ ਹੈ ਮੈਂ ਉਹਦੇ 'ਤੇ ਵੀ ਜਵਾਬ ਲਵਾਂਗਾ। ਜਿੱਦਾਂ ਅੱਜ ਕੱਲ੍ਹ ਟਰੈਂਡ ਕਾਫੀ ਚੇਂਜ ਹੋ ਰਿਹਾ ਲੋਕਾਂ ਦਾ, ਕੀ ਫੋਲਡਿੰਗ ਦੀ ਡਿਮਾਂਡ ਘਟੀ ਹੈ ਜਾਂ ਵਧੀ ਹੈ?
1: ਫੋਲਡਿੰਗ ਦੀ ਡਿਮਾਂਡ ਜੀ ਵਧੀ ਹੈ ਜੀ,
0: ਵਧੀ ਹੈ,
1: ਕਿਉਂਕਿ ਭਈਆ ਜਿਹੜਾ ਹੈ ਨਾ ਬਿਹਾਰ ਤੋਂ ਬੜਾ ਰਿਹਾ ਜੀ, ਉਹ ਹੋਲਡਿੰਗ ਹੀ ਖਰੀਦਦਾ ਸਿਰਫ।
0: ਓਕੇ, ਚਲੋ ਠੀਕ ਹੈ। ਅੱਛਾ, ਹੁਣ ਆਪਾਂ ਅਗਲੀ ਗੱਲ ਜਿਹੜੀ ਹੈ ਕਰਦੇ ਹਾਂ ਕਿ ਸੋਮਵਾਰ ਦੀ ਗੱਲ ਕਰਦੇ ਹਾਂ। ਤੁਸੀਂ ਜਦੋਂ ਛੋਟੇ ਹੁੰਦੇ ਤੁਸੀਂ ਵੀ ਸੋਮਵਾਰ ਨੂੰ ਇੰਨੀ ਹੀ ਨਫ਼ਰਤ ਜਾਂ ਗੁੱਸੇ ਨਾਲ ਵੇਖਦੇ ਹੋਣੇ ਕਿ ਯਾਰ ਛੁੱਟੀਆਂ ਚੰਗੀਆਂ ਭਲੀਆਂ ਸੀਗੀਆਂ, ਹੁਣ ਸੋਮਵਾਰ ਕਾਹਤੋਂ ਆ ਗਿਆ? ਤੁਹਾਡੇ ਲਈ ਸੋਮਵਾਰ ਕੀ ਹੁੰਦਾ? ਤੁਸੀਂ ਤਾਂ ਬਿਜ਼ਨਸਮੈਨ ਹੋ
1: ਜੀ। ਸੋਮਵਾਰ 90% ਸਾਰਿਆਂ ਵਾਸਤੇ ਹੀ ਮਤਲਬ ਗੁੱਸੇ ਦਾ ਭਰਿਆ ਹੁੰਦਾ ਜੀ,
0: ਕਿਉਂਕਿ ਸਾਰੇ
1: ਚਾਹੇ ਉਹ ਸਰਕਾਰੀ ਬੰਦਾ ਹੈ ਚਾਹੇ ਉਹ ਪ੍ਰਾਈਵੇਟ ਹੈ, ਕੋਈ ਮਰਜ਼ੀ ਲਾ ਲਓ ਜੀ,
0: ਬੱਚੇ
1: ਤੋਂ ਲੈ ਕੇ ਦੇ ਬੱਚੇ ਦਾ।
0: ਮਤਲਬ ਤੁਸੀਂ ਵੀ ਸੇਮ ਹੀ ਕੈਟਾਗਰੀ ਮੇ ਹੋ, ਆਪ ਵੀ ਸੇਮ ਹੀ ਕੈਟਾਗਰੀ ਮੇ ਹੋ, ਹੈ ਨਾ?
1: ਹਾਂਜੀ ਹਾਂਜੀ।
0: ਚਲੋ ਠੀਕ ਹੈ। ਮੈਨੂੰ ਪੁੱਛਣਾ ਸੀਗਾ ਕਿ ਸ਼ਾਇਦ ਬਿਜ਼ਨਸਮੈਨ ਲਈ ਤਾਂ ਉਹਨਾਂ ਨੂੰ ਹੋਣਾ ਕਿ ਨਹੀਂ ਨਹੀਂ ਸੋਮਵਾਰ ਜਾਵਾਂਗੇ, ਦਿਹਾੜੀ ਪਾਵਾਂਗੇ, ਇੰਨੇ ਮੰਜੇ ਵੇਚਾਂਗੇ, ਮਜ਼ੇ ਰਵਾਂਗੇ।
1: ਜਿੰਨਾ ਮਰਜ਼ੀ ਕੋਈ ਫ੍ਰੀ ਕੰਮ ਕਿਉਂ ਨਾ ਕਰਨ ਵਾਲਾ ਹੋਵੇ, ਬਿਲਕੁਲ, ਜਿਹਦੀ ਆਪਣੀ ਦੁਕਾਨ ਕਿਉਂ ਨਾ ਹੋਵੇ, ਉਹਨੂੰ ਵੀ ਗੁੱਸਾ ਚੜਦਾ ਜੀ, ਦੇਖੋ ਜੀ ਅੱਜ ਮੈਨੂੰ ਫਿਰ ਜਾਣਾ ਪੈਣਾ ਜੀ ਦੁਕਾਨ ਤੇ।
0: ਠੀਕ ਹੈ। ਥੈਂਕ ਯੂ ਸੁੱਕਾ ਜੀ, ਤੁਸੀਂ ਸੁੱਕਾ ਨੇ ਪੂਰਾ ਪੂਰਾ ਗਿੱਲਾ ਕਰਤਾ ਸਾਰਿਆਂ ਨੂੰ ਆਪਣੇ ਗੱਲਾਂ ਨਾਲ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ। ਲਓ ਜੀ, ਮੈਨੂੰ ਲੱਗਦਾ ਸੀ ਸਿਰਫ ਮੈਂ ਹੀ ਐਸੀ ਸੋਚ ਵਾਲਾ, ਲੋਕ ਵੀ ਇਹੀ ਕਹਿੰਦੇ ਨੇ। ਅੱਗੇ ਕੋਲ ਥੋੜ੍ਹੀ ਜਿਹੀ ਮੈਂ ਦੋ ਤਿੰਨ ਗਾਣੇ ਤੋਂ ਬਾਅਦ ਲਵਾਂਗਾ, ਉਸ ਤੋਂ ਵਿਚਕਾਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਬੜੀਆਂ ਫਨੀ ਗੱਲਾਂ ਨੇ। ਅਗਲੀ ਗੱਲ ਤਾਂ ਬਾਹਲੀ ਫਨੀ ਹੈ, ਗਾਣਾ ਸੁਣ ਕੇ ਉਹ ਭੇਜ ਦੱਸਾਂ ਤੁਹਾਨੂੰ ਮੈਂ।

ਲਓ ਜੀ, ਵਾਪਸ ਤੁਸੀਂ ਆ ਗਏ ਹੋ। ਐਂਡ ਜਿਹੜੀ ਮੈਂ ਹੁਣ ਖਬਰ ਸੁਣਾ ਜਾ ਰਿਹਾ, ਇਟਸ ਵੈਰੀ ਵੈਰੀ ਫਨੀ ਗਾਈਸ, ਵੈਰੀ ਫਨੀ। ਸੋ ਇਹ ਖਬਰ ਨਾ ਮੈਂ ਕੱਲ੍ਹ ਪਰਸੋਂ ਆਪਣਾ ਜਦੋਂ ਫੋਨ ਸਕਰੋਲ ਕਰ ਰਿਹਾ ਸੀਗਾ ਅਤੇ ਮੈਂ ਨਾ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਏਜੰਸੀਸ ਨੇ ਉਹਨਾਂ ਨੂੰ ਸਬਸਕ੍ਰਾਈਬ ਕੀਤਾ ਹੋਇਆ ਅਤੇ ਮੇਰੇ ਫੋਨ ਦੀ ਨੋਟੀਫਿਕੇਸ਼ਨ ਵਿੱਚ ਖਬਰਾਂ ਆਉਂਦੀਆਂ ਰਹਿੰਦੀਆਂ ਇੱਦਾਂ ਦੀਆਂ। ਪਰ ਜਦੋਂ ਆਹ ਵਾਲੀ ਆਈ ਤਾਂ ਮੈਂ ਪਹਿਲਾਂ ਤਾਂ ਹੈਰਾਨ ਹੋਇਆ ਕਿ ਹੈ ਇਹ ਸੱਚੀ ਹੋ ਰਿਹਾ। ਅਤੇ ਹੁਣ ਮੈਂ ਅਲੱਗ ਅਲੱਗ ਐਂਗਲ ਤੋਂ ਖਬਰ ਨੂੰ ਉਹਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਵੀ ਕਰਿਓ ਮੇਰੇ ਨਾਲ, ਤੁਹਾਨੂੰ ਚੰਗਾ ਹਾਸਾ ਵੀ ਆਏਗਾ। ਸੋ ਗੱਲ ਕਰ ਰਿਹਾ ਮੈਂ ਮੈਕਸੀਕੋ ਦੀ। ਮੈਕਸੀਕੋ ਦੇ ਇੱਕ ਜ਼ੈਲਿਸਕੋ ਇੱਕ ਸਟੇਟ ਹੈ ਉਹਨਾਂ ਦੀ, ਉੱਥੇ ਨਾ ਅੱਗੋਂ ਉਹਦੇ ਸ਼ਹਿਰ ਦਾ ਨਾਮ ਹੈਗਾ ਲਾਗੋਸ ਡੀ ਮੋਰੇਨਾ, ਠੀਕ ਆ, ਲਾਗੋਸ ਡੀ ਮੋਰੇਨਾ ਸ਼ਹਿਰ ਦਾ ਨਾਮ ਹੈ ਸਾਹਿਬ ਜੀ। ਉਸ ਸ਼ਹਿਰ ਮੈਂ ਹੋ ਕੇ ਰਹਾ ਥਾ ਚੋਰੀਆਂ, ਮਤਲਬ ਕਿ ਉੱਥੇ ਵੀ ਹੋ ਰਹੀਆਂ ਸੀ ਕਹਿਣ ਦਾ ਭਾਵ। ਸੋ ਉੱਥੇ ਚੋਰੀਆਂ ਹੋ ਰਹੀਆਂ ਸੀ, ਉੱਥੇ ਹੋ ਰਹੀਆਂ ਸੀ ਬਾਈਕ ਚੋਰੀ ਹੋ ਰਹੀ ਸੀ, ਅਤੇ ਬਾਈਕ ਚੋਰੀ ਹੋ ਰਹੀ ਸੀ, ਪੁਲਿਸ ਸ਼ਾਇਦ ਕੁਝ ਨਹੀਂ ਕਰ ਰਹੀ ਹੋਵੇਗੀ ਉੱਥੇ ਵੀ। ਐਂਡ ਫਿਰ ਕੀ ਕੀਤਾ, ਇੱਕ ਬੈਟਮੈਨ ਜਿਹਾ ਬਣਿਆ, ਯਾਨੀ ਕਿ ਇੱਕ ਐਸਾ ਕਿਰਦਾਰ ਬਣਿਆ, ਇੱਕ ਐਸਾ ਇਨਸਾਨ ਜਿਹੜਾ ਕਿ ਹਜੇ ਤੱਕ ਸਾਹਮਣੇ ਨਹੀਂ ਆਇਆ, ਉਹ ਕੀ ਕਰ ਰਿਹਾ, ਰਾਤ ਨੂੰ ਉਹਨਾਂ ਚੋਰਾਂ ਨੂੰ ਫੜ ਕੇ ਚੰਗਾ ਕੁੱਟਦਾ, ਫਿਰ ਇੱਕ ਪਬਲਿਕ ਪਲੇਸ 'ਤੇ ਇੱਕ ਖੰਭੇ ਦੇ ਨਾਲ ਉਸਨੂੰ ਬੰਨ ਦੇ ਰਿਹਾ। ਜੀ ਹਾਂ, ਬੰਨ ਦਿੰਦਾ ਹੈ। ਚੰਗੀ, ਮਤਲਬ ਮੇਰੇ ਸਾਹਮਣੇ ਤਾਂ ਫੋਟੋਜ਼ ਵੀ ਹੈ, ਮੈਂ ਦੇਖ ਵੀ ਪਾ ਰਿਹਾ ਵਾਂ, ਚੰਗੀ ਟੇਪਾਂ ਦੇ ਨਾਲ ਨਾਲ ਜਿਹੜੇ ਚੋਰ ਨੇ ਉਹਨਾਂ ਨੂੰ ਬੰਨ ਦਿੰਦਾ, ਉਹਨਾਂ ਦੇ ਮੂੰਹ 'ਤੇ ਚੇਪੀ ਟੇਪੀ ਵੀ ਜਿਹੜੀ ਹੈ ਲਗਾ ਦਿੰਦਾ, ਐਂਡ ਉੱਪਰ ਲਿਖ ਦਿੰਦਾ ਚੋਰ ਅਤੇ ਨਾਲ ਉਹ ਨਾਲ ਜਿਹੜੀ ਚੋਰੀ ਕੀਤੀ ਹੋਈ ਬਾਈਕ ਹੈ ਉਹ ਵੀ ਨਾਲ ਖੜੀ ਕਰ ਦਿੰਦਾ। ਸੋ ਮੈਂ ਦੱਸ ਦੇਵਾਂ ਕਿ ਪਿਛਲੇ 10 ਦਿਨਾਂ ਦੇ ਵਿੱਚ ਘੱਟੋ ਘੱਟ 5 ਮਾਮਲੇ ਐਸੇ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ। ਤੁਸੀਂ ਤਾਂ ਕਹੋਗੇ ਬਹੁਤ ਵਧੀਆ ਗੱਲ ਆ, ਇਹ ਤਾਂ ਬੜੀ ਚੰਗੀ ਗੱਲ ਆ। ਹੁਣ ਇੱਥੇ ਤੁਸੀਂ ਅਲੱਗ ਅਲੱਗ ਐਂਗਲ ਨਾਲ ਗੱਲ ਸਮਝਣ ਦੀ ਕੋਸ਼ਿਸ਼ ਕਰੋ ਦੋਸਤੋ, ਗੱਲ ਮੁੱਕੀ ਨਹੀਂ ਹੈਗੀ। ਹੁਣ ਇੱਦਾਂ ਵਾ ਕਿ ਪੁਲਿਸ ਨੂੰ ਤਾਂ ਪਰੇਸ਼ਾਨੀ ਹੋਵੇਗੀ ਨਾ, ਕਿਉਂਕਿ ਉਹਨਾਂ ਨੇ ਵਰਦੀ ਪਾਈ, ਉਹਨਾਂ ਨੇ ਟ੍ਰੇਨਿੰਗ ਲਈ, ਉਹ ਤਨਖਾਹਾਂ ਲੈਣ ਦੇਣੇ, ਅਤੇ ਉਹਨਾਂ ਕੋਲੋਂ ਕੰਮ ਹੋਣ ਨਹੀਂ ਡਿਆ, ਅਤੇ ਜਿਹੜੇ ਆਹ ਮੇਰੇ ਲੁਕੇ ਛੁਪੇ ਜਿਹੜੇ ਮੇਰੇ ਬੈਟਮੈਨ ਨੇ ਉਹ ਕੰਮ ਕਰੀ ਜਾ ਰਹੇ ਨੇ। ਹੁਣ ਉਹਨਾਂ ਦੇ ਉੱਪਰ ਜਿਹੜੇ ਹਿਡਨ ਬੈਟਮੈਨ ਨੇ, ਹੁਣ ਉਹਦੇ 'ਤੇ ਸ਼ਾਇਦ ਇਲਜ਼ਾਮ ਲੱਗ ਰਹੇ ਨੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਨੂੰ ਬੰਨ ਕੇ ਅਤੇ ਉਹਨਾਂ ਨੂੰ ਮਾਰਿਆ ਜਾ ਰਿਹਾ ਅਤੇ ਉਹਨਾਂ ਨੂੰ ਪੀੜਿਤ ਬਣਾਇਆ ਜਾ ਰਿਹਾ। ਯਾਨੀ ਕਿ ਹੁਣ ਇਸ ਮੌਕੇ 'ਤੇ ਚਾਹੇ ਪੁਲਿਸ ਵਾਲੇ ਨੇ ਅਤੇ ਚਾਹੇ ਚੋਰ ਨੇ, ਦੋਨੋਂ ਬੈਟਮੈਨ ਤੋਂ ਦੁਖੀ ਨੇ। ਮਤਲਬ ਸਮਝ ਰਹੇ ਹੋ, ਸਮਝ ਰਹੇ ਹੋ, ਥੋੜ੍ਹਾ ਮੌਕਾ ਸਮਝ ਰਹੇ ਹੋ। ਦੱਸੋ ਭਲਾ ਕੀ ਜ਼ਮਾਨਾ ਆ ਗਿਆ, ਭਲਾਈ ਦਾ ਕੋਈ ਜ਼ਮਾਨਾ ਹੀ ਨਹੀਂ। ਚੰਗਾ ਹੋਇਆ ਵੀ ਬੈਟਮੈਨ ਜਿਹੜਾ ਆਪਣੀ ਸ਼ਕਲ ਨਹੀਂ ਦਿਖਾ ਰਿਹਾ, ਉਹ ਮਤਲਬ ਮਾਰੇ ਨਾ, ਵੈਸੇ ਮੈਂ ਵੀ ਕਹਾਂਗਾ ਮਾਰੇ ਨਾ, ਚੋਰ ਹੈ ਆਪਣੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ, ਪਰ ਹਾਂ ਉਹਨਾਂ ਨੂੰ ਫੜ ਕੇ ਟੇਪੀ ਬਣਨ ਵਾਲਾ ਕੰਮ ਮੈਂ ਕਹਿੰਦਾ ਜਾਰੀ ਰੱਖ ਸਕਦਾ, ਹਾਂ ਮਾਰੇ ਨਹੀਂ, ਹੈ ਨਾ, ਕਿਉਂਕਿ ਉਹ ਨਹੀਂ, ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ। ਬਟ ਵਾਕਈ ਕਿੰਨੀ ਫਨੀ ਸਟੋਰੀ ਵੀ ਹੈ, ਕਿੰਨੀ ਵੱਖਰੀ ਜਿਹੀ ਸਟੋਰੀ ਹੈ। ਸੋ ਮਜ਼ਾ ਆਇਆ ਕਿ ਨਹੀਂ ਆਇਆ, ਆਇਆ, ਮੈਂ ਇਹ ਮਜ਼ਾ ਸਭ ਕੋ ਦੇਣਾ ਚਾਹਤਾ ਹੂੰ। ਬਾਕੀ ਤੁਸੀਂ ਇਸ ਖਬਰ ਬਾਰੇ ਆਪਣੀ ਵਿਸ਼ੇਸ਼ ਟਿੱਪਣੀ ਜਿਹੜੀ ਹੈ ਉਹ ਤੁਸੀਂ ਮੈਨੂੰ ਵਟਸਐਪ ਦੇ ਜ਼ਰੀਏ ਕਰ ਸਕਦੇ ਹੋ। ਸਾਡਾ ਵਟਸਐਪ ਹੈ 98 55 10 10 27 9 8 5 1 0 1 0 2 7।

ਨੇ ਲੁਕੋ ਲੈਂਦੇ ਹਾਂ, ਅਤੇ ਅਸੀਂ ਨਾ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਇੱਕ ਨਾ ਇੱਕ ਅਲੱਗ ਜੀ ਬਿਮਾਰੀ, ਡਿਪਰੈਸ਼ਨ, ਸਟ੍ਰੈੱਸ ਦੇ ਵਿੱਚ ਸ਼ਿਕਾਰ ਹੋ ਰਹੇ ਨੇ, ਅਤੇ ਉਹ ਖੁੱਲ੍ਹ ਕੇ ਆਪਣੀਆਂ ਚੀਜ਼ਾਂ ਸ਼ਾਇਦ ਨਾ ਬਿਆਨ ਨਹੀਂ ਕਰ ਪਾ ਰਹੇ। ਇਸ ਕਰਕੇ ਕੁਝ ਲੋਕਾਂ ਨੇ ਇੱਕ ਐਸਾ ਕਲੈਕਟਿਵ ਜਿਹਾ ਫੈਸਲਾ ਲਿਆ ਕਿ ਅਸੀਂ ਨਾ ਇੱਕ ਐਸਾ ਕਲੱਬ ਬਣਾਵਾਂਗੇ ਜਿੱਥੇ ਆ ਕੇ ਅਸੀਂ ਆਪਣੇ ਖੁੱਲ੍ਹ ਕੇ ਰੋ ਸਕਦੇ ਹਾਂ, ਨਾ ਕੋਈ ਜੱਜ ਕਰੇਗਾ ਆਪਣੀ ਗੱਲਾਂ ਸ਼ੇਅਰ ਕਰ ਸਕਦੇ ਹਾਂ, ਨਾ ਹੀ ਕੋਈ ਉਸ 'ਤੇ ਆਪਣਾ ਕੋਈ ਰਿਐਕਟ ਕਰੇਗਾ। ਸੋ ਕਿੱਥੇ ਚੱਲ ਰਿਹਾ ਤੁਸੀਂ ਹੈਰਾਨ ਹੋ ਜਾਓਗੇ, ਇਹ ਜੀ ਇੰਡੀਆ ਦੇ ਗੁਜਰਾਤ ਅਤੇ ਸੂਰਤ ਦੇ ਵਿੱਚ ਪਿਛਲੇ 8 ਸਾਲਾਂ ਤੋਂ ਚੱਲ ਰਿਹਾ, ਜਿਹਦਾ ਨਾਮ ਰੱਖਿਆ ਹੈਲਦੀ ਕ੍ਰਾਈਮ ਕਲੱਬ, ਜਿੱਥੇ ਲੋਕ ਜਿਹੜੇ ਨੇ ਬਿਨਾਂ ਝਿਜਕ ਅਤੇ ਆਪਣੇ ਜਿਹੜੇ ਇਮੋਸ਼ਨਸ ਨੇ ਉਹ ਸ਼ੇਅਰ ਕਰਦੇ ਨੇ, ਅਤੇ ਉਹਨਾਂ ਨੂੰ ਆਜ਼ਾਦੀ ਹੈ, ਕੋਈ ਨਹੀਂ ਪੁੱਛਦਾ ਤੁਸੀਂ ਕਿਉਂ ਰੋ ਰਹੇ ਹੋ, ਅਤੇ ਤੁਹਾਡੀ ਚਾਹੇ ਤੁਸੀਂ ਅਗਰ ਕਹਾਣੀ ਸੁਣਾਉਣਾ ਵੀ ਚਾਹੁੰਦੇ ਹੋ ਤੁਸੀਂ ਸੁਣਾ ਵੀ ਸਕਦੇ ਹੋ, ਅਗਰ ਇਕੱਲੇ ਚੁੱਪ ਬੈਠ ਕੇ ਇਕੱਲੇ ਰੋਣਾ ਚਾਹੁੰਦੇ ਹੋ, ਇਕੱਲੇ ਬੈਠ ਕੇ ਤੁਹਾਨੂੰ ਕੋਈ ਤੰਗ ਨਹੀਂ ਕਰੇਗਾ, ਤੁਸੀਂ ਰੋ ਵੀ ਸਕਦੇ ਹੋ। ਸੋ ਬੇਸਿਕਲੀ ਜਿਹੜੇ ਇਹਦੇ ਸੰਸਥਾਪਕ ਨੇ ਸੋ ਕੋਲ CEO ਮਿਸਟਰ ਕਮਲੇਸ਼ ਮਸਾਲਾ ਵਾਲਾ, ਉਹਨਾਂ ਦਾ ਕਹਿਣਾ ਹੈ ਕਿ ਖਾਸ ਕਰਕੇ ਮਰਦਾਂ ਨੂੰ ਕਹਿੰਦੇ ਛੋਟੇ ਹੁੰਦੇ ਤੋਂ ਸਿਖਾਇਆ ਜਾਂਦਾ ਹੈ ਕਿ ਰੋਣਾ ਹੈ ਉਹ ਜੋ ਕਮਜ਼ੋਰੀ ਹੈ, ਅਤੇ ਫਿਲਮਾਂ ਦੇ ਵਿੱਚ ਵੀ ਡਾਇਲੋਗ ਮਰਦ ਕੋ ਦਰਦ ਨਹੀਂ ਹੁੰਦਾ, ਮੈਂ ਕਹਿੰਦਾ ਹੁੰਦਾ, ਚੁੰਡੀ ਭੋਰੋ ਦਰਦ ਹੁੰਦਾ, ਚੱਕੀ ਭੋਰੋ ਦਰਦ ਹੁੰਦਾ, ਸੂਈ ਲਾਓ ਦਰਦ ਹੁੰਦਾ, ਦਰਵਾਜ਼ੇ 'ਚ ਬਾਂਹ ਆ ਜਾਏ, ਉਂਗਲ ਆ ਜਾਏ ਉਦੋਂ ਦਰਦ ਹੁੰਦਾ, ਪੈਰ ਮੁੜ ਜਾਏ ਉਦੋਂ ਦਰਦ ਹੁੰਦਾ, ਹਰ ਵਕਤ ਦਰਦ ਹੁੰਦਾ, ਮੈਂ ਕਹਿੰਦਾ ਨੋਰਮਲ ਬੈਠੇ ਬੈਠੇ ਵੀ ਉੱਠੋ ਅਤੇ ਤੁਹਾਡੇ ਲੱਕ 'ਚ ਵੀ ਦਰਦ ਹੁੰਦਾ। ਸੋ ਆਹ ਚੀਜ਼ਾਂ ਜਿਹੜੀ ਫਿਲਮਾਂ ਤੋਂ ਸਿੱਖ ਲੈਂਦੇ ਨੇ, ਅਤੇ ਮਰਦ ਕੀ ਕਰਦੇ ਨੇ ਆਪਣਾ ਦੁੱਖ ਦਰਦ ਦੱਸਦੇ ਨਹੀਂ, ਚੰਗੀ ਭਲੀ ਸੱਟ ਲੱਗੀ ਹੋਏਗੀ ਤਾਂ ਕੁਛ ਠੀਕ ਹੀ ਹੈ, ਠੀਕ ਹੈ ਜੀ ਮੈਂ ਠੀਕ, ਕੁਛ ਨਹੀਂ ਮਾੜੀ ਲੱਗੀ, ਪਰ ਇਹ ਸਭ ਦੇ ਨਾਲ ਹੋ ਕੀ ਰਿਹਾ ਕਿ ਉਹਨਾਂ ਦੇ ਅੰਦਰ ਇਮੋਸ਼ਨ ਜਿਹੜੇ ਨੇ ਉਹ ਦੱਬ ਜਾਂਦੇ ਨੇ। ਸੋ ਕਮਲੇਸ਼ ਦਾ ਕੀ ਕਹਿਣਾ ਹੈ ਕਿ ਕਾਫੀ ਸਾਲਾਂ ਤੱਕ ਤੁਸੀਂ ਆਪਣੇ ਜਦੋਂ ਇਮੋਸ਼ਨਸ ਬਾਹਰ ਨਹੀਂ ਕੱਢ ਪਾਉਂਦੇ, ਅੰਦਰ ਦੱਬ ਜਾਂਦੇ ਨੇ, ਅਤੇ ਤੁਹਾਡੇ ਬਹੁਤ ਸਾਰੀ ਪ੍ਰੋਬਲਮ ਜਿਹੜੀਆਂ ਨੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਕਰਕੇ ਉਹਨਾਂ ਨੇ ਇੱਕ ਐਸਾ ਕੰਸੈਪਟ, ਇੱਕ ਐਸਾ ਕਲੱਬ ਦਾ ਮਤਲਬ ਕਹਿ ਲਓ ਕਿ ਸ਼ੁਰੂਆਤ ਕੀਤੀ ਜਿੱਥੇ ਲੋਕ ਬੜੇ ਖੁੱਲ੍ਹ ਕੇ ਆ ਰਹੇ ਨੇ, ਲੋਕ ਵੱਧਦੇ ਹੀ ਆ ਰਹੇ ਨੇ, ਐਂਡ ਹੁਣ ਉਸ ਤੋਂ ਬਾਅਦ ਕਹਿੰਦੇ ਮੁੰਬਈ, ਦਿੱਲੀ, ਬੈਂਗਲੁਰੂ, ਹੈਦਰਾਬਾਦ, ਜਿੱਥੇ ਐਸੇ ਸ਼ਹਿਰਾਂ ਵਿੱਚ ਵੀ ਜਿਹੜੇ ਨਵੇਂ ਨਵੇਂ ਕਲੱਬ ਨੇ ਬਣਦੇ ਪਏ ਨੇ, ਮਤਲਬ ਕਮਾਲ ਹੀ ਹੈ, ਹੈ ਨਾ। ਮੈਂ ਤਾਂ ਹੁਣ ਇਸ ਦੇ ਇਲਾਵਾ ਕੀ ਬੋਲ ਸਕਦਾ, ਸਿਰਫ ਕਮਾਲ ਹੀ ਕਹਿ ਸਕਦਾ ਵਾਂ, ਬਟ ਆਈ ਹੋਪ ਕਿ ਪੰਜਾਬੀ ਜਿਹੜੇ ਨੇ ਬੜੇ ਦਿਲ ਖੋਲ੍ਹ ਕੇ ਅਸੀਂ ਜੀਣਾ ਪਸੰਦ ਕਰਦੇ ਹਾਂ, ਅਸੀਂ ਹਰ ਚੀਜ਼ ਨੂੰ ਬੜਾ ਇੰਜੋਏ ਕਰਦੇ ਹਾਂ। ਅਤੇ ਦੋਸਤੋ ਜੇ ਆਪਾਂ ਹਾਸੇ ਨੂੰ ਬੜਾ ਸੋਹਣਾ ਉੱਪਰ ਕਰਕੇ ਰੱਖਿਆ, ਅਤੇ ਹਾਂ ਅਗਰ ਕੋਈ ਚੀਜ਼ ਨਹੀਂ ਵੀ ਸਹੀ ਹੋ ਰਹੀ, ਅਗਰ ਤੁਸੀਂ ਥੋੜ੍ਹਾ ਜਿਹਾ ਰੋਣਾ ਵੀ ਚਾਹੁੰਦੇ ਹੋ, ਤਾਂ ਆਪਣੇ ਪੇਰੈਂਟਸ, ਆਪਣੇ ਭੈਣ ਭਰਾ, ਆਪਣੇ ਦੋਸਤਾਂ ਦੀ ਗੱਲ ਲੱਗ ਕੇ ਰੋ ਵੀ ਸਕਦੇ ਹੋ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਜੀ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਮਸਾਲਾ ਮਿਕਸ ਦੇ ਵਿੱਚ। ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਆਪਣੇ ਦੋਸਤ ਮੋਹਿਤ ਰੂਬਲ ਦੇ ਨਾਲ। ਸੋ ਜਨਾਬ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਬਈ ਮੈਚ ਚੱਲ ਰਹੇ ਨੇ, ਫੀਫਾ ਵਰਲਡ ਕੱਪ ਜਿਹੜਾ ਹੈ ਚੱਲ ਰਿਹਾ, 48 ਤੋਂ 32 ਤੱਕ ਦਾ ਸਫ਼ਰ ਜਿਹੜਾ ਹੋ ਚੁੱਕਾ, ਯਾਨੀ ਕਿ 32 ਟੀਮਾਂ ਜਿਹੜੀਆਂ ਨੇ ਜਿਹੜੀਆਂ ਕਿ ਅਗਲੇ ਮੈਚਿਸ ਨੂੰ ਖੇਲਣਗੀਆਂ। ਸੋ ਇਸ ਸਭ ਦੇ ਵਿੱਚ ਇੱਕ ਵੱਖਰੀ ਜਿਹੀ ਗੱਲ ਹੋਈ ਹੈ, ਇੱਕ

0: ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਜੀ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਮਸਾਲਾ ਮਿਕਸ ਦੇ ਵਿੱਚ। ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਆਪਣੇ ਦੋਸਤ ਮੋਹਿਤ ਰੂਬਲ ਦੇ ਨਾਲ। ਸੋ ਜਨਾਬ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਬਈ ਮੈਚ ਚੱਲ ਰਹੇ ਨੇ, ਫੀਫਾ ਵਰਲਡ ਕੱਪ ਜਿਹੜਾ ਹੈ ਚੱਲ ਰਿਹਾ, 48 ਤੋਂ 32 ਤੱਕ ਦਾ ਸਫ਼ਰ ਜਿਹੜਾ ਹੋ ਚੁੱਕਾ, ਯਾਨੀ ਕਿ 32 ਟੀਮਾਂ ਜਿਹੜੀਆਂ ਨੇ ਜਿਹੜੀਆਂ ਕਿ ਅਗਲੇ ਮੈਚਿਸ ਨੂੰ ਖੇਲਣਗੀਆਂ। ਸੋ ਇਹ ਸਭ ਦੇ ਵਿੱਚ ਇੱਕ ਵੱਖਰੀ ਜੀ ਗੱਲ ਹੋਈ ਹੈ। ਵੈਸੇ ਮੈਨੂੰ ਨਹੀਂ ਪਤਾ ਤੁਸੀਂ ਲੋਕ ਕਿੰਨਾ ਜ਼ਿਆਦਾ ਆਪਣੇ ਪੈਟਸ ਨੂੰ ਪਿਆਰ ਕਰਦੇ ਹੋ। ਪੈਟਸ ਯਾਨੀ ਕਿ ਜਿਹੜੇ ਆਪਾਂ ਘਰ ਵਿੱਚ ਜਿਹੜੇ ਪਾਲਤੂ ਰੱਖਦੇ ਨੇ, ਚਾਹੇ ਉਹ ਡੋਗ ਹੈ ਜਾਂ ਫਿਰ ਕੋਈ ਹੋਰ ਜਾਨਵਰ ਹੈ। ਸੋ ਕੁਝ ਲੋਕ ਤਾਂ ਫੈਮਿਲੀ ਮੈਂਬਰ ਵਾਂਗੂ ਉਹਨਾਂ ਨੂੰ ਪਿਆਰ ਕਰਦੇ ਨੇ, ਉਹਨਾਂ ਦੀ ਕੇਅਰ ਕਰਦੇ ਨੇ, ਅਤੇ ਉਹ ਸਭ ਯੂਨੋ ਮਤਲਬ ਅਗਰ ਉਹਨਾਂ ਨੂੰ ਕੁਝ ਹੋ ਜਾਵੇ ਜਾਂ ਗਵਾਚ ਜਾਵੇ। ਇੱਕ ਨਾ ਪੈਟ ਗਵਾਚ ਦੇ ਬੜੇ ਨੇ, ਮਤਲਬ ਤੁਸੀਂ ਬਸ 2 ਮਿੰਟ ਦਰਵਾਜ਼ਾ ਖੋਲੋ, ਇੱਧਰ ਮੂੰਹ ਕੀਤਾ ਹੈਗਾ, ਉੱਧਰ ਮੂੰਹ ਕੀਤਾ ਹੈ ਨੀਗਾ, ਮਤਲਬ ਇੰਨਾ ਕੁ ਟਾਈਮ ਲੱਗਦਾ ਉਹਨਾਂ ਨੂੰ ਦੌੜਨ ਦਾ, ਕਿਉਂਕਿ ਉਹ ਜਾਨਵਰ ਹੁੰਦੇ ਹੀ ਯੂਨੋ ਥੋੜ੍ਹਾ ਜਿਹਾ ਚੰਗਾ ਦੌੜਨ ਭੱਜਣ ਵਾਲੇ, ਖੁੱਲ੍ਹ ਕੇ ਜੀਉਣ ਵਾਲੇ। ਅਤੇ ਚਲੋ ਹੁਣ ਮੈਂ ਕਹਾਣੀ ਕਿਉਂ ਬਣਾ ਰਿਹਾ, ਮੈਕਸੀਕੋ ਦੇ ਵਿੱਚ ਕੀ ਹੋਇਆ, ਮੈਕਸੀਕੋ ਦੇ ਇੱਕ ਪਰਿਵਾਰ ਦਾ ਇੱਕ ਖੋਇਆ ਹੋਇਆ, ਗਵਾਚਿਆ ਹੋਇਆ ਇੱਕ ਪਾਲਤੂ ਡੋਗੀ ਜਿਹੜਾ ਹੈ, ਉਹ ਨਾ ਕਾਫੀ ਦੇਰ ਤੋਂ ਗਵਾਚ ਗਿਆ ਸੀਗਾ, ਕਾਫੀ ਉਹਨਾਂ ਨੇ ਫੇਸਬੁੱਕ 'ਤੇ ਜਾਂ ਹੋਰਾਂ ਪਲੇਟਫਾਰਮਸ 'ਤੇ ਫੋਟੋਜ਼ ਪਾਈ, ਵੀਡੀਓਜ਼ ਪਾਈ, ਲੋਕਾਂ ਨੂੰ ਗੁਹਾਰ ਲਾਈ ਕਿ ਅਗਰ ਤੁਹਾਨੂੰ ਕਿਤੇ ਵੀ ਲੱਭ ਜਾਂਦਾ ਤਾਂ ਪਲੀਜ਼ ਵਾਪਸ ਕਰ ਦਿਉ, ਸਾਡਾ ਜੀ ਨਹੀਂ ਲੱਗ ਰਿਹਾ, ਸਾਡੇ ਲਈ ਬਹੁਤ ਜ਼ਰੂਰੀ ਹੈ ਯੇ ਐਂਡ ਵੋ। ਅਤੇ ਅਚਾਨਕ ਕਿੱਦਾਂ ਮਿਲਦਾ ਕਿ ਕਿਸੇ ਨੇ ਔਨਲਾਈਨ ਨਾ ਲਾਈਵ ਸਟ੍ਰੀਮ ਦੱਸਾਂ ਮੈਂ ਕੀ ਹੁੰਦਾ, ਲਾਈਵ ਸਟ੍ਰੀਮ ਹੁੰਦਾ ਕਿ ਅਗਰ ਮੰਨ ਲਓ ਮੈਂ ਚਲੇ ਜਾਵਾਂ ਫੀਫਾ ਵਰਲਡ ਕੱਪ ਜਿੱਥੇ ਚੱਲਦਾ ਪਿਆ, ਅਤੇ ਮੈਂ ਰਾਹ 'ਚ ਤੁਰਦੇ ਤੁਰਦੇ ਨਾ ਆਪਣੀ ਵੀਡੀਓ ਬਣਾਉਣੀ ਸ਼ੁਰੂ ਕਰ ਦੇਵਾਂ, ਜਿਹਨੂੰ ਆਪਾਂ ਲਾਈਵ ਹੋਣਾ ਵੀ ਕਹਿ ਦਿੰਦੇ ਹਾਂ, ਤਾਂ ਮੈਂ ਲਾਈਵ ਹੋ ਕੇ ਜੀ ਵੀਡੀਓ ਬਣਾ ਰਿਹਾ ਵਾਂ ਕਿ ਲਓ ਜੀ ਆਪਾਂ ਜਿੱਤ ਗਏ ਅੱਜ ਦਾ ਮੈਚ, ਮਜ਼ਾ ਹੀ ਆ ਗਿਆ, ਹੂ ਮੈਂ ਸੜਕਾਂ 'ਤੇ ਚੰਗਾ ਜੋਸ਼ ਨਾਲ ਭੰਗੜਾ ਪਾ ਰਿਹਾ, ਨੱਚ ਰਿਹਾ। ਸੋ ਇੱਦਾਂ ਹੀ ਇੱਕ ਬੰਦਾ ਜਿਹੜਾ, ਇੱਕ ਸ਼ਖਸ ਜਿਹੜਾ ਹੈ, ਉਹ ਮੈਚ ਖੇਲ ਕੇ ਦੇਖ ਕੇ ਵਾਪਸ ਆ ਰਿਹਾ ਅਤੇ ਚੰਗਾ ਇੰਜੋਏ ਕਰ ਰਿਹਾ। ਉਹਨੇ ਕੀ ਕੀਤਾ, ਰਾਹ ਦੇ ਵਿੱਚ ਉਹਨੂੰ ਉਹੀ ਜਿਹੜਾ ਪਾਲਤੂ ਜਿਹੜਾ ਡੋਗੀ ਹੈ ਉਹ ਮਿਲਦਾ, ਅਤੇ ਉਹਨੂੰ ਚੱਕ ਕੇ ਨਾ ਅਤੇ ਉਹਦੇ ਨਾਲ ਨਾ ਡਾਂਸ ਕਰਨਾ ਸ਼ੁਰੂ ਕਰ ਦਿੰਦਾ। ਅਤੇ ਜਿਹੜੇ ਲੋਕਾਂ ਦਾ ਗਵਾਚਿਆ ਹੁੰਦਾ ਉਹ ਕਿਤੇ ਵੇਖ ਲੈਂਦੇ ਨੇ, ਦੱਸੋ ਭਲਾ ਬਈ ਜਿਹਨੂੰ ਚੀਜ਼ ਗਵਾਚੀ ਉਹਨੂੰ ਇੱਦਾਂ ਲੱਭ ਜੇ, ਉਹ ਤਾਂ ਫਿਰ ਉਸੇ ਟਾਈਮ ਉਹਨੂੰ ਕਰੂਗਾ ਨਾ ਰੀਚ ਆਊਟ ਕਿ ਹੇ ਗਾਏ ਦਿਸ ਵਾਸ ਮਾਈ ਡੋਗ, ਪਲੀਜ਼ ਗਿਵ ਇਟ ਟੂ ਮੀ, ਕਿ ਬਈ ਇਹ ਮੇਰਾ ਪੈਟ ਹੈ ਇਹਨੂੰ ਵਾਪਸ ਕੀਤਾ ਜਾਵੇ। ਸੋ ਯਾ ਇਹ ਅਸਲ ਘਟਨਾ ਹੈ ਐਂਡ ਕਿੰਨੀ ਫਨੀ ਬਣੀ ਜੀ ਹੈ। ਸਿਮਿਲਰ ਮੇਰੇ ਨਾਲ ਵੀ ਇੱਦਾਂ ਹੋਇਆ, ਮੈਂ ਅੱਜ ਤੋਂ 4 ਕੁ ਸਾਲ ਪਹਿਲਾਂ ਨਾ ਕਪੂਰਥਲਾ ਚੌਂਕ ਦੇ ਲਾਗਿਓਂ ਕਿਤੇ ਲੰਘ ਰਿਹਾ ਸੀਗਾ, ਐਂਡ ਮੇਰੇ ਨਾ ਬਿਲਕੁਲ ਨਾਲ ਦੇ ਮੋਟਰਸਾਈਕਲ 'ਤੇ 2 ਕੁ ਜਾਣੇ ਲੰਘਣ ਦੇ, ਅਤੇ ਉਹਨਾਂ ਦੇ ਵਿੱਚ ਘਰ ਨਾ ਇੱਕ ਵਾਈਟ ਕਲਰ ਦਾ ਨਾ ਡੋਗੀ ਸੀਗਾ ਜੋ ਕਿ ਬਹੁਤ ਸੋਹਣਾ ਲੱਗ ਰਿਹਾ ਸੀਗਾ, ਅਤੇ ਮੈਂ ਪਿੱਛੇ ਬੈਠਾ ਹੋਇਆ ਅਤੇ ਅੱਗੇ ਮੇਰਾ ਦੋਸਤ, ਮੇਰਾ ਭਰਾ ਇੱਥੇ ਹੀ ਜਿਹੜਾ ਮੈਨੂੰ ਹੁਣੇ ਮੇਰਾ ਵੈਲਕਮ ਕਰਕੇ ਗਿਆ ਮਿਸਟਰ ਬਿਪਨ, ਉਹ ਸੀਗਾ, ਅਤੇ ਮੈਂ ਕਿਹਾ ਬਿਪਨ ਥੋੜ੍ਹਾ ਹੌਲੀ ਚਲਾਈ, ਮੈਂ ਇਹਨਾਂ ਦੀ ਫੋਟੋ ਜਾਂ ਵੀਡੀਓ ਬਣਾ ਦੇਣਾ। ਮੈਂ ਛੋਟੀ ਜਿਹੀ ਉਹਦੀ ਵੀਡੀਓ ਬਣਾਈ, ਚੱਕ ਕੇ ਇੰਟਰਨੈਟ 'ਤੇ ਪਾ ਦਿੱਤੀ, ਮੇਰੇ ਹੀ ਕਿਸੇ ਦੋਸਤ ਦਾ ਮੈਸੇਜ ਆਇਆ, ਕਹਿੰਦੇ ਭਾਅ ਜੀ ਇਹ ਮੇਰਾ ਚੋਰੀ ਹੋਇਆ ਅਤੇ ਉੱਥੋਂ ਚੱਕ ਕੇ ਲੈ ਕੇ ਗਏ ਨੇ। ਮੈਂ ਕਿਹਾ ਮੈਨੂੰ ਥੋੜ੍ਹੀ ਪਤਾ ਸੀ ਉਹ ਚੋਰ ਨੇ ਜਾਂ ਕੌਣ ਨੇ। ਸੋ ਯਾ, ਸੋਸ਼ਲ ਮੀਡੀਆ ਕੈਨ ਹੈਲਪ ਯੂ ਆਲ, ਯੂ ਨੋ, ਤੁਹਾਡੀ ਹੈਲਪ ਵੀ ਕਰ ਸਕਦਾ ਸੋਸ਼ਲ ਮੀਡੀਆ, ਬਾਕੀ ਡਿਪੈਂਡਸ। ਸੋ ਯਾ, ਦਿਸ ਵਾਜ਼ ਅ ਫਨੀ ਥਿੰਗ ਜੋ ਕਿ ਹੋਈ ਹੈ ਇਹਨਾਂ ਲੋਕਾਂ ਦੇ ਨਾਲ ਵੀ, ਅਤੇ ਕਿਤੇ ਜਾ ਕੇ ਮੇਰੇ ਨਾਲ ਵੀ। ਇੰਜੋਏ ਕਰ ਰਹੇ ਪ੍ਰੋਗਰਾਮ ਐਂਡ ਹੁਣ ਅਗਲੀ ਵਾਰੀ ਆਪਾਂ ਫਿਰ ਫੋਨ ਚੱਕਾਂਗੇ ਅਤੇ ਪੁੱਛਾਂਗੇ ਬਈ ਤੁਹਾਡੇ ਲਈ, ਵੈਸੇ ਤਾਂ ਜਾਂ ਤਾਂ ਤੁਸੀਂ ਵੀ ਜਿਹੜੀਆਂ ਖਬਰਾਂ 'ਤੇ ਆਪਾਂ ਗੱਲਬਾਤ ਕੀਤੀ ਉਹਨਾਂ 'ਤੇ ਕਿਸੇ ਦੀ ਗੱਲ ਕਰ ਸਕਦੇ ਹੋ, ਜਾਂ ਫਿਰ ਮੰਡੇ ਬਾਰੇ ਗੱਲ ਕਰਨੀ ਹੈ, ਮੰਡੇ ਦੇ ਨਾਂ 'ਤੇ ਫਿਰ ਮੂਡ ਆਫ ਹੋ ਜਾਂਦਾ ਯਾਰ ਮੰਡੇ।

0: ਬਸ ਕਿੰਨੇ ਸੋਹਣੇ ਲੱਗਦੇ ਨੇ ਐਸੇ ਗਾਣੇ, ਬੜੇ ਪਿਆਰੇ ਲੱਗਦੇ ਨੇ ਕੁੜੀਆਂ ਮੁੰਡੇ, ਫਿਰ ਉਹਦੀ ਰੀਲਾਂ ਬਣਾਉਂਦੇ ਨੇ, ਵੀਡੀਓਜ਼ ਬਣਾਉਂਦੇ ਨੇ, ਇੰਟਰਨੈਟ 'ਤੇ ਪਾਉਂਦੇ ਨੇ, ਅਤੇ ਮਜ਼ਾ ਹੀ ਆ ਜਾਂਦਾ। ਇਹ ਕੁਝ ਲੋਕ ਨੇ, ਕੁਝ ਲੋਕ ਨੇ ਉਹ ਬੜਾ ਫਨੀ ਕੰਟੈਂਟ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਅਤੇ ਫਨੀ ਕੰਟੈਂਟ ਦੇ ਨਾਮ 'ਤੇ ਉਹ ਕੁਝ ਵੀ ਬਣਾ ਲੈਂਦੇ ਨੇ। ਉਹ ਕੁਝ ਐਸਾ ਵੱਖਰਾ ਜਿਹਾ ਜ਼ਹਿਰੀਲਾ ਪਦਾਰਥ ਵੀ ਬਣਾ ਦਿੰਦੇ ਨੇ, ਜਿਹਨੂੰ ਦੇਖ ਕੇ ਇੱਦਾਂ ਲੱਗਦਾ ਕਿ ਆਹ ਕੀ ਬਣਾ ਦਿੱਤਾ। ਸੋ ਮੈਂ ਵੈਸੇ ਤਾਂ ਫੋਨ ਚੁੱਕਣਾ, ਮੈਂ ਫੋਨ ਆ ਗਿਆ ਤਾਂ ਠੀਕ ਹੈ, ਪਰ ਇੱਕ ਮੈਂ ਤੁਹਾਨੂੰ ਖਬਰ ਦੱਸਣ ਜਾ ਰਿਹਾ ਉੱਤਰ ਪ੍ਰਦੇਸ਼ ਦੇ ਬਿਜਨੌਰ ਦੀ, ਜਿੱਥੇ ਇੱਕ ਮੁੰਡਾ ਜਿਹੜਾ ਹੈ, ਮੈਂ ਕਹਿੰਦਾ ਪਹਿਲਾਂ ਫੋਨ ਹੀ ਆ ਗਿਆ ਅਤੇ ਫੋਨ 'ਤੇ ਗੱਲ ਕਰ ਲੈਂਦੇ ਹਾਂ ਆਪਾਂ, ਗੱਲ ਹੁਣੇ ਆਪਾਂ ਕੰਟੀਨਿਊ ਕਰਦੇ ਹਾਂ। ਓਕੇ, ਹੈਲੋ
1: ਹੈਲੋ
0: ਹੈਲੋ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ? ਕਪੂਰਥਲਾ ਕਿਵੇਂ? ਠੀਕ ਹੈ, ਚਲੋ ਬਹੁਤ ਵਧੀਆ। ਮੌਸਮ ਕਿਵੇਂ? ਬਾਰਿਸ਼ ਅੱਜ ਪਈ ਥੋੜੀ ਬਹੁਤੀ?
1: ਖੇਤੀ
0: ਬਾੜੀ ਵਾਲਿਆਂ ਨੂੰ ਤਾਂ ਨਹੀਂ ਮਤਲਬ ਹੋਣਾ ਚਾਹੀਦਾ ਕਿ ਸੋਮਵਾਰ ਏ ਜਾਂ ਕਿਹੜਾ ਵਾਰ ਏ, ਉਹ ਤਾਂ ਸਾਰੇ ਹੀ ਦਿਨ, ਜਾਂ ਤੁਸੀਂ ਵੀ ਸੋਮਵਾਰ ਤੋਂ ਥੋੜਾ ਜਿਹਾ ਕਰਦੇ ਹੋ ਕਿ ਸੋਮਵਾਰ ਕਿਉਂ ਆ ਗਿਆ?
1: ਦੇਖੋ ਜੀ, ਐਤਵਾਰ ਇੱਕ ਨਾ ਖੁਸ਼ੀ ਹੁੰਦੀ ਵੀ ਐਤਵਾਰ ਆਇਆ, ਛੇ ਸੱਤ ਦਿਨ ਦੇ ਬਾਅਦ ਹੈ, ਤੇ ਬੰਦਾ ਨਾ ਫਿਰ ਐਤਵਾਰ ਦੇ ਦਿਨ ਇੱਕ ਬੰਨੀ ਹੁੰਦੀ ਕੋਈ ਗੱਲ, ਬਈ ਆਪਾਂ ਐਤਵਾਰ ਜਾ ਕੇ ਉਹ ਕੰਮ ਕਰਨਾ ਜੀ, ਸ਼ਹਿਰ ਜਾ ਕੇ ਜਿੱਥੇ ਵੀ ਲਾ ਲਓ, ਕੋਈ ਕਿਤੇ ਘੁੰਮਣ ਫਿਰਨ ਲਾ ਲਓ, ਕੁਛ ਵੀ ਲਾ ਲਓ, ਅੱਗੇ ਪਿੱਛੇ ਫਿਰ ਤੁਹਾਨੂੰ ਪਤਾ ਵੱਡੇ ਜਿਹੜੇ ਜਾਣ ਨੀ ਦਿੰਦੇ, ਉਹ ਕਹਿੰਦੇ ਕੰਮ ਕਰ ਕੰਮ ਕੰਮ ਕਰ ਕੰਮ।
0: ਅੱਛਾ, ਤੁਸੀਂ ਜਿਵੇਂ ਸਟਾਰਟਿੰਗ 'ਚ ਕਿਹਾ ਕਿ ਤੁਸੀਂ ਹੁਣ ਵੱਡੇ ਹੋ ਗਏ ਅਤੇ ਤੁਸੀਂ ਹੁਣ ਯੂਨੋ, ਅੱਛਾ ਜਦੋਂ ਤੁਸੀਂ ਆਪ ਨਿਆਣੇ ਸੀ, ਜਦੋਂ ਆਪ ਤੁਸੀਂ ਜਵਾਨ ਸੀ, ਉਦੋਂ ਤਾਂ ਤੁਸੀਂ ਮਤਲਬ ਖੂਬ ਸੰਡੇ ਵੀ ਇੰਜੋਏ ਕੀਤਾ ਅਤੇ ਮੰਡੇ ਵੀ ਚੰਗਾ ਇੰਜੋਏ ਕੀਤਾ ਹੋਏਗਾ। ਹੁਣ ਜਦੋਂ ਤੁਸੀਂ ਤੁਹਾਡੇ ਅਗਰ ਬੱਚੇ ਜਾਂ ਤੁਹਾਡੇ ਪੋਤਰੇ ਦੋਤਰੇ ਅਗਰ ਇੰਜੋਏ ਕਰਦੇ ਹੋ, ਅਤੇ ਉਹਨਾਂ ਨੂੰ ਇੰਜੋਏ ਕਰਨ ਦਿੰਦੇ ਹੋ ਜਾਂ ਉਹਨਾਂ ਲਈ ਪੂਰੇ ਵੱਡੇ ਹੀ ਹੋ? ਨਹੀਂ ਨਹੀਂ, ਕੰਮ ਕਰੋ ਆਪਣਾ।
1: ਨਹੀਂ ਜੀ, ਦੇਖੋ ਬੱਚਿਆਂ ਦੇ ਉੱਤੇ ਤਾਂ ਪੂਰੀ ਗੌਰ ਰੱਖੀ ਦੀ, ਹੁਣ ਫਿਰ ਪੂਰੀ ਆਪਣੇ ਗੁੱਸੇ ਕੱਢੀ ਦੇ ਆ ਵੀ ਜਿਹੜੇ ਸਾਡੇ ਨਾਲ ਹੋਈ ਹੈ ਅਸੀਂ ਵੀ ਉਦਾਂ ਹੀ ਕਰਦੇ
0: ਹਾਂ, ਅਸੀਂ ਵੀ ਕੁੱਟ ਖਾਧੀ ਹੈ, ਅਸੀਂ ਵੀ ਕੁੱਟਾਂਗੇ।
1: ਨਹੀਂ ਕੁੱਤੇ ਤਾਂ ਨਹੀਂ, ਚੱਲ ਆਪਾਂ ਉਦਾਂ ਬਈ ਪੂਰਾ ਸਕੂਲ ਵਿੱਚ ਹੀ ਭੇਜਣੇ ਆਪਾਂ ਉਹਨਾਂ ਨੂੰ, ਚਲੋ ਜਾਓ ਸਕੂਲ ਜਾਓ, ਛੁੱਟੀ ਮਾਰਨੀ।
0: ਚਲੋ ਠੀਕ ਹੈ ਠੀਕ ਹੈ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਫੋਨ ਕਰਨ ਲਈ, ਧੰਨਵਾਦ। ਲਓ ਜੀ ਲਓ ਜੀ ਲਓ ਜੀ ਲਓ ਜੀ, ਚਲੋ ਗੱਲ ਤਾਂ ਹੋ ਗਈ ਮੰਡੇ ਸੰਡੇ ਵਾਲੀ, ਹੁਣ ਮੈਂ ਉਹ ਵਾਲੀ ਗੱਲ ਕਰਾਂ ਉੱਤਰ ਪ੍ਰਦੇਸ਼ ਦੇ ਬਿਜਨੌਰ ਵਾਲੀ। ਉਹ ਭਾਈ ਨੇ ਕੀ ਕੀਤਾ ਬਈ, ਰੀਲ ਬਣਾਉਣ ਦੇ ਨਾਮ 'ਤੇ ਉਹ ਭਾਈ ਨੇ ਨਾ ਇੱਕ ਮਰਿਆ ਹੋਇਆ ਸੱਪ ਆਪਣੇ ਮੂੰਹ 'ਚ ਪਾ ਲਿਆ, ਕਿ ਪਤਾ ਨਹੀਂ ਕਿੰਨੇ ਕੁ ਵਿਊਜ਼ ਆ ਜਾਣਗੇ, ਕਿੰਨੇ ਕੁ ਲੋਕ ਪਸੰਦ ਕਰਨਗੇ, ਕਿੰਨੇ ਕੁ ਲੋਕ ਕਮੈਂਟ ਕਰਨਗੇ, ਮੈਂ ਦਿਨੋਂ ਦਿਨ ਜਿਹੜਾ ਵਾਇਰਲ ਜਿਹੜਾ ਉਹ ਮੈਂ ਹੋ ਜਾਵਾਂਗਾ। ਵਿੱਚ ਗਾਣਾ ਤਾਂ ਚਲਾਉਣਾ ਪੈ ਗਿਆ ਕਿ ਥੋੜ੍ਹੀ ਜਿਹੀ ਖੰਘ ਜੀ ਆ ਗਈ। ਓਕੇ, ਸੋ ਉਹਨੂੰ ਲੱਗਾ ਕਿ ਚੰਗਾ ਮੈਂ ਨਾ ਵਾਇਰਲ ਹੋ ਜਾਵਾਂਗਾ, ਵਾਇਰਲ ਤਾਂ ਪਤਾ ਨਹੀਂ ਉਹਨੂੰ ਆਪ ਨੂੰ ਪਤੰਦਰ ਨੂੰ ਵਾਇਰਲ ਹੋ ਗਿਆ, ਬਿਮਾਰ ਹੋ ਗਿਆ, ਚੰਗਾ ਸਿੱਧਾ ਲੈ ਕੇ ਜਾਣਾ ਪਿਆ ਹਸਪਤਾਲ, ਅਤੇ ਉੱਥੋਂ ਗਾਲਾਂ ਗੁਲਾਂ ਪਈਆਂ ਚੰਗੀਆਂ, ਅਤੇ ਲੋਕਾਂ ਨੇ ਜਿਹੜਾ ਵੱਖਰਾ ਉਹਨੂੰ ਕੁੱਟਿਆ ਛੁੱਟਿਆ, ਕੁੱਟਿਆ ਤਾਂ ਨਹੀਂ ਚਲੋ ਸਮਝਾਇਆ ਕਿ ਬਈ ਆਹ ਕਿਹੜੇ ਕੰਮ ਹੋਏ। ਦੋਸਤੋ,

ਮਜ਼ਾਕ ਇੱਕ ਸਾਈਡ 'ਤੇ, ਪਰ ਕੰਟੈਂਟ ਬਣਾਉਣ ਦੇ ਚੱਕਰ 'ਚ ਨਾ ਬੇਵਕੂਫ ਨਾ ਬਣ ਜਾਇਆ ਕਰੋ ਕਿ ਸ਼ਾਇਦ ਆਹ ਚੀਜ਼ ਨਾ ਜ਼ਿਆਦਾ ਚੱਲ ਜਾਏਗੀ, ਉਹ ਚੀਜ਼ ਜ਼ਿਆਦਾ ਚੱਲੇ ਨਾ ਚੱਲੇ ਤੁਹਾਡਾ ਚੱਲਣਾ ਨਾ ਬੰਦ ਹੋ ਜਾਏ, ਹੈ ਨਾ। ਥੋੜ੍ਹਾ ਜਿਹਾ ਸੱਭਿਅਕ ਤਰੀਕੇ ਦੇ ਨਾਲ ਕੰਟੈਂਟ 'ਚ ਬਣਾਉਂਦੇ ਵੀ ਹੋ ਤਾਂ ਉਸ ਤਰੀਕੇ ਨਾਲ ਬਣਾਓ, ਅਤੇ ਤੁਸੀਂ ਅਗਰ ਨਹੀਂ ਵੀ ਬਣਾਉਂਦੇ ਤੁਸੀਂ ਇਹੋ ਜਿਹਾ ਕੰਟੈਂਟ ਲਾਈਕ ਵੀ ਨਹੀਂ ਕਰਨਾ, ਤਾਂ ਜੋ ਇਹਨਾਂ ਲੋਕਾਂ ਨੂੰ ਨਾ ਆਪ ਲੋਕੋ ਨੇ ਹੱਲਾਸੇਰੀ ਦੇਣੀ ਹੀ ਨਹੀਂ ਹੈ। ਠੀਕ ਹੈ ਜੀ, ਲਓ ਜੀ ਆਪਾਂ ਹੁਣ ਅੱਗੇ ਵੱਧਦੇ ਹਾਂ, ਅਗਲਾ ਗੀਤ ਸੁਣਦੇ ਹਾਂ, ਬੜਾ ਸੋਹਣਾ ਗੀਤ ਹੈ। ਗੀਤ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਮਸਾਲਾ ਮਿਕਸ।

ਅਲਾ ਮਿਕਸ ਦੇ ਵਿੱਚ ਤੇ ਜਨਾਬ ਮਿਕਸ ਮਿਕਸ ਗੱਲਾਂ ਮੈਂ ਕਰ ਰਿਹਾ। ਅਗਲੀ ਜਿਹੜੀ ਗੱਲ ਹੈ ਇਹ ਇੰਡੀਆ ਦੀ ਹੈ, ਇੰਡੀਆ ਦੇ ਤੇਲੰਗਾਨਾ ਦੀ। ਸੋ ਤੇਲੰਗਾਨਾ ਦੇ ਇੱਕ ਨਾ ਥੋੜ੍ਹੇ ਥੋੜ੍ਹੇ ਸ਼ਹਿਰਾਂ ਦੇ ਨਾਮ ਥੋੜ੍ਹੇ ਔਖੇ ਨੇ, ਮੇਰਾ ਸਾਥ ਦਿਓ, ਠੀਕ ਹੈ ਜੀ। ਤੇਲੰਗਾਨਾ ਦੇ ਖੰਮ ਜ਼ਿਲ੍ਹੇ 'ਚ ਚੋਰੀ ਦਾ ਇੱਕ ਵੱਖਰਾ ਜਿਹਾ ਕਿੱਸਾ ਸਾਹਮਣੇ ਆਇਆ, ਜਿਸ ਨੇ ਪੁਲਿਸ ਦੇ ਨਾਲ ਨਾਲ ਉੱਥੋਂ ਦੇ ਆਲੇ ਦੁਆਲੇ ਲੋਕਾਂ ਨੂੰ ਵੀ ਹੈਰਾਨ ਕਰਤਾ। ਹੁਣ ਐਸਾ ਕੀ ਹੋ ਗਿਆ? बेसिकली अयो पेनुबली मंडल के पार्थ सारथीपुरम गांव में हुआ क्या कि चोर जो घर से करीब 40 ग्राम सोना है जो ले गए, ठीक है भाई, 40 ग्राम सोना वो ले गए, नालो नाल 60,000 नकद होना ठीक ठाक परिवार लग रहा ही है ना। 60,000 नकद लै गए, चावल लै गए हैं, खाने का तेल लै गए हैं, अचार अचार भी ले गए। ਤੋ ਸਾਰੇ ਜਾਣੇ ਇਸ ਗੱਲ ਤੋਂ ਹੈਰਾਨ ਨੇ ਕਿ ਬਈ ਚੋਰ ਕੀ ਕੁਝ ਜਿਹੜੇ ਨੇ ਉਹ ਚੀਜ਼ਾਂ ਲੈ ਕੇ ਗਏ ਨੇ ਅਤੇ ਕੁਝ ਛੱਡ ਕੇ ਵੀ ਗਏ ਨੇ। ਛੱਡ ਕੇ ਕੀ ਗਏ ਨੇ? ਚੋਰ ਆਪਣੇ ਪੁਰਾਣੇ ਸੈਂਡਲ ਛੱਡ ਗਏ, ਠੀਕ ਹੈ, ਅਤੇ ਪੀੜਿਤ ਪਰਿਵਾਰ ਜਿੱਥੇ ਚੋਰੀ ਹੋਈ ਹੈ ਉਹਦੇ ਕਿਤੇ ਨਵੇਂ ਸੈਂਡਲ ਲੱਭੇ ਨੇ। ਮਤਲਬ ਲੱਗ ਰਿਹਾ ਚੋਰ ਨਾ ਪਹਿਲੀ ਵਾਰੀ ਕਿਤੇ ਚੋਰੀ 'ਚ ਗਏ ਨੇ, ਅਤੇ ਜਿਹੜੀਆਂ ਉਹਨਾਂ ਦੇ ਆਪਣੇ ਘਰ ਵਿੱਚ ਜਿਹੜੀਆਂ ਜ਼ਰੂਰਤਾਂ ਸੀਗੀਆਂ ਸ਼ਾਇਦ ਇੱਕ ਪੂਰੀ ਪੂਰੀ ਨਾ ਉਹਨੇ ਬਣਾਈ ਹੋਣੀ, ਲਿਸਟ ਬਣਾਈ ਹੋਣੀ ਹੈ, ਨਵੇਂ ਸੈਂਡਲ ਲੈਣੇ ਆ, ਚਾਵਲ ਲੈਣੇ ਆ, ਅਚਾਰ ਲੈਣਾ, ਥੋੜ੍ਹੇ ਜਿਹੇ ਪੈਸੇ ਲੈਣੇ ਆ, ਥੋੜ੍ਹਾ ਜਿਹਾ ਸੋਨਾ ਲੈਣਾ, ਅਤੇ ਉਹ ਪੂਰੀ ਜਿਹੜੀ ਲਿਸਟ ਹੈ ਉਸਨੇ ਜਾ ਕੇ ਫਲਾਂ ਦੇ ਘਰ ਚੋਰੀ ਕਰਕੇ ਆ ਪੂਰੀ ਕਰ ਲਈ। ਸੋ ਥੋੜ੍ਹੇ ਜਿਹੇ ਜਿਹੜੇ ਲੋਕ ਨੇ ਇਸ ਗੱਲੋਂ ਵੀ ਹੈਰਾਨ ਹੋ ਰਹੇ ਨੇ ਕਿ ਅੱਛਾ ਚੋਰ ਮਤਲਬ ਇਕੱਲੇ ਸਾਡੇ ਹੁਣ 'ਚ ਇਕੱਲੇ ਪੈਸੇ ਵਗੈਰਾ ਨਹੀਂ, ਬਾਕੀ ਚੀਜ਼ਾਂ ਵੀ ਜਿਹੜੀਆਂ ਨੇ ਉਹ ਵੀ ਮੈਂ ਕਹਿ ਸਕਦਾ ਕਿ ਸੇਵ ਨਹੀਂ ਹੈ। ਸੋ ਦੱਸੋ ਜੀ ਅੱਜ ਕੱਲ੍ਹ ਦੀਆਂ ਚੋਰੀਆਂ ਵੀ ਕੈਸੀਆਂ ਹੋ ਰਹੀਆਂ ਨੇ? ਅਸੀਂ ਤਾਂ ਡਿਜੀਟਲ ਚੋਰੀ ਤੋਂ ਬੜੇ ਪਰੇਸ਼ਾਨ ਹੋ ਰਹੇ ਸੀਗੇ, ਹੁਣ ਤਾਂ ਵੱਖਰੀਆਂ ਵੱਖਰੀਆਂ। ਖੈਰ ਅੱਗੇ ਵਧਦੇ ਹਾਂ ਜੀ। ਅੱਗੇ ਇੱਕ ਬੜਾ ਹੀ ਖੂਬਸੂਰਤ ਗੀਤ ਮਿਲਿਆ, ਤਾਂ ਗਾਣਾ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲ ਰਿਹਾ ਹੋਣਾ ਸਾਡੇ ਰੇਡੀਓ 'ਤੇ, ਕਿਉਂਕਿ ਨਵਾਂ ਨਵਾਂ ਸਾਡੇ ਕੋਲ ਪਹੁੰਚ ਗਿਆ ਹੈ ਗਾਣਾ। ਅਸੀਂ ਤਾਂ ਗਾਣਾ ਹੈ ਹੀ ਬੜਾ ਖੂਬਸੂਰਤ, ਫਰੋਮ ਦੀ ਮੂਵੀ ਧੁਰੰਧਰ 2 ਗਾਣਾ ਗਾਇਆ ਖਾਨ ਸਾਹਿਬ ਨੇ। ਇਸ ਗਾਣੇ ਨੂੰ ਇੰਜੋਏ ਕਰਦੇ ਹਾਂ। ਐਂਡ ਇੱਕ ਹੋਰ ਕਾਲ ਲੈਣ ਦੀ ਮੈਂ ਕੋਸ਼ਿਸ਼ ਕਰ ਲਵਾਂਗਾ, ਅਗਰ ਕੋਈ ਸੋਹਣੀ ਜਿਹੀ ਕਾਲ ਆਉਂਦੀ ਆ।

ਹਾਂਜੀ, ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਮਸਾਲਾ ਮਿਕਸ ਦੇ ਵਿੱਚ। ਐਂਡ ਇਸ ਪ੍ਰੋਗਰਾਮ ਦਾ ਹੁਣ ਇੱਕ ਵੈਸਾ ਇੱਕ ਸਮਾਂ ਆ ਚੁੱਕਾ ਜਿੱਥੇ ਆਪਾਂ ਹੁਣ ਜਿਹੜੀਆਂ ਕਹਿ ਲਓ ਕਿ ਆਖਰੀ ਇੱਕ ਖਬਰ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਨ ਲੱਗਾ, ਇੱਕ ਹਟਕੇ ਜੀ ਖਬਰ। ਸੋ ਹੋਇਆ ਕਿ ਇਹ ਵੀ ਇੱਕ AI ਵਕੀਲ ਨੇ ਇੱਕ ਇਨਸਾਨੀ ਵਕੀਲ ਨੂੰ ਹਰਾ ਦਿੱਤਾ ਅਤੇ 8.79 ਲੱਖ ਦਾ ਕੇਸ ਜਿਹੜਾ ਜਿੱਤ ਲਿਆ। ਜੀ ਹਾਂ, ਇੱਦਾਂ ਪਹਿਲੀ ਵਾਰੀ ਹੋਇਆ ਕਿ ਇੱਕ AI ਯਾਨੀ ਕਿ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਜੋ ਜੋ ਗੱਲਾਂ ਪੁੱਛੀਆਂ, ਜਿੱਦਾਂ ਜਿੱਦਾਂ ਉਹਨੂੰ ਗੱਲਾਂ ਪੁੱਛੀਆਂ, ਅਤੇ ਉਹਨੇ ਅਦਾਲਤ ਦੇ ਵਿੱਚ ਵੀ ਇੱਦਾਂ ਹੀ ਪ੍ਰੂਫ ਕਰ ਦਿੱਤਾ। ਹੋਇਆ ਕਿ ਬ੍ਰਿਟੇਨ ਦੇ ਵਿੱਚ ਇੱਕ AI ਲੀਗਲ ਚੈਟ ਬੋਟ ਨੇ ਇਨਸਾਨੀ ਵਕੀਲ ਨੂੰ ਮਾਤ ਦੇ ਦਿੱਤੀ ਅਤੇ ਕਰੀਬ 7,000 ਪਾਉਂਡ ਜੋ ਕਿ ਇੰਡੀਅਨ ਦੇ ਵਿੱਚ 8.79 ਲੱਖ ਬੰਦੇ ਹੈ ਉਹ ਹੋ ਗਿਆ। ਸੋ ਹੋਇਆ ਕਿ ਗਾਰਫੀਲਡ AI ਨਾਮ ਦਾ ਇੱਕ ਲੀਗਲ ਚੈਟ ਬੋਟ ਹੈ। ਮੈਂ ਦੱਸ ਦੇਵਾਂ ਕਿ ਚੈਟ ਬੋਟ ਕੀ ਹੁੰਦਾ ਹੈ। ਚੈਟ ਬੋਟ ਯਾਨੀ ਕਿ ਇੱਕ ਕੰਪਨੀ ਵੱਲੋਂ ਇੱਕ ਚੰਗਾ ਡਾਟਾਬੇਸ ਤਿਆਰ ਕਰਨ ਤੋਂ ਬਾਅਦ ਇੱਕ ਨਾ ਬੋਟ ਸਿਸਟਮ ਬਣ ਜਾਂਦਾ ਹੈ। ਲੈਟ ਸਪੋਜ਼ ਤੁਸੀਂ ਆਲ ਇੰਡੀਆ ਰੇਡੀਓ ਦਾ ਇੱਕ ਐਸਾ ਬੋਟ ਬਣ ਜਾਵੇ ਜਿੱਥੇ ਤੁਸੀਂ ਨਾ ਜਿੱਥੇ ਸਾਰੇ ਹੀ ਬੋਲੀਵੁੱਡ ਦੇ ਕਿੰਨੇ ਹੀ ਕਲਾਕਾਰ ਜਿਹੜੇ ਨੇ, ਚਾਹੇ ਉਹ ਰਾਈਟਰਸ ਨੇ, ਚਾਹੇ ਉਹ ਸਟੋਰੀ ਰਾਈਟਰ ਨੇ, ਚਾਹੇ ਉਹ ਡਾਇਰੈਕਟਰ ਨੇ, ਉਹਨਾਂ ਬਾਰੇ ਇਨਫੋਰਮੇਸ਼ਨ ਜਿਹੜੀ ਹੈ ਇਕੱਠੀ ਕੀਤੀ ਹੋਈ ਹੈ। ਤੁਸੀਂ ਬਸ ਆਲ ਇੰਡੀਆ ਰੇਡੀਓ ਦੀ ਵੈਬਸਾਈਟ 'ਤੇ ਜਾਓਗੇ, ਬਸ ਸਰਚ ਕਰੋਗੇ ਕਿ ਹਾਂ ਜੀ ਯਸ਼ਰਾਜ ਜੀ ਬਾਰੇ ਮੈਂ ਜਾਣਨਾ ਚਾਹੁੰਦਾ, ਅਤੇ ਤੁਹਾਨੂੰ ਯਸ਼ਰਾਜ ਜੀ ਬਾਰੇ ਸਾਰੀ ਦੀ ਸਾਰੀ ਜਾਣਕਾਰੀ ਜਿਹੜੀ ਹੈ ਬਿਲਕੁਲ ਸਟੀਕ, ਚੰਗੀ, ਲੀਗਲ, ਅਥੈਂਟਿਕ ਜਾਣਕਾਰੀ ਤੁਹਾਨੂੰ ਸਾਹਮਣੇ ਮਿਲ ਜਾਏਗੀ। ਸੋ ਇੱਦਾਂ ਚੈਟਬੋਟ ਕੰਮ ਕਰਦਾ। ਪਰ ਇੱਦਾਂ ਹੀ ਜਿਹੜਾ ਉਹਨਾਂ ਦਾ ਇੱਕ ਲੋ ਫਰਮ ਦਾ ਚੈਟਬੋਟ ਸੀਗਾ, ਉਹਨੇ ਜਦੋਂ ਕਿਸੇ ਕੇਸ ਦੇ ਵਿੱਚ ਜਦੋਂ ਉਹਨੇ ਆਪ ਨੂੰ ਹਾਇਰ ਕੀਤਾ ਗਿਆ ਅਤੇ ਉਹਨੇ ਜਦੋਂ ਜਵਾਬਦੇਹੀ ਦੇਣੀ ਸੀਗੀ ਤਾਂ ਇਨਸਾਨੀ ਵਕੀਲ ਕੋ ਉਹ ਫੈਕਟਸ ਅਤੇ ਉਹ ਚੀਜ਼ਾਂ ਨਹੀਂ ਆ ਪਈਆਂ। ਹਾਲਾਂਕਿ ਮੇਰਾ ਪਰਸਨਲ ਇਹ ਮੰਨਣਾ ਹੈ, ਤੁਸੀਂ ਵੀ ਸ਼ਾਇਦ ਇਸ ਗੱਲ ਨਾਲ ਬਿਲਕੁਲ ਅਗਰੀ ਕਰੋਗੇ ਕਿ ਸ਼ਾਇਦ ਇਨਸਾਨੀ ਵਕੀਲ ਵੀ ਜਿੱਤ ਜਾਂਦਾ, ਕਿਉਂਕਿ ਅਸੀਂ ਥੋੜ੍ਹੇ ਲੋਕ ਨਾ ਕੈਲਕੂਲੇਟ ਕਰਦੇ ਹਾਂ, ਅਸੀਂ ਲੋਕ ਥੋੜ੍ਹਾ ਜਿਹਾ ਨਾ ਸਟੱਡੀ ਜਿਹੜੀ ਹੈ ਉਹ ਅਸੀਂ ਕਾਗਜ਼ਾਂ ਤੋਂ ਦੇਖ ਕੇ ਕਿ ਪੁਰਾਣੇ ਕੇਸ ਵਿੱਚ ਇੱਦਾਂ ਹੋਇਆ ਸੀਗਾ, ਪੁਰਾਣੇ ਕੇਸ ਵਿੱਚ ਮਾਨਨੀ ਜੱਜ ਸਾਹਿਬ ਨੇ ਇੱਦਾਂ ਆਪਣਾ ਫੈਸਲਾ ਸੁਣਾਇਆ ਸੀਗਾ, ਅਤੇ ਉਹਦੇ ਗਰਾਊਂਡ 'ਤੇ ਮੈਂ ਇਸ ਚੀਜ਼ ਦਾ ਮਤਲਬ ਕਹਿ ਲਓ ਕਿ ਮੈਂ ਆਰੋਪ ਲਗਾਉਂਦਾ ਵਾਂ ਜਾਂ ਫਿਰ ਆਪਣੀ ਆਵਾਜ਼ ਉਠਾਉਂਦਾ ਵਾਂ, ਅਤੇ ਮੈਂ ਇਹ ਚੀਜ਼ ਚਾਹੁੰਦਾ ਵਾਂ। ਜਿੱਥੇ AI ਦੇ ਕੋਲ ਕੀ ਹੈ, AI ਦੇ ਕੋਲ ਹਰ ਚੀਜ਼ ਤਾਂ ਲੋਜੀਕਲੀ, ਟੈਕਨੀਕਲੀ ਉਹਦੇ ਕੋਲ ਸਭ AI ਦੇ ਚਿਪਸੈੱਟ ਦੇ ਵਿੱਚ ਸਭ ਕੁਛ ਮੌਜੂਦ ਹੈ। ਉਹੀ ਕੇਸ ਚਾਹੇ ਜਿਹੜਾ ਸਾਹਮਣੇ ਵਾਲੇ ਵਕੀਲ ਦੇ ਕੋਲ ਹੈ, ਉਹਦੇ ਕੋਲ ਔਨਲਾਈਨ ਉਹਦੇ ਕੋਲ ਦਿਮਾਗ ਦੇ ਵਿੱਚ ਵਿਦ ਇਨ ਫਰੈਕਸ਼ਨ ਆਫ ਸੈਕਿੰਡ ਉਹ ਚੀਜ਼ ਮੌਜੂਦ ਹੋਵੇਗੀ, ਤਾਂ ਸ਼ਾਇਦ ਉਹ ਇੱਕ ਟਾਈਮਿੰਗ ਦੇ ਸਿਰ ਦੇ ਉੱਤੇ ਜਾਂ ਫਿਰ ਇੱਕ ਸਪੀਡ ਕਹਿ ਲਓ ਜਾਂ ਫਿਰ ਇੱਕ ਬਹੁਤ ਸਾਰੇ ਐਸੇ ਕੇਸਿਸ ਦੀ ਜਿਹੜੀ ਉਹਨਾਂ ਨੇ ਐਗਜ਼ਾਮਪਲ ਦੇ ਦਿੱਤੀ ਹੋਏਗੀ, ਅਤੇ ਜਿਹੜਾ ਵਕੀਲ, ਜਿਹੜਾ AI ਵਕੀਲ ਹੈ ਉਹ ਜਿੱਤ ਗਿਆ। ਅਤੇ ਇਹਨੂੰ ਮੈਂ ਨਹੀਂ ਮੰਨਾਂਗਾ ਕਿ ਇਹ ਇੱਕ ਰੋਬੋਟ ਦੀ ਜਿੱਤ ਹੈ, ਮੈਂ ਇਹਨੂੰ ਇੱਕ ਇਨਸਾਨ ਦੀ ਹੀ ਜਿੱਤ ਮੰਨਾਂਗਾ।

ਕਿਉਂਕਿ ਉਸਨੂੰ ਵੀ ਇੱਕ ਇਨਸਾਨ ਨਹੀਂ ਬਣਾਇਆ। ਬਟ ਹਾਂ, ਉਹਦੇ ਵਿੱਚ ਜਿਹੜੇ ਅਗੇਂਸਟ ਜਿਹੜੇ ਦੂਸਰਾ ਵਕੀਲ ਹਾਰਿਆ, ਉਹ ਜ਼ਰੂਰ ਨਿਰਾਸ਼ ਜਿਹੜੇ ਨੇ ਉਹ ਹੋਏ ਹੋਣਗੇ। ਬਟ ਇਟਸ ਓਕੇ, ਇਟਸ ਓਕੇ, ਹੈ ਨਾ, ਥੋੜ੍ਹਾ ਜਿਹਾ ਚਿਲ ਮਾਰੋ। ਐਂਡ ਆਪਾਂ, ਮੈਂ ਚਾਹੁੰਦਾ ਕਿ ਯਾਰ ਇੱਥੇ ਥੋੜ੍ਹਾ ਹੋਰ ਲੋਕ ਜਿਹੜੇ ਨੇ ਡਿਸਕਸ਼ਨ ਕਰਨ, ਐਂਡ ਇੱਥੇ ਇੱਕ ਐਸਾ ਇੱਕ ਰਿਜ਼ਲਟ ਨਿਕਲੇ ਕਿ ਇਨਸਾਨ ਖੁਸ਼ ਹੋਣ, ਰੋਬਟ ਨਹੀਂ। ਚਲੋ ਜੀ, ਫਿਲਹਾਲ ਤੁਸੀਂ ਸਾਰੇ ਖੁਸ਼ ਹੋਵੋਗੇ ਕਿਉਂਕਿ ਇੱਕ ਬੜਾ ਖੂਬਸੂਰਤ ਗੀਤ ਮਨ ਅਟਕਿਆ ਮੈਂ ਪਲੇ ਕਰਨ ਜਾ ਰਿਹਾ, ਐਂਡ ਉਸ ਤੋਂ ਬਾਅਦ ਤੁਹਾਡਾ ਮਨ ਅਟਕੇਗਾ ਨਹੀਂ, ਮਨ ਤੁਹਾਡਾ ਜ਼ਿਆਦਾ ਖੁਸ਼ ਹੋਵੇਗਾ ਕਿਉਂਕਿ ਠੀਕ ਰਾਤ ਦੇ 9 ਵਜੇ ਜਿਹੜਾ ਅਗਲਾ ਪ੍ਰੋਗਰਾਮ ਹੈ ਤੁਸੀਂ ਇੰਜੋਏ ਕਰੋਗੇ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ, ਜਿਸਦਾ ਨਾਮ ਹੈ ਜੀ ਦਿਲ ਚਾਹਤਾ ਹੈ। ਸੋ ਜਿਹੜੇ ਦੋਸਤ ਪਹਿਲੀ ਵਾਰੀ ਪ੍ਰੋਗਰਾਮ ਦੇ ਨਾਲ ਜੁੜੇ ਨੇ, ਉਹ ਕੀ ਕਰ ਸਕਦੇ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਕੀ ਕਰਨਾ, ਬਸ ਵਟਸਐਪ 'ਤੇ ਸਾਨੂੰ ਮੈਸੇਜ ਭੇਜੋ 98 55 10 10 27।

ਨਮਸਕਾਰ, ਰਾਤ ਦੇ 9 ਵੱਜ ਚੁੱਕੇ ਨੇ ਤੇ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੈਸ਼ਲੇਸ ਦਾ ਦੌਰਾ ਕਾਫੀ ਸਾਰਥਕ ਰਿਹਾ ਹੈ ਤੇ ਇਸ ਨਾਲ ਭਾਰਤ ਸੈਸ਼ਲੇਸ ਦੀ ਦੋਸਤੀ ਮਜ਼ਬੂਤ ਹੋਵੇਗੀ। ਹਰਿਆਣਾ ਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਮੌਜੂਦਗੀ ਵਿੱਚ ਯਮੁਨਾ ਜਲ ਪ੍ਰੋਜੈਕਟ ਬਾਰੇ ਇੱਕ ਸਮਝੌਤੇ ਉੱਤੇ ਦਸਤਖਤ ਕੀਤੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ ਇੱਕ ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਗਿਆ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਜੀ ਦੀ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ। ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਪੰਜਾਬ ਵਿੱਚ ਕੁਝ ਥਾਵਾਂ ਉੱਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਦੇ ਅਤੇ ਤਾਪਮਾਨ ਵਿੱਚ ਗਿਰਾਵਟ ਬਾਰੇ ਅਲਰਟ ਜਾਰੀ ਕੀਤਾ ਗਿਆ। ਭਾਰਤੀ ਬੈਡਮਿੰਟਨ ਖਿਡਾਰੀ ਕਿਤਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

0: ਲੋ ਜੀ, ਨਾਮ ਜਪਣ ਤੋਂ ਬਾਅਦ ਅਗਰ ਤੁਸੀਂ ਵੇਲ ਤੁਹਾਨੂੰ ਮਿਲ ਗਈ ਹੈ, ਮੈਨੂੰ ਮੈਸੇਜ ਭੇਜ ਦਿਓ। ਵੈਸੇ ਤਾਂ ਬਹੁਤ ਸਾਰੇ ਮੈਸੇਜ ਆ ਚੁੱਕੇ ਨੇ, ਚਲੋ ਸਭ ਮੈਸੇਜ ਮੈਂ ਰੀਡ ਕਰਨ ਦੀ ਕੋਸ਼ਿਸ਼ ਕਰਾਂਗਾ, ਕੋਸ਼ਿਸ਼ ਹੀ ਕਰਾਂਗਾ, ਕਿਉਂਕਿ ਕਾਊਂਟਿੰਗ ਜਿਹੜੀ ਹੈ ਮਰਦਾ ਅੱਜ 100 ਨੂੰ ਛੂਹ ਜਾਏਗੀ। ਆਮ ਤੌਰ 'ਤੇ 50-60 ਮੈਸੇਜ ਹੁੰਦੇ ਨੇ। ਲਓ ਜੀ, ਅਗਲਾ ਮੈਸੇਜ ਆਇਆ ਹੈ ਹਮਾਰੇ ਪਾਸ, ਲਿਖਾ ਹੈ ਪਹਾੜਗੰਜ ਮੁਲਤਾਨੀ ਢਾਂਡਾ ਸੇ ਅਨਿਲ ਮੋਹਨ, ਊਸ਼ਾ ਮੋਹਨ, ਟੀਲੂ ਨਾਇਕ, ਮਧੂ ਨਾਇਕ। ਠੀਕ ਹੈ ਜੀ, ਅਗਲਾ ਮੈਸੇਜ ਆਇਆ, ਨਮਸਕਾਰ ਜੀ, ਗਾਂ ਲੋਹਗੜ੍ਹ ਠਾਕੁਰਾਂ ਵਾਲਾ ਸੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਲਾਬ ਸਿੰਘ, ਅਵਿਰਾਜ ਸਿੰਘ ਅਤੇ ਪੋਤਰੇ ਗੁਰਨੂਰ ਸਿੰਘ ਅਤੇ ਸ਼ੁਭਦੀਪ ਸਿੰਘ, ਫਿਲਮ ਬੇਤਾਬ, ਗੀਤ ਕੇ ਬੋਲ, ਜਬ ਹਮ ਜਵਾਂ ਹੋਗੇ, ਪੋਤਰੀ ਕਾ ਨਾਮ ਲਿਖਾ ਹੈ, ਇਟ ਮੀਨਸ ਵੋ ਦਾਦਾ ਜੀ ਹੈ, ਯਾਨੀ ਕਿ ਅੱਛੀ ਉਮਰ ਵਾਲੇ ਹੈ, ਔਰ ਫਿਰ ਵੀ ਮੈਸੇਜ ਲੇਖ ਭੇਜ ਰਹੇ ਹੈ, ਜਬ ਹਮ ਜਵਾਂ ਹੋਗੇ ਜਾਣੇ ਕਹਾਂ ਹੋਗੇ। ਓਕੇ, ਅਗਲਾ ਮੈਸੇਜ ਹੈ, ਪ੍ਰੇਮ ਪੂਰਵਕ ਨਮਸਕਾਰ, ਜ਼ਫਰਾਬਾਦ ਸੇ ਸ਼੍ਰੀ ਸੁਧਾਕਰ, ਰਾਜੇ ਯਾਦਵ, ਡਾਕਟਰ ਪ੍ਰਸ਼ਾਂਤ ਕੁਮਾਰ, ਸੰਚਿਤ ਕੁਮਾਰ, ਪ੍ਰਥਮੇਸ਼, ਕੁਮਾਰੀ ਪ੍ਰਣਾਲੀ, ਕੁਮਾਰ ਸਰਵਤ, ਕੁਮਾਰ ਸਾਨਵੀ, ਕੁਮਾਰੀ ਹਰਸ਼ਦਾ, ਔਰ ਸਮਸਤ ਰਾਜੇ ਯਾਦਵ, ਦੇਸ਼ਮੁਖ, ਵਾਯਾਰ ਪਰਿਵਾਰ, ਫਿਲਮ ਜਵਾਬ, ਗਾਇਕਾ ਆਸ਼ਾ ਭੋਂਸਲੇ, ਔਰ ਕਿਸ਼ੋਰ ਕੁਮਾਰ, ਬੋਲ ਆਜਾ ਮੇਰੀ ਜਾਨੂ, ਯੇ ਜੂਨ ਕਾ ਮਹੀਨਾ, ਯੇ ਕੈਸੇ ਕੈਸੇ ਗੀਤ ਹੈ ਰੇ। ਅਗਲਾ ਮੈਸੇਜ ਹੈ, ਸੁਖਵੀਰ ਸਿੰਘ, ਕਮਲਪ੍ਰੀਤ ਕੌਰ, ਰੋਸ਼ਨ ਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਲਿਖਿਆ ਐਨੀ ਸੌਂਗ। ਓਕੇ ਜੀ, ਅਗਲਾ ਮੈਸੇਜ, ਕਨੇਰਾ ਮੱਲਾ ਪਟਿਆਲਾ ਤੋਂ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ, ਕਿਰਨ, ਗੀਤੂ, ਨਿਹਾਰਿਕਾ, ਹਾਰਦਿਕ ਵੰਸ਼ ਬੱਤਾ, ਫਿਲਮ ਅਮਾਨਤ, ਗੀਤ ਤੇਰੀ ਜਵਾਨੀ, ਤਪਤਾ ਮਹੀਨਾ, ਅਰੇ ਸਾਰੇ ਯਹੀ ਫਰਮਾਇਸ਼ ਪੇਸ਼ੀ ਆ ਰਹੇ ਹੈ। ਦਿਲ ਚਾਹਤਾ ਹੈ ਪ੍ਰੋਗਰਾਮ ਬਹੁਤ ਅੱਛਾ ਲੱਗਤਾ ਹੈ, ਸ਼ੁਕਰੀਆ। ਨਮਸਤੇ ਜੀ, ਨਮਸਤੇ। ਰਾਮ ਕੁਮਾਰ ਚੌਹਾਨ, ਸਰੋਜ ਭਵਿਆ ਚੌਹਾਨ, ਨਿਸ਼ਾ ਚੌਹਾਨ, ਗਾਓ ਰਮਸਾਰਾ, ਜਾਖੜਾ ਤਹਿਸੀਲ, ਸੂਰਤਗੜ੍ਹ, ਜ਼ਿਲ੍ਹਾ ਗੰਗਾਨਗਰ, ਰਾਜਸਥਾਨ ਸੇ, ਸੌਂਗ ਰਾਜਾ ਹਿੰਦੁਸਤਾਨੀ, ਪਲ ਦੇਸੀ, ਪਲ ਦੇਸੀ, ਅੱਛਾ ਪਲ ਪਲ ਲਿਖਾ ਰਹੇ, ਪਰਦੇਸੀ ਹੈ। ਅਗਲਾ ਮੈਸੇਜ, ਪ੍ਰਸਤੁਤ ਕਰਤਾ ਸਰਸ਼ੀ ਕੌਲ, ਖੜਕਮ ਦਿਲ ਚਾਹਤਾ ਹੈ, ਫਿਲਮ ਸਾਗਰ, ਸਵਰ ਆਰ ਡੀ ਬਰਮਨ ਔਰ ਕਿਸ਼ੋਰ ਦਾਕੇ, ਗੀਤ ਚਿਹਰਾ ਹੋਇਆ,
1: ਚਿਹਰਾ ਹੋਇਆ ਚਾਂਦ ਛੁਪਾ ਹੈ।

ਕਿਆ ਬਾਤ ਹੈ, ਪੂਰੀ ਵਾਈਬ ਹੀ ਚੇਂਜ ਹੋ ਜਾਂਦੀ ਹੈ ਜਦੋਂ ਕੁਝ ਐਸੇ ਗੀਤ ਜਿਹੜੇ ਤੁਹਾਡੀ ਰੂਹ ਦੇ ਨਾਲ ਜੁੜੇ ਹੁੰਦੇ ਨੇ, ਜਾਂ ਫਿਰ ਕੈਸਾ ਮਿਊਜ਼ਿਕ ਜਿਹੜਾ ਵਾਕਈ ਤੁਹਾਨੂੰ ਥੋੜ੍ਹਾ ਸ਼ਾਂਤ ਕਰ ਦਿੰਦਾ। ਪਰ ਤੁਸੀਂ ਸ਼ਾਂਤ ਨਹੀਂ ਹੋਣਾ, ਤੁਸੀਂ ਸਾਨੂੰ ਮੈਸੇਜ ਕਰੋ, ਸਾਡਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਦਿਲ ਚਾਹਤਾ ਹੈ, ਸਾਡਾ ਵਟਸਐਪ ਨੰਬਰ 9855100027981210 10 22। ਬਹੁਤ ਸਾਰੇ ਲੋਕਾਂ ਨੇ ਨੰਬਰ ਡਾਇਲ ਆਲਰੇਡੀ ਕਰ ਦਿੱਤਾ ਹੈ ਸਾਨੂੰ। ਐਕਚੁਲੀ ਡਾਇਲ ਨਹੀਂ ਕਰਨਾ, ਸਾਨੂੰ ਵਟਸਐਪ 'ਤੇ ਮੈਸੇਜ ਭੇਜਣੇ ਨੇ, ਜਿਵੇਂ ਬਹੁਤ ਸਾਰੇ ਦੋਸਤ ਭੇਜ ਰਹੇ ਨੇ। ਅਗਲਾ ਮੈਸੇਜ ਹੈ ਫਿਲਮ ਸੰਦੂਰ, ਗਾਇਕ ਲਤਾ ਮੰਗੇਸ਼ਕਰ, ਸੁਰੇਸ਼ ਵਾਡਕਰ, ਬੋਲ ਪਤ ਹੈ ਪਤ ਝਰੇ ਜ਼ਾਵਨ, ਬੁਲਡਾਨਾ ਇਸਲਾਮਪੁਰ ਮਹਾਰਾਸ਼ਟਰ ਸੇ, ਸਹਿਦੇਵ ਦਾਮੋਦਰ, ਸ਼ਸ਼ੀਕਲਾ ਦਾਮੋਦਰ, ਸੁਮੇਤ ਕੁਮਾਰ ਦਾਮੋਦਰ, ਸਾਧਨਾ ਪਵਨ ਪਾਟਿਲ। ਓਕੇ ਜੀ, ਠੀਕ ਹੈ ਜੀ, ਥੈਂਕ ਯੂ। ਔਰ ਅਗਲਾ ਮੈਸੇਜ ਹਮੇ ਆਇਆ ਹੈ, ਆਪਣੀ ਪਸੰਦ ਕਾ ਕੋਈ ਵੀ ਗੀਤ ਸੁਣਾ ਦੀਜੀਏ, ਕੋਈ ਵੀ ਗੀਤ ਸੁਣਾ ਦੀਜੀਏ ਆਪਣੀ ਪਸੰਦ ਕਾ। ਗੋਲਡਨ ਰੇਡੀਓ ਸ਼੍ਰੋਤਾ ਸੰਘ, ਰਾਜ ਪੈਲਸ, ਮਊਨਾਥ ਭਜਨ ਉੱਤਰ ਪ੍ਰਦੇਸ਼ ਸੇ, ਰਾਜੇਸ਼ ਕੁਮਾਰ ਵਰਮਾ, ਪ੍ਰੀਤੀ ਵਰਮਾ, ਕ੍ਰਿਤਿਕਾ ਆਯਨ ਵਰਮਾ, ਸ਼੍ਰੀ ਮੰਦਰ ਹਕੀਕਤਪੁਰਾ ਮਾਊ ਸੇ, ਮੁੰਨਾ ਭਾਈ ਸਵਰਨਕਾਰ, ਪਿੰਕੀ ਸਵਰਨਕਾਰ, ਆਰਿਅਨ ਕ੍ਰਿਸ਼ਨਾ ਔਰ ਪਿਹੂ ਸਵਰਨਕਾਰ। ਅਰੇ ਕਿਆ ਬਾਤ ਹੈ, ਕਿਆ ਨਾਮ ਹੈ, ਮੁੰਨਾ ਭਾਈ, ਮੁੰਨਾ ਭਾਈ ਕਾ ਗਾਣਾ ਹੀ ਲਗਾ ਦਿੰਦੇ ਹੈ ਨਾ। ਮੇਰਠ ਕੈਂਟ ਸੇ ਦਿਗਦਰਸ਼ਨ, ਕਵਿਤਾ ਗੋਡ, ਲਿਖਾ ਹੈ ਵਕਤ ਪੁਰਾਣੀ ਵਾਲੀ ਫਿਲਮ, ਕੋਈ ਗੀਤ ਲਗਾ ਦਿਓ, ਫਿਲਮ ਪ੍ਰੇਮ ਪ੍ਰੇਮ ਗੀਤ ਕਾ, ਹੋਂਠੋਂ ਸੇ ਛੂ ਲੋ ਤੁਮ, ਯੇ ਗਾਣਾ ਲਗਾਏਂਗੇ। ਹੋਂਠੋਂ ਸੇ ਛੂ ਲੋ ਤੁਮ ਮੇਰਾ ਦੋ, ਠੀਕ ਹੈ, ਯੇ ਗਾਣਾ ਕਹਾਂ ਗਿਆ, ਦੇਖ ਲੇ ਦੂਜੇ ਰਾਜਾ, ਯੇ ਰਹਾ ਹੋਂਠੋਂ ਸੇ। ਓਵੇ ਫਰਮਾਇਸ਼ਕ ਮੇ ਔਰ ਵੀ ਕਾਫੀ ਸਾਰੇ ਗੀਤ ਉਹਨਾਂ ਨੇ ਲਿਖੇ ਤੇ, ਜੋ ਕਿ ਹਮ ਪੜ੍ਹੇਂਗੇ ਹੀ ਨਹੀਂ, ਕਿਉਂਕਿ ਹਮਨੇ ਲਗਾਉਣੇ ਹੀ ਨਹੀਂ, ਹਮਨੇ ਜੋ ਲਗਾਉਣਾ ਵੋ ਢੂੰਡ ਲਿਆ, ਠੀਕ ਹੈ। ਔਰ ਆਗੇ ਬੜ੍ਹਤੇ ਹੈ, ਆਗੇ ਹਮੇ ਮੈਸੇਜ ਆਇਆ ਹੈ, ਫਿਲਮ ਦਿੱਲੀ ਕਾ ਠੱਗ, ਗੀਤ ਕੈਟ ਮਾਨੋ ਬਿੱਲੀ, ਕੈਸੇ ਕੈਸੇ ਗਾਣੇ ਹੁਆ ਕਰਤੇ ਥੇ ਰੇ ਰੇ, ਕੈਸੇ ਕੈਸੇ ਗਾਣੇ ਹੁਆ ਕਰਤੇ ਥੇ। ਔਰ ਗਾਇਕ ਕਿਸ਼ੋਰ ਦਾ, ਔਰ ਪਦਮਾ ਟਾਕੀਜ਼, ਨੇਪਾ ਨਗਰ ਮੱਧ ਪ੍ਰਦੇਸ਼ 'ਚ, ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀਸ਼ ਸ਼ਾਹ, ਸੁਰਭੀ ਸ਼ਾਹ, ਅਸ਼ਵਨੀ ਸ਼ਾਹ, ਮੰਗਲਾ ਬਹਿਨ, ਸ਼ਾਹਰਾ ਰਜਿੰਦਰ ਜੀ ਸ਼ਾਹ, ਵਾਹ ਜੀ ਵਾਹ, ਸ਼ਾਹ ਜੀ ਸ਼ਾਹ। ਅਗਲਾ ਮੈਸੇਜ ਆਇਆ ਜੀ ਪੰਜਾਬੀ 'ਚ, ਆਇਆ ਸਤਿ ਸ਼੍ਰੀ ਅਕਾਲ ਸੁਲਤਾਨਪੁਰ ਉੱਤਰ ਪ੍ਰਦੇਸ਼ 'ਚੋਂ, ਯਸ਼ਮੀਤ, ਯਸ਼ੂ, ਸੋਮਿਆ ਸਿੰਘ, ਅਵੀਰਲ ਸਿੰਘ, ਕੋਈ ਵੀ ਗੀਤ ਸੁਣਾ ਦਿਓ ਜੀ। ਠੀਕ ਹੈ ਜੀ, ਮੈਨੂੰ ਲੱਗਦਾ ਮੈਂ ਬਹੁਤ ਸਾਰੇ ਮੈਸੇਜ ਪੜ੍ਹ ਲੈਣੇ, ਬਾਕੀ ਤਾਂ ਰਹਿ ਹੀ ਜਾਣੇ ਨੇ। ਫਿਲਹਾਲ ਅਸੀਂ ਗੀਤ ਸੁਣਦੇ ਹਾਂ ਬਹੁਤ ਸੋਹਣੀ ਆਵਾਜ਼ ਦੇ ਵਿੱਚ, ਜਗਜੀਤ ਜੀ ਦਾ।

ਵੈਸੇ ਤਾਂ ਅਸੀਂ ਮਹਿਜ਼ 2-3 ਮਿੰਟ ਦੇ ਗਾਣੇ ਜਿਹੜੇ ਆ ਉਹ ਪਲੇ ਕਰ ਪਾਉਂਦੇ ਹਾਂ, ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਜਿਹੜੇ ਨੇ ਅਸੀਂ ਲੈਣੇ ਹੁੰਦੇ ਨੇ, ਪਰ ਇਹ ਗੀਤ ਹੀ ਇੰਨਾ ਖੂਬਸੂਰਤ ਹੈ ਅਤੇ ਉਹ ਥੋੜ੍ਹਾ ਜਿਹਾ ਲਾਲਚ ਹੋ ਜਾਂਦਾ ਕਿ ਆਹ ਪੈਰਾ ਵੀ ਸੁਣ ਲਈਏ ਅਤੇ ਆਹ ਪੈਰਾ ਵੀ ਸੁਣ ਲਈਏ। ਖੈਰ, ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਦਿਲ ਚਾਹਤਾ ਹੈ, ਐਂਡ ਪ੍ਰੋਗਰਾਮ ਦਿਲ ਚਾਹਤਾ ਹੈ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਮੇਰੇ ਦੋਸਤ ਨੇ ਜਿਹੜੇ ਬੜੇ ਦੂਰੋਂ ਦੂਰੋਂ ਰੇਡੀਓ ਸੁਣਦੇ ਨੇ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਵੀ ਹੁੰਦੇ ਨੇ। ਸੋ ਇਸੇ ਤਰ੍ਹਾਂ ਨਾ ਬਹੁਤ ਸਾਰੇ ਦੋਸਤ ਨੇ ਜੋ ਕਿ ਆਪਣਾ ਮੈਸੇਜ ਸਾਨੂੰ ਭੇਜਦੇ ਨੇ ਅਤੇ ਬੜੇ ਇਮੋਸ਼ਨਸ ਉਹਦੇ ਵਿੱਚ ਲੁਕੇ ਹੁੰਦੇ ਨੇ। ਜਿਵੇਂ ਅਗਲਾ ਮੈਸੇਜ ਜਿਹੜਾ ਸਾਡੇ ਤੱਕ ਪਹੁੰਚਿਆ ਹੈ ਉਹ ਨਾ ਮੇਰੇ ਇੱਕ ਬੜੇ ਅਜ਼ੀਜ਼ ਦੋਸਤ ਨੇ, ਸ਼ਾਇਦ ਪ੍ਰੋਗਰਾਮ ਸੁਣ ਰਹੇ ਨੇ ਸ਼ਾਇਦ ਗਲਤੀ ਨਾਲ, ਉਹ ਨਾ ਲਿਖਦੇ ਬਹੁਤ ਸੋਹਣਾ ਹੈ ਅਤੇ ਉਹਨਾਂ ਨੇ ਲਿਖ ਕੇ ਭੇਜਿਆ। ਉਹਨਾਂ ਦਾ ਨਾਮ ਜੀ ਗੁਰਵਿੰਦਰ ਸਿੰਘ ਅਤੇ ਉਹ ਇਸ ਵਕਤ ਸਰਕਾਰੀ ਕਾਲਜ ਦੇ ਵਿੱਚ ਬਤੌਰ ਪੰਜਾਬੀ ਦੇ ਪ੍ਰੋਫੈਸਰ ਵਜੋਂ ਆਪਣੀ ਸੇਵਾਵਾਂ ਵੀ ਨਿਭਾ ਰਹੇ ਨੇ। ਕੀ ਲਿਖਿਆ ਹੈ ਕਿ ਕਈ ਵਾਰੀ ਮੈਂ ਦਿਲ 'ਤੇ ਪੱਥਰ ਧਰਿਆ ਏ, ਕਈ ਵਾਰੀ ਮੈਂ ਦਿਲ 'ਤੇ ਪੱਥਰ ਧਰਿਆ ਏ, ਹੁਣ ਮੈਂ ਦਿਲ ਪੱਥਰ 'ਤੇ ਧਰ ਕੇ ਦੇਖਾਂਗਾ, ਹੋਈਏ ਕਈ ਵਾਰ ਮੁਹੱਬਤ ਹੋਈਏ, ਹੋਈਏ ਕਈ ਵਾਰ ਮੁਹੱਬਤ ਹੋਈਏ, ਦੇਖਾਂਗਾ ਇਸ ਵਾਰ ਵੀ ਕਰਕੇ ਦੇਖਾਂਗਾ, ਸੁਣਾਂਗਾ ਤੇਰੀ ਅੱਖ ਵਿੱਚ ਤਰਦੇ ਸੁਪਨਿਆਂ ਨੂੰ, ਸੁਣਾਂਗਾ ਤੇਰੀ ਅੱਖ ਵਿੱਚ ਤਰਦੇ ਸੁਪਨਿਆਂ ਨੂੰ, ਦੇਖਾਂਗਾ ਤੇਰੇ ਕੰਨਾਂ ਵਿੱਚ ਜੋ ਡਰ ਗੂੰਜੇ, ਨਾ ਪਲਵਾਂਗਾ ਦੂਰੀ ਤੇਰੇ ਦਿਲ ਤੱਕ ਵੀ, ਉਸ ਦੂਰੀ ਨੂੰ ਜਿਗਰਾ ਕਰਕੇ ਦੇਖਾਂਗਾ। ਅਰੇ ਵਾਹ ਵਾਹ ਇਹ ਭਾਅ ਜੀ ਵਾਕਈ ਬੜਾ ਖੂਬਸੂਰਤ, ਬੜਾ ਡੂੰਘਾ ਲਿਖਦੇ ਨੇ। ਮੈਂ ਮਾਫ਼ੀ ਹੀ ਮੰਗਦਾ ਹੁੰਦਾ ਇਹਨਾਂ ਤੋਂ ਕਿ ਜੇ ਮੈਂ ਪੜ੍ਹਦੇ ਵਕਤ ਸੋਹਣਾ ਨਾ ਪੜ੍ਹ ਪਾਇਆ। ਸੋ ਥੈਂਕ ਯੂ ਸੋ ਮੱਚ ਗੁਰਵਿੰਦਰ ਜੀ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਪ੍ਰੋਗਰਾਮ ਦੇ ਵਿੱਚ ਤੁਸੀਂ ਮੈਸੇਜ ਘੱਲਿਆ ਜੀ, ਬਹੁਤ ਬਹੁਤ ਸ਼ੁਕਰੀਆ। ਲਓ ਜੀ ਅਗਲਾ ਮੈਸੇਜ ਆਇਆ, ਜਤਿਨਵੀਰ ਪਰਮਜੀਤ ਗਗਨਦੀਪ ਐਨ ਦਿਲਰਾਜ ਕੌਰ ਉੱਚਾ ਦਰ ਬਾਬੇ ਨਾਨਕ ਦਾ, ਸਤਿ ਸ਼੍ਰੀ ਅਕਾਲ ਜੀ, ਸਾਡਾ ਮੈਸੇਜ ਦੇਖ ਲਓ ਜੀ ਫਰੋਮ ਗੁਰਦਾਸਪੁਰ। ਦੇਖ ਲਿਆ ਜੀ, ਪੜ੍ਹ ਵੀ ਲਿਆ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਮੈਸੇਜ ਭੇਜਣ ਦੇ ਲਈ। ਅਗਲਾ ਮੈਸੇਜ ਆਇਆ, ਲਿਖਿਆ ਬੜਾ ਲੰਬਾ ਮੈਸੇਜ ਭੇਜਿਆ, ਅੱਜ ਲਿਖਿਆ, ਮੈਨੂੰ ਲੱਗਦਾ ਸਾਲ ਲੱਗ ਗਿਆ ਹੋਣਾ ਮੈਸੇਜ ਲਿਖਦੇ ਨੂੰ। ਪ੍ਰੋਗਰਾਮ ਦਿਲ ਚਾਹਤਾ ਹੈ ਆਧੁਨਿਕ ਕਾਰਿਕ੍ਰਮ ਪ੍ਰਸਾਰਕ ਦੀ, ਸਲਾਮੇ ਮੁਹੱਬਤ ਕਬੂਲ ਹੋ, ਦੀਵਾਨਾ ਰੇਡੀਓ ਸਰੋਤਾ ਕਲੱਬ ਬਹਿਲੋਲ ਨਗਰ ਜ਼ਿਲ੍ਹਾ ਹਨੂੰਮਾਨਗੜ੍ਹ ਸੇ ਮੈਸੇਜ ਭੇਜਾ ਹੈ ਭਾਈ ਪ੍ਰੇਮ ਸਿੰਘ ਵੜਵਾਲ, ਸੁਖਵੀਰ ਕਾਜਲ ਵੜਵਾਲ, ਲਖਵੀਰ ਰਾਣੋ ਕ੍ਰਿਸ਼ਨਾ, ਸ਼੍ਰੀਮਤੀ ਛਿੰਦੋ, ਪ੍ਰਵੀਨ, ਸ਼ੀਤਲ, ਨਵੀਨ, ਰੰਗੀਲਾ, ਨਿਸ਼ਾਨ, ਅਨਮੋਲ, ਪਿਆਰੇ ਬੇਟੇ ਚਟਕੂ ਮਟਕੂ। ਆਪਣੀ ਫਰਮਾਇਸ਼ ਜ਼ਰੂਰ ਪੇਸ਼ ਕਰਨਾ ਜੀ, ਆਪਕੀ ਬੜੀ ਮਿਹਰਬਾਨੀ ਹੋਗੀ, ਹਮਾਰੀ ਪਸੰਦ ਯੇ ਰਹੀ। ਥੈਂਕ ਯੂ ਜੀ, ਥੈਂਕ ਯੂ ਇਤਨਾ ਲੰਬਾ ਮੈਸੇਜ ਭੇਜਨੇ ਕੇ ਲੀਏ, ਮੇਰੀ ਤੋਂ ਸਾਂਸ ਫੂਲ ਗਈ। ਓਕੇ ਜੀ, ਅਗਲਾ ਮੈਸੇਜ ਕੋਰ ਆਇਆ ਹੈ, ਆਪਕੋ ਪ੍ਰੇਮ ਪ੍ਰਭ ਆਦਾ ਗੁਮਾ ਗਾਓ ਕੁਮਹਾਰ ਹੇੜਾ ਸਹਾਰਨਪੁਰ ਸੇ ਸੈਯਦ ਮਸਰੂਰ ਸ਼ਾਇਨਾ।

0: ਲੋ ਜੀ ਇੱਕ ਵਾਰ ਫਿਰ ਬੜੇ ਹੀ ਐਨਰਜੈਟਿਕ ਖੂਬਸੂਰਤ ਗੀਤ ਤੋਂ ਬਾਅਦ ਵਾਪਸੀ ਹੁੰਦੇ ਹੋਏ ਪ੍ਰੋਗਰਾਮ ਦਿਲ ਚਾਹਤਾ ਹੈ ਪ੍ਰੋਗਰਾਮ ਦਿਲ ਚਾਹਤਾ ਹੈ ਮੈਂ ਆਪ ਸਭੀ ਕਾ ਸਵਾਗਤ ਹੈ ਮੈਂ ਹੂੰ ਮੋਹਿਤ ਰੁਬਲ ਔਰ ਸਮਾਂ ਹੋ ਚੁੱਕਾ ਹੈ ਰਾਤ ਕੇ 9:48
1: ਹੋ ਗਏ ਜੀ
0: ਓਕੇ ਜੀ ਸੋ ਬਹੁਤ ਦੋਸਤੋਂ ਕੇ ਮੈਸੇਜ ਆ ਚੁੱਕੇ ਹੈ ਚਲੋ ਜੀ ਲਓ ਜੀ ਹੁਣ ਜੇ ਇੰਨੇ ਹੀ ਮੈਸੇਜ ਆ ਚੁੱਕੇ ਨੇ ਤਾਂ ਚਲੋ ਫਿਰ ਸਾਰੇ ਲੈ ਲੈਂਦੇ ਮੈਸੇਜ ਅਗਲਾ ਮੈਸੇਜ ਆਇਆ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਸਿਟੀ ਦੀਵਾਨਾ ਫਿਲਮ ਆਰਜ਼ੂ ਥੈਂਕ ਯੂ ਜੀ ਅਗਲਾ ਮੈਸੇਜ ਆਇਆ ਸਾਨੂੰ ਪ੍ਰੋਗਰਾਮ ਦਿਲ ਚਾਹਤਾ ਹੈ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਕੌਰ ਮਾਨ ਗੁਰਨੂਰ ਮਾਨ ਕੁਲਵਿੰਦਰ ਕੌਰ ਮਾਨ ਹਰਵਿੰਦਰ ਮਾਨ ਕੋਈ ਵੀ ਫਿਲਮੀ ਗੀਤ ਠੀਕ ਹੈ ਜੀ ਥੈਂਕ ਯੂ ਜੀ ਅਗਲਾ ਮੈਸੇਜ ਵੀਰ ਜੀ ਨਮਸਕਾਰ ਫਿਲਮ ਆਪਕੇ ਹੈ ਕੌਣ ਸੰਗ ਪਹਿਲਾ ਪਹਿਲਾ ਪਿਆਰ ਹੈ ਪ੍ਰੀਕਸ਼ਿਤ ਰਿਹਾਨ ਏਕਤਾ ਗੁੱਡੂ ਅਨੀਤਾ ਵਿਕਾਸ ਕਸ਼ਯਪ ਬੋਬੀ ਰਾਜਪੂਤ ਕਸਤੂਰਬਾ ਨਗਰ ਜਲੰਧਰ ਕੈਂਟ ਤੋਂ ਫਿਲਮ ਰੇਨਬੋ ਦਿਲ ਸੇ ਦਿਲ ਤੱਕ ਠੀਕ ਹੈ ਜੀ ਅਗਲਾ ਇੱਕ ਹੋਰ ਮੈਸੇਜ ਆਇਆ ਸਾਨੂੰ ਮੈਸੇਜ ਆਇਆ ਸਾਨੂੰ ਕਾਰਿਆਕ੍ਰਮ ਦਿਲ ਚਾਹਤਾ ਹੈ ਫਿਲਮ ਨਗੀਨਾ ਸਵਰ ਲਤਾ ਗੀਤ ਮੈਂ ਤੇਰੇ ਦੁਸ਼ਮਨ ਦੁਸ਼ਮਨ ਤੋਂ ਮੇਰਾ ਅਰੇ ਨਹੀਂ ਕੌਣ ਦੁਸ਼ਮਨ ਨਹੀਂ ਯਹਾਂ ਪੇ ਹਮ ਸਭੀ ਦੋਸਤ ਹੈ ਸਭ ਯਹਾਂ ਭਾਈ ਬਹਿਨ ਹੈ ਅਗਲਾ ਮੈਸੇਜ ਆਇਆ ਹੈ ਰਿੰਗਨੀ ਛੱਤੀਸਗੜ੍ਹ ਸੇ ਦਿਨੇਸ਼ ਵਰਮਾ ਔਰ ਕਰੁਣਾ ਵਰਮਾ ਠੀਕ ਹੈ ਜੀ ਅਗਲਾ ਮੈਸੇਜ ਪੀਆ ਪੀਆ ਪੀਆ ਮੋਰਾ ਜੀਆ ਪੁਕਾਰੇ ਫਿਲਮ ਬਾਪ ਰੇ ਬਾਪ ਆਵਾਜ਼ ਰਸ਼ਾ ਆਸ਼ਾ ਭੋਂਸਲੇ ਔਰ ਕਿਸ਼ੋਰ ਕੁਮਾਰ ਪਵਨ ਲਿੰਬਾ ਅਮਰਪੁਰਾ ਫਾਜ਼ਿਲਕਾ ਤੋਂ ਮੈਸੇਜ ਭੇਜ ਰਹੇ ਹੈ ਠੀਕ ਹੈ ਜੀ ਅਗਲਾ ਮੈਸੇਜ ਜੱਜਰ ਹਰਿਆਣਾ ਸੇ ਬਿੱਟੂ ਭਾਟੀਆ ਰੀਟਾ ਭਾਟੀਆ ਰਜਤ ਭਾਟੀਆ ਮੇਂਕ ਭਾਟੀਆ ਕੋਈ ਵੀ ਗੀਤ ਸੁਣਵਾ ਦੀਜੀਏ ਪਲੀਜ਼ ਠੀਕ ਹੈ ਜੀ ਅਗਲਾ ਮੈਸੇਜ ਆਦਰਨੀ ਨਮਸਕਾਰ ਕਹਾਂ ਪਹੁੰਚ ਕੇ ਮੈਸੇਜ ਆਪਕਾ ਇਤਨੇ ਮੈਸੇਜ ਭੇਜ ਦਿੱਤੇ ਹੋ ਪਿਆਰ ਬਨ ਨਮਸਕਾਰ ਰਾਮਗੰਜ ਖੜਵਾ ਮੱਧ ਪ੍ਰਦੇਸ਼ ਅਰੇ ਵਾਹ ਵਾਹ ਵਾਹ ਵਾਹ ਐਮ ਪੀ ਵਾਲੇ ਵਿਜੇ ਮਹੋਬੀਆ ਕਵਿਤਾ ਮਹੋਬੀਆ ਵਿਸ਼ਾਲ ਵਿਵੇਕ ਸੋਨੂ ਮੋਨੂ ਰਾਨੂ ਈਸ਼ੂ ਬਾਬੂ ਸਪਨਾ ਸ਼ਿਵੀ ਸਲੋਨੀ ਔਰ ਪੇਂਟਰ ਬਾਬੂ ਅਰੇ ਬਹੁਤ ਬੱਚਾ ਲੋਕ ਖਰੇ ਅਗਲਾ ਮੈਸੇਜ ਆਦਰਨੀ ਮੇਜ਼ਬਾਨ ਜੀ ਨਮਸਕਾਰ ਜੀ ਕਿਸੇ ਵੀ ਗੀਤ ਮੈਂ ਸ਼ਾਮਿਲ ਕਰੇ ਥੈਂਕਸ ਜੀ ਆਦਰਸ਼ ਨਗਰ ਮਲੋੜ ਪੰਜਾਬ ਸੇ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਸ਼ਰਮਾ ਮੈਂਡੀ ਸ਼ਰਮਾ ਸੌਰਵ ਸ਼ਰਮਾ ਸਾਇਨਾ ਸ਼ਰਮਾ ਨਿਵਾਸ ਸ਼ਰਮਾ ਪਲੀਜ਼ ਪਲੀਜ਼ ਪਲੀਜ਼ ਠੀਕ ਹੈ ਜੀ ਥੈਂਕ ਯੂ ਅਗਲਾ ਮੈਸੇਜ ਅਰੇ ਮੈਸੇਜ ਖਤਮ ਨਹੀਂ ਹੋ ਰਹੇ ਅੱਜ ਅਗਲਾ ਮੈਸੇਜ ਦਾਦਾ ਬਾਬੂ ਰੋਡ ਗ੍ਰਿਹ ਝਾਰਖੰਡ ਸੇ ਐਮ ਡੀ ਯਾਸੀਨ ਅਨਜਾਨ ਸਾਇਮਾ ਨਵਾਜ਼ ਹਸਨ ਨਵਾਜ਼ ਬਾਬੂ ਅਹਿਦ ਮਿਸਰਾ ਨਾਜ਼ ਔਰ ਬਹੁਤ ਸਾਰੇ ਦੋਸਤ ਸਾਥ ਮੈਂ ਥੈਂਕ ਯੂ ਜੀ ਅਗਲਾ ਮੈਸੇਜ ਪ੍ਰੋਗਰਾਮ ਦਿਲ ਚਾਹਤਾ ਹੈ ਆਦਰਨੀ ਜੀ ਕੋ ਪਿਆਰ ਭਰੇ ਨਮਸਕਾਰ ਹਾਰਦਿਕ ਅਭਿਨੰਦਨ ਬਹੁਤ ਹੀ ਸੁੰਦਰ ਪ੍ਰਸਤੁਤੀ ਹੋਤੀ ਹੈ ਆਪਕੀ ਬਹੁਤ ਮਜ਼ਾ ਆ ਜਾਤਾ ਹੈ ਬਹੁਤ ਧੰਨਵਾਦ ਫਿਲਮ ਸੁਹਾਗ ਔਰ ਗੀਤ ਕੇ ਬੋਲ ਤੇਰੀ ਰੱਬ ਨੇ ਬਣਾ ਦੀ ਚੋੜੀ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਲਾਲਗਿਰੀ ਗੋਸਵਾਮੀ ਹੇਮਲਤਾ ਹੀਨਾ ਹਰਸ਼ਿਤ ਗੁਸ਼ੀ ਗੋਸਵਾਮੀ ਠੀਕ ਹੈ ਥੈਂਕ ਯੂ ਚੌਟਾਲਾ ਹਰਿਆਣਾ ਸੇ ਦਾਰਾ ਪੰਡਿਤ ਸੰਜੇ ਸ਼ਰਮਾ ਪ੍ਰਿੰਕਾ ਸ਼ਰਮਾ ਗਾਣੇ ਕੇ ਬੋਲ ਨਹੀਂ ਚਲੇਗਾ ਆਕਾਸ਼ਵਾਣੀ ਜਲੰਧਰ ਰੇਨਬੋ ਪ੍ਰੋਗਰਾਮ ਪ੍ਰਸਾਰਕ ਜੀ ਨਮਸਤੇ ਫਿਲਮ ਸਬਕ ਬੁਲਡਾਨਾ ਵੜਸ਼ਿੰਗੀ ਮਹਾਰਾਸ਼ਟਰ ਸੇ ਅਮੋਲ ਮਾਨਕਰ ਸ਼ੋਭਾ ਤਾਈ ਮਾਨਕਰ ਦੀਪਾਲੀ ਔਰ ਸ਼ਲੋਕ ਕੁਮਾਰ ਬੁਲਡਾਨਾ ਇਸਲਾਮਾਪੁਰ ਮਹਾਰਾਸ਼ਟਰ ਸੇ ਓਕੇ ਜੀ ਅਗਲਾ ਜੋ ਮੈਸੇਜ ਆਇਆ ਹੈ ਹਮੇ ਦੀਪਾਲੀ ਔਰ ਸ਼ਲੋਕ ਕੁਮਾਰ ਬੁਲਡਾਨਾ ਇਸਲਾਮਾਪੁਰ ਮਹਾਰਾਸ਼ਟਰ ਸੇ ਸਹਿਦੇਵ ਦਾਮੋਦਰ ਸ਼ਸ਼ੀਕਲਾ ਦਾਮੋਦਕਰ ਓਕੇ ਜੀ ਠੀਕ ਹੈ ਜੀ ਬਹੁਤ ਸਾਰੇ ਦੋਸਤ ਜਿਹੜੇ ਨੇ ਮੈਸੇਜ ਸਾਨੂੰ ਭੇਜ ਰਹੇ ਨੇ ਐਂਡ ਆਪਾਂ ਫਿਰ ਇੱਕ ਹੋਰ ਮੈਸੇਜ ਪੜ੍ਹ ਲੈਂਦੇ ਹਾਂ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਸੇ ਰਵੀ ਕੁਮਾਰ ਰਾਹੁਲ ਰਣਜੀਤ ਕੌਰ ਜੈਪ੍ਰਕਾਸ਼ ਰਾਹੁਲ ਪ੍ਰਿੰਕਾ ਮੰਨਤ ਗੁਰਕੀਰਤ ਰਾਹੁਲ ਗੁਰਸ਼ਬਦ ਸਿੰਘ ਰਾਹੁਲ ਫਿਲਮ ਯਾਰਾਨਾ ਬੋਲੇ ਭੋਲੇ ਯਾਰ ਕੋ ਮਨਾ ਦੇ ਓਕੇ ਅਗਲਾ ਮੈਸੇਜ ਜੀ ਆਰ ਪੋਲ ਅਤੇ ਪੂਰਾ ਪੋਲ ਪਰਿਵਾਰ ਸਰਾਬਾ ਨਗਰ ਜਲੰਧਰ ਫਿਲਮ ਪਿਆ ਪ੍ਰਾਣ ਜਾਏ ਪਰ ਬਚਣਾ ਜਾਏ ਬੀਕਾਨੇਰ ਦੀ ਚੁੰਦਰੀ ਓਕੇ ਪੜੀ ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ ਲਾਡੀ ਧਾਲੀਵਾਲ ਜਲੰਧਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ ਅਰਵਿੰਦ ਕੁਮਾਰ ਫਿਲਮ ਦੋਸਤਾਨਾ ਦਾ ਸੌਂਗ ਦਿਲੇਗੀ ਨੇ ਦੀ ਹਵਾ ਓਕੇ ਫਿਲਮ ਦੋਸਤਾਨਾ ਠੀਕ ਹੈ ਜੀ ਦੋਸਤਾਨਾ ਦੇ ਸਪੈਲਿੰਗ 'ਚ ਡਬਲ ਏ ਨਹੀਂ ਆਇਆ ਓਕੇ ਦੋਸਤਾਨਾ ਦਾ ਕਿਹੜਾ ਗਾਣਾ ਕਿਹਾ ਮੇਰੇ ਮਹਿਬੂਬ ਮੇਰੇ ਦੋਸਤ ਬਹੁਤ ਦਿਲ ਲਗੀ ਨੇ ਦੀ ਹਵਾ ਠੀਕ ਹੈ ਜੀ ਇਹ ਗਾਣਾ ਇੰਜੋਏ ਕਰਦੇ ਹਾਂ ਦੁਬਾਰਾ ਫਿਰ ਮਿਲਦੇ ਹਾਂ ਪ੍ਰੋਗਰਾਮ ਦਿਲ ਚਾਹਤਾ ਹੈ ਇਹਦੇ ਵਿੱਚ

ਜੀ ਦੋਸਤੋ, ਮੈਂ ਉਮੀਦ ਕਰਦਾ ਕਿ ਸਾਰਿਆਂ ਨੇ ਪ੍ਰੋਗਰਾਮ ਖੂਬ ਇੰਜੋਏ ਕੀਤਾ ਹੋਵੇਗਾ। ਹਾਲਾਂਕਿ ਅੱਜ ਬਹੁਤ ਸਾਰੇ ਮੈਸੇਜ ਸੀਗੇ, ਸੋ ਮੈਂ ਕੋਸ਼ਿਸ਼ ਕੀਤੀ ਸਾਰੇ ਮੈਸੇਜ ਨੂੰ ਲੈਣ ਦੀ ਪ੍ਰੋਗਰਾਮ ਦੇ ਵਿੱਚ, ਸੋ ਦੈਟ ਕੋਈ ਨਾਰਾਜ਼ ਨਾ ਹੋਵੇ। ਫਿਰ ਵੀ ਅਗਰ ਕੋਈ ਰਹਿ ਜਾਂਦਾ ਹੈ ਤਾਂ ਭੁਲਚੱਕ ਮਾਫੀ, ਦੁਬਾਰਾ ਆਪਾਂ ਕਿਸੇ ਹੋਰ ਪ੍ਰੋਗਰਾਮ 'ਚ ਜ਼ਰੂਰ ਸਾਰੇ ਨਾਮ ਜਾਂ ਬਾਕਾਇਦਾ ਉਹਨਾਂ ਦੀ ਫਰਮਾਇਸ਼ਾਂ ਜ਼ਰੂਰ ਪੂਰੀ ਕਰਾਂਗੇ। ਲਓ ਜੀ, ਐਸੀ ਸਫ਼ਰ ਅੱਜ ਤੱਕ, ਅੱਜ ਦਾ ਇਸ ਪ੍ਰੋਗਰਾਮ ਤੱਕ ਦਾ। ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਦੁਬਾਰਾ ਮਿਲਾਂਗੇ ਪ੍ਰੋਗਰਾਮ ਸ਼ਾਮੇ ਗਜ਼ਲ ਦੇ ਵਿੱਚ।

ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਰਾਤ ਦੇ ਪੂਰੇ 10 ਵੱਜ ਚੁੱਕੇ ਨੇ ਅਤੇ ਐਫ ਐਮ ਰੇਨਬੋ 'ਤੇ ਸਮਾਂ ਹੋ ਚੁੱਕਿਆ ਪ੍ਰੋਗਰਾਮ ਸ਼ਾਮੇ ਗਜ਼ਲ ਦਾ। ਸੋ ਅੱਜ ਦੀ ਇਸ ਮਹਿਫਿਲ ਦੇ ਵਿੱਚ ਮੈਂ ਮੋਹਿਤ ਰੁਬਲ ਤੁਹਾਡਾ ਇਸਤਕਬਾਲ ਕਰਦਾ, ਐਂਡ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਇਸ ਮਹਿਫਿਲ ਦੇ ਵਿੱਚ ਫਿਰ ਸੁਣਾਂਗੇ ਖੂਬਸੂਰਤ ਗਜ਼ਲਾਂ। ਅਗਰ ਤੁਸੀਂ ਵੀ ਗਜ਼ਲਾਂ ਦੇ ਸ਼ੌਕੀਨ ਹੋ, ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ ਸਾਡੇ ਵਟਸਐਪ ਨੰਬਰ 'ਤੇ। ਆਪਣੀਆਂ ਗਜ਼ਲਾਂ, ਨਜ਼ਮਾਂ ਜੋ ਤੁਸੀਂ ਪੜ੍ਹਦੇ ਹੋ, ਪੜ੍ਹਨਾ ਪਸੰਦ ਕਰਦੇ ਹੋ, ਮੇਰੇ ਨਾਲ ਸਾਂਝੀਆਂ ਕਰ ਸਕਦੇ ਹੋ। ਮੈਂ ਉਸਨੂੰ ਰੀਡ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਨਾਲੋਂ ਨਾਲ ਪਲੇ ਕਰਾਂਗਾ ਖੂਬਸੂਰਤ ਗਜ਼ਲਾਂ। ਸੋ ਆਓ ਅੱਜ ਦਾ ਸਫ਼ਰ ਜਿਹੜਾ ਸ਼ੁਰੂ ਕਰਦੇ ਹਾਂ। ਬੜੀ ਖੂਬਸੂਰਤ ਗਜ਼ਲ ਮੇਰੇ ਸਾਹਮਣੇ ਆ ਪਹੁੰਚੀ ਹੈ ਜਗਜੀਤ ਸਿੰਘ ਹੁਣਾਂ ਦੀ ਆਵਾਜ਼ ਵਿੱਚ, ਕੋਈ ਉਮੀਦ ਭਰ ਨਹੀਂ ਆਉਂਦੀ।

ਜੀ ਦੋਸਤੋ, ਇੰਜੋਏ ਕਰ ਰਹੇ ਪ੍ਰੋਗਰਾਮ ਸ਼ਾਮੀ ਗਜ਼ਲ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ। ਕਿ ਮੁਝੇ ਮਨਾਓ ਨਹੀਂ ਮੇਰਾ ਮਸਲਾ ਸਮਝੋ, ਮੁਝੇ ਮਨਾਓ ਨਹੀਂ ਮੇਰਾ ਮਸਲਾ ਸਮਝੋ, ਖਫਾ ਨਹੀਂ ਮੈਂ ਪਰੇਸ਼ਾਨ ਹੂੰ ਜ਼ਮਾਨੇ ਸੇ। ਸੋ ਖੂਬਸੂਰਤ ਗਜ਼ਲਾਂ ਤੁਸੀਂ ਇੰਜੋਏ ਕਰ ਰਹੇ ਹੋ 102.7 ਮੈਗਾਹਰਟਜ਼ 'ਤੇ।

ਜਦੋਂ ਤੁਸੀਂ ਇੰਜੋਏ ਕਰ ਸੀ ਪ੍ਰੋਗਰਾਮ ਸ਼ਾਮੀ ਗਜ਼ਲ, ਫਿਲਹਾਲ ਰਾਤ ਦੇ 10:30 ਹੋਣ ਜਾ ਰਹੇ ਨੇ, ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਪ੍ਰੋਗਰਾਮ ਪਿਆਰ ਕਾ ਨਗਮਾ ਤੁਸੀਂ ਇੰਜੋਏ ਕਰ ਰਹੇ ਹੋ, ਫਿਲਹਾਲ ਸ਼ੁਰੂ ਹੋ ਚੁੱਕਿਆ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ, ਅਤੇ ਸਮਾਂ ਹੋ ਚੁੱਕਾ ਰਾਤ ਦੇ 10:30। ਇਸ ਪ੍ਰੋਗਰਾਮ ਨੂੰ ਇੰਜੋਏ ਕਰੋਗੇ ਤੁਸੀਂ 102.7 FM ਰੇਨਬੋ 'ਤੇ।

ਜੀ ਦੋਸਤੋ, ਰਾਤ ਦੇ 10:45 ਅਤੇ 41 ਸੈਕਿੰਡਸ ਹੋ ਚੁੱਕੇ ਨੇ ਅਤੇ ਤੁਸੀਂ FM ਰੇਨਬੋ ਯਾਨੀ ਕਿ 102.7 MHz 'ਤੇ ਇੰਜੋਏ ਕਰ ਰਹੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ।

102.7 ਮੈਗਾਹਰਟਜ਼ ਤੇ ਤੁਸੀਂ ਇੰਜੋਏ ਕਰ ਸੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਫਿਲਹਾਲ ਰਾਤ ਦੇ 11 ਵੱਜ ਚੁੱਕੇ ਨੇ, ਤੁਸੀਂ ਮੈਨੂੰ ਦਿਓ ਇਜਾਜ਼ਤ, ਦੁਬਾਰਾ ਫਿਰ ਮੁਲਾਕਾਤ ਹੋਵੇਗੀ। FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵਕਤ ਰਾਤ ਦੇ ਪੂਰੇ 11 ਵੱਜ ਚੁੱਕੇ ਨੇ ਤੇ ਸਾਡੀ ਅੱਜ ਦੇ ਸਭਾ ਦੇ ਸਾਰੇ ਹੀ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦੇ ਨੇ। ਦੁਬਾਰਾ ਫਿਰ ਮਿਲਾਂਗੇ ਸਵੇਰੇ 5:55 ਤੇ ਨਵੇਂ ਦੋਸਤ ਨਵੇਂ ਪ੍ਰੋਗਰਾਮ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਸ਼ਬਾ ਖੈਰ, ਜੈ ਹਿੰਦ।